ਸਟੂਡੀਓ ਦੀ ਘੜੀ ਤੇ ਸਮਾਂ 5:59 ਤੇ 32 ਸਕਿੰਟ ਦਾ ਹੋ ਰਿਹਾ। ਹੁਣ ਤੋਂ ਥੋੜੀ ਦੇਰ ਬਾਅਦ ਠੀਕ 6 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ, 6:05 ਤੇ ਅੰਗਰੇਜ਼ੀ ਦੇ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ। ਰਿਲੇਅ ਕੀਤਾ ਜਾਏਗਾ ਆਕਾਸ਼ਵਾਣੀ ਦਿੱਲੀ ਤੋਂ।

10 ਵਜੇ ਤੁਸੀਂ ਸੁਣੋਗੇ ਗੀਤ ਪਿਟਾਰਾ। ਅਸੀਂ ਪ੍ਰੋਗਰਾਮ ਗੀਤ ਪਿਟਾਰਾ ਦੇ ਤਹਿਤ ਤੁਹਾਨੂੰ ਅਸੀਂ ਸੁਣਾਵਾਂਗੇ ਸਦਾ ਬਹਾਰ ਹਿੰਦੀ ਫਿਲਮੀ ਗੀਤ। 11 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਹੋਏਗਾ। 11:05 ਤੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਣਾਂ ਦਾ ਤੁਸੀਂ ਆਨੰਦ ਲੈ ਸਕਦੇ ਹੋ। ਦੁਪਹਿਰ 12 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਦੇ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:10 ਤੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦੇ ਤਹਿਤ ਤੁਸੀਂ ਇੰਜੋਏ ਕਰੋਗੇ ਬੀਟ ਸੌਂਗ। 12:30 ਵਜੇ ਪ੍ਰੋਗਰਾਮ ਘਰ ਪਰਿਵਾਰ, ਹਫ਼ਤਾਵਾਰੀ ਸਿਲਸਿਲਾ ਦੋ ਗੱਲਾਂ ਕਰੀਏ।

1:10 ਤੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ ਦੁਪਹਿਰ 1:15 ਪ੍ਰੋਗਰਾਮ ਹੈਲੋ ਫਰਮਾਇਸ਼ ਹਫ਼ਤਾਵਾਰੀ ਸਿਲਸਿਲਾ ਟੈਲੀਫੋਨ ਮਿਲਾਓ ਜੀ 2 ਵਜੇ ਅੰਗਰੇਜ਼ੀ ਵਿਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼ 2:15 ਤੇ ਹਿੰਦੀ ਵਿਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦਿੱਲੀ ਤੋਂ ਅਤੇ ਦੁਪਹਿਰ 2:30 ਪ੍ਰੋਗਰਾਮ ਸੁਰੀਲੀ ਦੁਪਹਿਰ ਜਿਸ ਦੇ ਤਹਿਤ ਤੁਸੀਂ ਸੁਣੋਗੇ ਵਟਸਐਪ ਮੈਸੇਜਿਸ ਤੇ ਆਧਾਰਿਤ ਲਿਸਨਰਸ ਦੀਆਂ ਫਰਮਾਇਸ਼ਾਂ ਤੇ ਗੀਤ ਹਿੰਦੀ ਵਿਚ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਦੁਪਹਿਰ 3 ਵਜੇ ਜਿਸ ਦੇ ਤਹਿਤ ਸਖੀ ਸਹੇਲੀ ਅਤੇ ਸ਼ਾਮ 4 ਵਜੇ ਹੈਲੋ ਫਰਮਾਇਸ਼ 5 ਵਜੇ ਦਾ ਸਮਾਂ ਹੋਏਗਾ ਪ੍ਰੋਗਰਾਮ ਕਿਸਾਨਵਾਣੀ ਦਾ ਅੱਜ ਦਾ ਪ੍ਰੋਗਰਾਮ ਕਿਸਾਨਵਾਣੀ ਲੈ ਕੇ ਹਾਜ਼ਰ ਹੋਣਗੇ ਗੁਰਦੀਪ ਕੌਰ ਸਿਲਸਿਲਾ ਖੁੰਡ ਚਰਚਾ ਅੱਜ ਤੁਸੀਂ ਇਸ ਦਾ 379ਵਾਂ ਭਾਗ ਸੁਣੋਗੇ ਵਿਸ਼ਾ ਹੋਏਗਾ ਭਾਗ ਲੈਣ ਵਾਲੇ ਕਲਾਕਾਰ ਪੂਰਾ ਸਿੰਘ ਸਤਪਾਲ ਬਰਾੜ ਅੰਗਦ ਕੁਲਵਿੰਦਰ ਸਿੰਘ ਚਾਨੀ ਤਰਸੇਮ ਸਿੰਘ ਬੂਟਰ ਨੰਬਰਦਾਰ ਦਾ ਕਿਰਦਾਰ ਨਿਭਾਉਣਗੇ ਫੀਲੇ ਦਾ ਕਿਰਦਾਰ ਨਿਭਾਇਆ ਕੁਲਵਿੰਦਰ ਸਿੰਘ ਔਲਕ ਨੇ ਆਲੇਖ ਕੁਲਵਿੰਦਰ ਸਿੰਘ ਚਾਨੀ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਸ਼ਾਮੀ 5:30 ਵਜੇ ਪ੍ਰੋਗਰਾਮ ਹੋਏਗਾ ਗੱਲਾਂ ਚੋਂ ਗੱਲ

ਪ੍ਰੋਗਰਾਮ ਗੱਲਾਂ ਚੋਂ ਗੱਲ ਦੀ ਤਹਿਤ ਤਾਂ ਤੁਸੀਂ ਸੁਣੋਗੇ ਹਫ਼ਤਾਵਾਰੀ ਸਿਲਸਿਲਾ ਹੈਲੋ ਡਾਕਟਰ। ਅੱਜ ਇਸ ਪ੍ਰੋਗਰਾਮ ਦੇ ਵਿੱਚ ਜਾਣਕਾਰੀ ਦਾ ਵਿਸ਼ਾ ਹੋਏਗਾ ਜ਼ੂਨੈਟਿਕ ਬਿਮਾਰੀਆਂ ਕੀ ਹਨ, ਇਹਨਾਂ ਤੋਂ ਕਿਵੇਂ ਬਚੀਏ। ਜਾਣਕਾਰੀ ਦੇਣਗੇ ਡਾਕਟਰ ਗੁਰਸਿਮਰਨ ਕੌਰ ਕੋਚਰ, ਏਮਸ ਬਠਿੰਡਾ। ਇਹਨਾਂ ਨਾਲ ਗੱਲਬਾਤ ਕਰਨਗੇ ਖੁਸ਼ਪ੍ਰੀਤ ਸ਼ੇਰਗਿੱਲ। 6:20 ਦੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਜਲੰਧਰ ਤੋਂ। 6:30 ਪ੍ਰੋਗਰਾਮ ਹੋਏਗਾ ਯੁਵਾਣੀ। 7:00 ਪ੍ਰੋਗਰਾਮ ਸ਼ਾਮ ਸੁਹਾਨੀ। 7:30 ਪੰਜਾਬੀ ਵਿੱਚ ਖ਼ਬਰਾਂ ਅਤੇ 7:40 ਦੇ ਪ੍ਰੋਗਰਾਮ ਸ਼ਾਮ

वानी दा बाकीसा। 8 बजे स्पॉन्सर प्रोग्राम उमंग स्पॉन्सर्ड बाय NCERT। अज तुसी इसका 1299 अंक सुनोगे। 8:30 बजे प्रोग्राम 5 पानिया दे गीत, 8:45 ते हिंदी विच खबरां दा बुलेटिन, 9 बजे अंग्रेजी विच खबरां दा बुलेटिन, न्यूज रिले करांगे आकाशवाणी दिल्ली तो, अते राती 9:15 बजे विविध भारती मुंबई दे प्रसारणा दे तहत प्रोग्राम आपके लिए, 9:30 बजे छाया गीत, 10 बजे आज के फनकार, अते राती 10:30 बजे ढलती जाए रात, 11 बजे साड़ी अज की प्रसारण सभा की होगी समाप्ति। ਇਸੀ ਸਾਡੀ ਅਸੀਂ ਪ੍ਰਸਾਰਣ ਸਭਾ ਵਿੱਚ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੇ 6:15 ਤੇ 45 ਸਕਿੰਟ ਦਾ ਹੋ ਰਿਹਾ। ਵੇਲਾ ਹੋ ਰਿਹਾ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਸਰਵਣ ਕਰਦੇ ਹਾਂ ਜਗਜੀਤ ਸਿੰਘ ਤੇ ਸਾਥੀਆਂ ਪਾਸੋਂ ਇਸ ਸ਼ਬਦ ਨੂੰ।

ਬੇਲਾ ਦੀ ਆਵਾਜ਼ ਦੇ ਵਿੱਚ ਭਗਤੀ ਰਚਨਾ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅੰਮ੍ਰਿਤ ਵੇਲਾ ਦੇ ਤਹਿਤ। ਆਓ ਸੁਣਦੇ ਹਾਂ ਪਿਊਸ਼ਾ ਅਤੇ ਕੈਲਾਸ਼ ਦੀ ਆਵਾਜ਼ ਦੇ ਵਿੱਚ ਇਸ ਭਗਤੀ ਰਚਨਾ ਨੂੰ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਦੀ ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੇ 7:42 ਸਕਿੰਟ ਹੋ ਰਹੇ ਨੇ। ਵੇਲਾ ਹੋ ਰਿਹਾ ਪ੍ਰੋਗਰਾਮ ਸੱਚਰੀ ਸਵੇਰ ਦਾ।

ਪਰ ਇੱਕ ਗੱਲ ਇਹ ਵੀ ਹੈ ਜੀ, ਮੌਸਮ ਭਾਵੇਂ ਜਿੱਦਾਂ ਦਾ ਵੀ ਮਰਜ਼ੀ ਹੋਣਾ ਚਾਹੀਦਾ, ਦਿਲ ਸਾਡਾ ਹਮੇਸ਼ਾ ਖੁਸ਼ ਹੋਣਾ ਚਾਹੀਦਾ ਹੈ, ਜਵਾਨ ਹੋਣਾ ਚਾਹੀਦਾ, ਤੰਦਰੁਸਤ ਹੋਣਾ ਚਾਹੀਦਾ ਤੇ ਮਸਤੋਂ ਮਸਤ ਹੋਣਾ ਚਾਹੀਦਾ ਹੈ। ਕਹਿੰਦੇ ਮੌਸਮ ਚਾਹੇ ਜੈਸਾ ਵੀ ਹੋ, ਦਿਲ ਹਮੇਸ਼ਾ ਖੂਬਸੂਰਤ ਹੀ ਹੋਣਾ ਚਾਹੀਏ। ਸੁਹਾਨਾ ਮੌਸਮ ਔਰ ਚਾਹੇ ਕੀ ਪਿਆਲੀ, ਬਸ ਯਹੀ ਛੋਟੀ ਸੀ ਹੈ ਖੁਸ਼ੀ ਨਿਰਾਲੀ। ਬਿਲਕੁਲ ਜੀ ਬਿਲਕੁਲ, ਇਸ ਮੌਸਮ ਦੇ ਵਿੱਚ ਚਾਹ ਦੀ ਪਿਆਲੀ ਮਿਲ ਜੇ, ਚਾਹ ਦੀ ਚੁਸਕੀ ਮਿਲ ਜੇ ਤੇ ਖੂਬਸੂਰਤ ਜੀ ਗੀਤ ਔਰ ਸੰਗੀਤ ਦਾ ਸਾਥ ਮਿਲ ਜੇ ਤੇ ਫਿਰ ਇਨਸਾਨ ਨੂੰ ਹੋਰ ਕੀ ਚਾਹੀਦਾ ਹੈ। ਸੋ ਆਗਾਜ਼ ਕਰਦੇ ਹਾਂ ਇਸ ਖੂਬਸੂਰਤ ਜੀ, ਦਿਸ ਇਜ਼ ਵਨ ਆਫ ਮਾਈ ਬਿਊਟੀਫੁਲ ਸੌਂਗ ਐਂਡ ਫੇਵਰੇਟ ਸੌਂਗ। ਇਸ ਗੀਤ ਦੇ ਨਾਲ ਆਗਾਜ਼ ਕਰਦੇ ਹਾਂ ਪ੍ਰੋਗਰਾਮ ਸੱਜਰੀ ਸਵੇਰ ਦਾ। ਆਓ ਸੁਣਦੇ ਹਾਂ ਬਹੁਤ ਹੀ ਪਿਆਰਾ ਖੂਬਸੂਰਤ ਜੀ ਗੀਤ, ਐਸ ਪੀ ਬਾਲਾ ਸੁਬ੍ਰਮਣੀਅਮ ਦੀ ਆਵਾਜ਼ ਤੇ ਵਿਦ ਆਸ਼ਾ ਭੋਸਲੇ।

0: ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਸਟੂਡੀਓ ਦੀ ਘੜੀ ਤੇ ਸਮਾਂ 7:12 ਤੇ 2 ਸਕਿੰਟ ਦਾ ਆਓ ਸੁਣਦੇ ਹਾਂ ਪ੍ਰੋਗਰਾਮ ਸ਼ੁਰਲੀਆਂ। ਇਸ ਵਿੱਚ ਭਾਗ ਲੈਣਗੇ ਬਬਲੀ ਦਾ ਕਿਰਦਾਰ ਨਿਭਾਰੇ ਨੇ ਮਮਤਾ ਅਰੋੜਾ, ਡੋਲੀ ਸੀਮਾ ਮਹਿਰਾ, ਬੀਬੋ ਭੂਆ, ਸੰਦੀਪ ਸ਼ੇਰਗਿੱਲ। ਔਰ ਸਰੋਤਿਆਂ ਨੂੰ ਦੱਸ ਦਈਏ ਇਹ ਪ੍ਰੋਗਰਾਮ ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋ।
1: ਰੋਂਦੀ ਲੂਣ ਦੀ ਡਲੀ ਅੱਖੇ ਮਿਸਰੀ ਬਰੋਬਰ ਜਾਣੀ, ਬਾਈ ਮਿੱਤੂ ਰੋਂਦੀ ਲੂਣ ਦੀ ਡਲੀ ਨੀ ਕਿੰਨੇ ਚੰਗੇ ਗੀਤ ਹੁੰਦੇ ਸੀ ਭਾਈ ਅਗਲੇ ਜਮਾਨਿਆਂ ਚ। ਲੈ ਭਾਈ ਕੁੜੇ ਮੈਂ ਮਾੜਾ ਜਿਹਾ ਧਿਆਨ ਨਾਲ ਚੱਲਾਂ, ਕਿਤੇ ਹੌਂਪੜੇ ਕਰਦੀ ਕਰਦੀ ਲੱਸੀ ਦਾ ਡੋਲੂ ਹੀ ਨਾ ਡੋਲਾਂ। ਅਖੇ ਭਾਬੀ ਸਾਗ ਨੂੰ ਨਾ ਜਾਈ ਤੇਰਾ ਮੁੰਡਾ ਰਹੂਗਾ ਭਾਬੀ ਸਾਗ ਨੂੰ ਨਾ। ਨੀ ਵਾਹ ਨੀ ਵਾਹ ਭਾਈ ਕੁੜੇ ਉਹ ਪੁਰਾਣੇ ਜਮਾਨੇ ਤਾਂ ਗੱਲਾਂ ਹੀ ਹੋਰ ਹੁੰਦੀਆਂ ਸੀ, ਨੀ ਅੱਜ ਕੱਲ੍ਹ ਤਾਂ ਡੀਜੇ ਸ਼ੀਜੇ ਲਾ ਕੇ ਤੇ ਚਾਟ ਪੁੱਛੀਆਂ ਮਾਰ ਕੇ ਕਹਿ ਦੇਣਗੇ ਹੋ ਗਿਆ ਫਨ ਸ਼ਨ। ਨੀ ਲੈ ਮੈਂ ਕਿਹੜੀਆਂ ਗੱਲਾਂ ਚ ਪਏਗੀ, ਨੀ ਮੈਂ ਵੀ ਜਾ ਕੇ ਆਪਦੇ ਘਰੇ ਭਾਈ ਕੰਮ ਕਰਨੇ ਨੇ, ਤੇ ਹੋਰ ਕਿੱਡਾ ਦਿਨ ਚੜਿਆ ਆਇਆ ਸੁੱਖ ਨਾਲ।
2: ਓ ਬੀਬੋ ਸਿਸ ਕੀ ਬੋਲਦੇ ਆਨੇ ਹੋ, ਕਦੇ ਚੁੱਪ ਕਰਕੇ ਨੀ ਤੁਸੀਂ ਆਉਂਦੇ, ਸਾਰੀ ਗਲੀ ਨੂੰ ਸਾਰਾ ਕੁਝ ਸੁਣਾਉਂਦੇ ਆਨੇ ਹੋ, ਇਹ ਤੁਹਾਡੇ ਹੱਥ ਦੇ ਵਿੱਚ ਕੀ ਹੈ?
1: ਨੀ ਓਹੋ ਅਖੇ ਗੁੱਸਾ ਨਾ ਕਰੀ, ਨੀ ਤੈਨੂੰ ਪਿੱਸੋਂ ਆਵਾਜ਼ ਮਾਰੀ ਆ। ਨੀ ਆ ਤਾਂ ਤੂੰ ਆਵਾਜ਼ ਮਾਰ ਕੇ ਕੁੜੇ ਹੋਰ ਹੀ ਕੰਮ ਕਰਤਾ ਸੀ, ਮੇਰਾ ਤਾਂ ਡੋਲੂ ਹੀ ਡੁੱਲ ਪੈਣਾ ਸੀ ਲੱਸੀ ਵਾਲਾ।
2: ਅੱਛਾ ਡੋਲੂ ਚ ਲੱਸੀ ਹੈ?
1: ਨੀ ਓਹੋ ਕੁੜੇ ਲੈ ਦੱਸ, ਮੈਂ ਤਾਂ ਗੱਲਾਂ ਗੱਲਾਂ ਚ ਤੈਨੂੰ ਦੱਸ ਹੀ ਬੈਠੀ ਵੀ ਇਹ ਚ ਲੱਸੀ ਆ।
2: ਹਾਂਜੀ ਲੈ ਇੱਕ ਡੋਲੂ ਭਰ ਕੇ ਤੁਸੀਂ ਮੇਰੇ ਵਾਸਤੇ ਲੈ ਕੇ ਆਏ ਹੋ, ਵੀ ਆਪਾਂ ਰਲ ਮਿਲ ਕੇ ਪੀਵਾਂਗੇ।
1: ਨੀ ਮਾੜਾ ਜਾ ਧਿਆਨ ਨਾਲ ਦੇਖ, ਹੈ ਤੇਰੇ ਘਰ ਦਾ ਬੂਹਾ ਰਹਿ ਗਿਆ ਪਿੱਛੇ, ਨੀ ਤੇਰਾ ਘਰ ਮੈਂ ਟੱਪ ਕੇ ਗਾਹਾਂ ਲੰਘ ਗਈ ਸੀ, ਇਹ ਤਾਂ ਕਿਤੇ ਮੇਰੇ ਗਾਣਿਆਂ ਦੀ ਆਵਾਜ਼ ਸੁਣ ਲਈ, ਮੈਂ ਥੋੜਾ ਜਿਹਾ ਉੱਚੀ ਗਾ ਲੈਨੀ ਆ, ਕੁੜੇ ਤੈਨੂੰ ਮੇਰਾ ਤਾਂ ਪਤਾ ਲੱਗ ਗਿਆ ਡੋਲੀਏ।
2: ਅੱਛਾ ਅੱਛਾ ਇਹਦਾ ਮਤਲਬ ਇਹ ਹੈ ਬੀਬੋ ਸਿਸ ਤੁਸੀਂ ਗੁਆਂਢੀਆਂ ਨੂੰ ਲੱਸੀ ਪਿਓਣੀ ਨੀ, ਯਾਨੀ ਕਿ ਆਪਣੀ ਬੈਸਟ ਫਰੈਂਡ ਡੋਲੀ ਨੂੰ ਲੱਸੀ ਨੀ ਪਿਓਣੀ?
1: ਨੀ ਕਿਹੜੀਆਂ ਫਰੈਂਡਾਂ ਦੀ ਗੱਲ ਕਰਦੀਆਂ ਕੁੜੇ, ਜਦੋਂ ਗਰਮੀਆਂ ਆ ਜਾਂਦੀਆਂ ਨੇ ਨੀ ਜਣਾ ਖਣਾ ਡੋਲੂ ਲੱਸੀ ਦਾ ਭਾਲਦਾ ਹੀ ਰਹਿੰਦਾ ਵੀਰ, ਸਾਡੇ ਤਾਂ ਘਰੋਂ ਡੋਲੂ ਹੀ ਮੁੱਕ ਗਏ, ਨਾਲੇ ਤਾਂ ਅਗਲੇ ਨੂੰ ਲੱਸੀ ਦਿਓ ਤੇ ਨਾਲੇ ਡੋਲੂ ਵੀ ਭਾਈ ਆਪਦਾ, ਕਿੱਥੇ ਤਾਂ ਅਗਲੇ ਨੇ ਉਹਦੇ ਚ ਕੁਛ ਨਾ ਕੁਛ ਪਾ ਕੇ ਮੋੜਨਾ ਸੀ, ਵੀ ਕੋਈ ਬੰਦਾ ਘਿਓ ਦਾ ਡੋਲੂ ਮੋੜ ਜੇ, ਮਹਿੰਗਾਈ ਦਾ ਜ਼ਮਾਨਾ।
2: ਅੱਛਾ ਕਿੱਡੇ ਚਲਾਕ ਹੋ ਤੁਸੀਂ, ਪਤਲੀ ਜੀ ਲੱਸੀ ਦਾ ਡੋਲੂ ਭਰਿਆ ਦੇ ਕੇ ਤੁਸੀਂ ਘਿਓ ਪਾਲ ਦਿਓ ਭਰਿਆ ਹੋਇਆ ਡੋਲੂ।
1: ਨੀ ਓਹੋ ਮੈਂ ਤਾਂ ਕਹੀ ਜਾਨੀ ਅੱਗੇ ਕੁੜੇ ਮਹਿੰਗਾਈ ਦਾ ਜਵਾਨਾ, ਕੁੜੇ 7-8 ਡੋਲੂ ਸਾਡੇ ਲੱਸੀ ਵਾਲੇ ਆਈ ਗਵਾਚ ਗਏ ਵੀਰ, ਤੇਰੇ ਵਰਗੀ ਕੋਈ ਲੈ ਜਾਂਦੀ ਆ, ਨੀ ਨਾ ਤਾਂ ਕੋਈ ਮੋੜਨ ਦਾ ਨਾਂ ਲੈਂਦੀ ਆ ਤੇ ਨਾ ਕੋਈ ਸੁੱਕਾ ਜਾ ਧੰਨਵਾਦ ਕਹਿੰਦੀ ਆ।
2: ਮੇਰੇ ਵਰਗੀ ਚੋ ਮਤਲਬ ਕੀ ਹੈ ਤੁਹਾਡਾ, ਮੈਂ ਤਾਂ ਕੋਈ ਨੀ ਤੁਹਾਡਾ ਡੋਲੂ ਰੱਖਿਆ।
1: ਨੀ ਓਹੋ ਤੈਨੂੰ ਤਾਂ ਮੈਂ ਦਿੱਤਾ ਹੀ ਨੀ, ਤੂੰ ਤਾਂ ਆਪਣੇ ਤੇ ਐਵੀਂ ਗੱਲ ਲੈ ਲੈਨੀ ਆ ਡੋਲੀਏ। ਨੀ ਮੈਂ ਤਾਂ ਉਹ ਆਪਣੀ ਤੇਰੀ ਦੂਜੀ ਸਿਸ ਦੀ ਗੱਲ ਕਰਦੀ ਸੀ, ਆ ਕੀ ਨਾਂ ਤੇਰੀ ਭੈਣ ਜੀ ਦਾ?
2: ਬਬਲੀ ਸਿਸ ਦੀ ਗੱਲ ਕਰਦੇ ਹੋ?
1: ਨੀ ਹੌਲੀ ਬੋਲ, ਮੇਰੀ ਆਵਾਜ਼ ਉੱਚੀ ਆ ਕੁੜੇ ਕੋਈ ਸੁਣਦਾ ਹੋਊਗਾ।
2: ਡਰ ਲੱਗਦਾ ਬਬਲੀ ਸਿਸ ਤੋਂ, ਸਾਰਿਆਂ ਨੂੰ ਡਰ ਲੱਗਦਾ, ਹੋਰ ਨੀ ਕਿਸੇ ਤੋਂ ਤੁਸੀਂ ਡਰਦੇ, ਤੁਸੀਂ ਸਿਰਫ ਬਬਲੀ ਸਿਸ ਤੋਂ ਡਰਦੇ ਹੋ, ਤੇ ਬਬਲੀ ਸਿਸ ਦੇਖੋ ਹਲੇ ਤੱਕ ਆਏ ਨੀ।
1: ਨੀ ਕਾਹਨੂੰ ਪੁੱਛਦੀ ਆ ਭਾਈ, ਆ ਪਿੱਛੇ ਜੇ ਕਹਿੰਦੀ ਮੈਂ ਕੜੀ ਬਣਾਉਣੀ ਆ, ਅੱਗੇ ਲੱਸੀ ਤਾਂ ਸਾਡੇ ਕੋਈ ਪੀਂਦਾ ਨੀ, ਕਹਿੰਦੇ ਨਿਆਣਿਆਂ ਦੇ ਗਲ ਖਰਾਬ ਹੋ ਜਾਂਦੇ ਨੇ। ਮੈਂ ਕਿਹਾ ਇਹੋ ਜਿਹੇ ਪਤਾ ਨੀ ਭਾਈ ਕਿਹੜੇ ਗਲ ਹੈ,

0: ਲੱਸੀ ਨਾਲ ਹੀ ਖਰਾਬ ਹੋ ਜਾਂਦੇ ਨੇ ਹੈ। ਤੇ ਸਾਡਾ ਟੱਬਰ ਤਾਂ ਭਾਈ ਤੌੜਾ ਤੌੜਾ ਲੱਸੀ ਦਾ ਪੀ ਜਾਂਦਾ, ਸਾਡੇ ਗੱਲ ਤਾਂ ਐਂ ਨੇ ਫਰਾਟੇ ਵਰਗੇ, ਚਾਹੇ ਪਰਲੇ ਪਿੰਡੋਂ ਆਵਾਜ਼ ਮਾਰਦੇ ਆ ਫੇਰ ਵੀ ਡੋਲੀਏ ਤੈਨੂੰ ਸੁਣੀ ਜਾਂਦਾ। ਆ ਵੇਖ ਲਾ ਹੁਣ ਵੀ ਤੂੰ ਆ ਗਈ ਨਾ ਬਾਹਰ ਡੋਲੂ ਵੇਖ ਕੇ।
1: ਹਾਂ ਬਿਲਕੁਲ ਠੁਨਕਦੀ ਆਵਾਜ਼ ਤੁਹਾਡੀ। ਚਲੋ ਬਾਕੀ ਤਾਂ ਗੱਲਾਂ ਛੱਡੋ, ਇਹ ਦੱਸੋ ਬਬਲੀ ਸਿਸ ਨੇ ਕੜੀ ਬਣਾਈ ਕਿ ਨਹੀਂ ਬਣਾਈ? ਕਿਜੋ ਬਣਾਈ, ਸਾਨੂੰ ਦਿੱਤੀ ਨੀ?
0: ਨਹੀਂ ਆਹੋ ਕੁੜੇ ਉਹੀ ਤਾਂ ਮੈਂ ਦੱਸਦੀ ਆ, ਨਾਲੇ ਤਾਂ ਮੇਰਾ ਡੋਲੂ ਰੱਖ ਗਈ ਹੈ ਤੇ ਨਾਲੇ ਕੁੜੇ ਉੱਤੋਂ ਉੱਤੋਂ ਸੁਲਾ ਵੀ ਨਹੀਂ ਮਾਰੀ ਵੀ ਕੜੀ ਖਾ ਕੇ ਹੀ ਵੇਖ ਲਾ ਬੀਬੋ ਕਿਹੋ ਜੀ ਬਣੀ ਆ। ਕੁੜੇ ਲੂਣ ਮਿਰਚਾਂ ਹੀ ਚੈੱਕ ਕਰਾ ਦਿੰਦੀ, ਖਵਾਉਂਦੀ ਚਾਹੇ ਨਾ ਹੈ ਭਾਈ, ਆਹ ਜਮਾਨਾ ਆ ਗਿਆ। ਮੈਂ ਤਾਂ ਤਾਈਓ ਕਹਿੰਦੀ ਸੀ ਵੀ ਆ ਹੁਣ ਨੀ ਕਿਸੇ ਨੂੰ ਲੱਸੀ ਲੁੱਸੀ ਪਿਆਉਣੀ।
1: ਬੀਬੋ ਸਿਸ ਇਹ ਤਾਂ ਪੁੰਨ ਦਾ ਕੰਮ ਹੈਗਾ ਤੇ ਕਿਸੇ ਨੂੰ ਗਰਮੀ ਚ ਲੱਸੀ ਪਿਆਓ। ਹੁਣ ਦੇਖੋ ਨਾ ਹੁਣ ਛਬੀਲਾਂ ਲੱਗਿਆ ਕਰਨਗੀਆਂ, ਕਿੰਨੇ ਠੰਡੇ ਠੰਡੇ ਪਾਣੀ ਸ਼ਰਬਤ ਮਿਲਿਆ ਕਰਨਗੇ। ਸਾਰਿਆਂ ਨਾਲੋਂ ਪਹਿਲਾਂ ਲਾਈਨ ਚ ਤੁਸੀਂ ਅੱਗੇ ਖੜੇ ਹੁੰਦੇ ਹੋ, ਭਲਾ ਵੀ ਕਰਨਾ ਚਾਹੀਦਾ।
0: ਨੀ ਆਹੋ ਭਾਈ ਭਲਾ ਤਾਂ ਬਥੇਰਾ ਕਰਿਆ ਪਰ ਸਾਹਮਣੇ ਵਾਲਾ ਭਲੇ ਦਾ ਕੋਈ ਮੁੱਲ ਤਾਂ ਪਾਵੇ।
1: ਲੈ ਹੁਣ ਤੁਸੀਂ ਭਲੇ ਦੇ ਬਦਲੇ ਮੁੱਲ ਪਾਲਦੇ ਹੋ। ਉਹ ਬਬਲੀ ਸਿਸ ਨੀ ਕਹਿੰਦੇ ਹੁੰਦੇ ਕਿ ਭਲਾ ਤਾਂ ਉਹ ਹੁੰਦਾ ਕਿ ਜਿਹੜਾ ਤੁਸੀਂ ਕਰਕੇ ਭੁੱਲ ਜਾਓ, ਰੱਬ ਦੇਖਦਾ ਤੁਹਾਡਾ ਭਲਾ, ਜੇ ਕਿਸੇ ਦਾ ਕਰੋਗੇ ਤੁਹਾਡਾ ਵੀ ਭਲਾ ਹੋਊਗਾ।
0: ਨੀ ਆਹੋ ਕੁੜੇ ਬਬਲੀ ਨੇ ਤਾਂ ਕਹਿਣਾ ਹੀ ਆ, ਅਗਲੀ ਮੇਰੇ ਕੈ ਭਾਂਡੇ ਦੱਬੀ ਬੈਠੀ ਆ ਹੈ। ਨੀ ਆ ਇੱਕ ਡੋਲੂ ਦਾ ਜਮਾ ਹੀ ਨਵਾਂ ਕੁੜੇ ਮੇਰੇ ਪੇਕਿਆਂ ਤੋਂ ਆਇਆ ਸੀ, ਮੈਂ ਤਾਂ ਰਜਾਈਆਂ ਵਾਲੀ ਪੇਟੀ ਚ ਲੁਕੋ ਕੇ ਰੱਖਿਆ ਸੀ ਵੀਰ। ਮੈਂ ਆਖਿਆ ਚੱਲ ਇਹ ਤਕੜੇ ਜੇ ਘਰੋਂ ਹੈਗੀ ਆ, ਇਹਦੇ ਹੱਥ ਚ ਡੋਲੂ ਥੋੜਾ ਜਿਹਾ ਸੋਹਣਾ ਲੱਗੂਗਾ। ਕੁੜੇ ਮੈਂ ਤਾਂ ਲਿਸ਼ਕਾ ਪੁਸ਼ਕਾ ਕੇ ਲੱਸੀ ਪਾ ਕੇ ਦਿੱਤਾ ਸੀ, ਦੇਖਦੀ ਆ ਕਹਿ ਇੱਕ ਸਾਲ ਲਾਉਂਦੀ ਆ ਫਿਰ ਮੋੜਨ ਤੇ ਹੈ।
1: ਚਲੋ ਮੈਂ ਫੋਨ ਕਰ ਦਿੰਨੀ ਆ, ਹੁਣੇ ਦੱਸ ਦਿੰਨੀ ਆ ਉਹਨਾਂ ਨੂੰ, ਤੁਹਾਡਾ ਡੋਲੂ ਤਾਂ ਨਾ ਦੇਣਾ ਵਾਪਸ ਕਰ ਜਾਣਗੇ।
0: ਨਾ ਨਾ ਕੁੜੇ ਹਾ ਕੰਮ ਨਾ ਤੂੰ ਕਰ, ਫਿਰ ਮੇਰਾ ਆਹ ਡੋਲੂ ਵੀ ਜਾਊਗਾ ਲੱਸੀ ਵਾਲਾ, ਉਹਨੇ ਕਹਿਣਾ ਹਾਈਥੀ ਖੜਾ ਲਾ, ਮੈਂ ਆਪਦਾ ਵੀ ਡੋਲੂ ਲਿਆਉਣੀ ਆ, ਬੀਬੋ ਤੋਂ ਲੱਸੀ ਪਵਾ ਹੀ ਲੈਣੀ ਅੱਜ।
1: ਬੀਬੋ ਸਿਸ ਇੱਥੇ ਖੜੀ ਗੱਲਾਂ ਕਰੀ ਜਾਓਗੇ, ਦੇਖੋ ਗਰਮੀ ਤੁਹਾਡਾ ਹਾਲ ਕਿਹੋ ਜਿਹਾ ਹੋ ਗਿਆ, ਮੂੰਹ ਲਾਲ ਹੋ ਗਿਆ ਤੁਹਾਡਾ, ਪਸੀਨਾ ਐਵੇਂ ਚੋਈ ਜਾਂਦਾ। ਆ ਜਾਓ ਅੰਦਰ, ਆ ਜਾਓ ਥੋੜਾ ਜਿਹਾ ਅੰਦਰ ਬਹਿ ਕੇ ਗੱਲਾਂ ਕਰ ਰਹੇ, ਨਾਲੇ ਆਪਾਂ ਏਸੀ ਚਲਾ ਕੇ ਬੈਠਾਂਗੇ ਦੋਨੋਂ ਜਣੀਆਂ, ਨਾਲੇ ਤੁਹਾਨੂੰ ਠੰਡਾ ਠੰਡਾ ਸ਼ਰਬਤ ਪਿਲਾਉਂਗੀ।
0: ਨੀ ਆ ਤਾਂ ਡੋਲੀਏ ਤਾਂ ਬਲਾ ਸਿਆਣੀ ਗੱਲ ਕਰਤੀ ਕੁੜੇ, ਇੱਕ ਤਾਂ ਗਰਮੀ ਮੈਥੋਂ ਜਮਾ ਹੀ ਝਾਲਣੀ ਹੁੰਦੀ, ਉੱਤੋਂ ਭਾਈ ਮੇਰਾ ਬਲੱਡ ਵੱਧਦਾ ਹੈ। ਕੁੜੇ ਜਦੋਂ ਮੈਨੂੰ ਕੋਈ ਮਾੜੀ ਜੀ ਚੱਕਵੀਂ ਜੀ ਗੱਲ ਚੇਤੇ ਆ ਜਾਂਦੀ ਹੈ ਨਾ, ਮੇਰਾ ਤਾਂ ਬਸ ਪੁੱਛ ਨਾ ਡੋਲੀਏ, ਪਾਰਾ ਉਤਲਾ ਉੱਤੇ ਹੀ ਹੋ ਜਾਂਦਾ। ਆ ਹੋਰ ਦੇਖ ਉੱਤੋਂ ਸੂਰਜ ਵੀ ਬਦਲੇ ਲੈਣ ਵਾਲਾ ਤਿੱਖਾ ਹੋਇਆ ਫਿਰਦਾ, ਜਮਾ ਐ ਅੱਗ ਬਣਿਆ ਪਿਆ ਗੋਲਾ ਅੱਗ ਦਾ।
1: ਬਿਲਕੁਲ ਸਹੀ ਕਹਿੰਦੇ ਤੁਸੀਂ, ਇੰਨੀ ਗਰਮੀ ਹੈ, ਇੰਨੀ ਗਰਮੀ ਹੈ, ਬਹੁਤ ਜ਼ਿਆਦਾ ਗਰਮੀ ਹੈ, ਨਾ ਤਾਂ ਰਸੋਈ ਚ ਖੜਨ ਨੂੰ ਦਿਲ ਨਹੀਂ ਕਰਦਾ, ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ। ਗੱਲ ਸੁਣ ਲਓ ਮੇਰੀ ਸਾਸੂ ਮਾਂ ਦੀ, ਮੈਨੂੰ ਕਹਿੰਦੇ ਡੋਲੀ ਐ ਕਰ ਕੁਝ ਬਣਾ ਲੈ ਗਰਮੀ ਚ, ਮੈਂ ਕਿਹਾ ਵੀ ਇੰਨੀ ਗਰਮੀ ਹੈ, ਮੈਥੋਂ ਤਾਂ ਕੁਝ ਬਣਦਾ ਨੀ।
0: ਐ ਤਾਂ ਭਾਈ ਸਰਦਾ ਨੀ ਕਹਿ ਕੇ ਵੀ ਮੈਥੋਂ ਤਾਂ ਕੁਝ ਬਣਦਾ ਨੀ।
1: ਮੇਰੀ ਸਾਸੂ ਮਾਂ ਕਹਿੰਦੇ ਚੱਲ ਐ ਕਰ, ਜਿਹੜੀ ਚੀਜ਼ ਤੈਨੂੰ ਬਣਾਉਣੀ ਆਉਂਦੀ ਹੈ ਜਲਦੀ ਬਣ ਜੂਗੀ, ਉਹੀ ਬਣਾ ਲੈ।
0: ਭਲਾ ਮੈਨੂੰ ਵੀ ਦੱਸ ਦੇ ਵੀ ਕੀ ਬਣਾਇਆ ਕੁੜੇ।
1: ਮੈਂ ਬਣਾ ਲਿਆ ਮੂੰਹ
0: ਨੀ ਦਿਰ ਫਿੱਟੇ ਮੂੰਹ ਤੇਰੇ, ਕੁੜੇ ਤਾਂ ਹੀ ਤੇਰੀ ਸੱਸ ਤੈਨੂੰ ਬਾਲਾ ਲਾਇਕ ਨੀ ਕਰਦੀ।
1: ਦੇਖੋ ਬੀਬੋ ਸਿਸ, ਮੇਰੀ ਸਾਸੂ ਮਾਂ ਮੈਨੂੰ ਪਿਆਰ ਕਰੇ, ਮੈਨੂੰ ਚੰਗਾ ਸਮਝੇ, ਮੈਨੂੰ ਲਾਇਕ ਕਰੇ ਨਾ ਕਰੇ ਕੋਈ ਫਰਕ ਨੀ ਪੈਂਦਾ, ਆਪਾਂ ਸਾਰੀਆਂ ਫਰੈਂਡਸ ਇੱਕ ਦੂਜੇ ਨੂੰ ਤਾਂ ਲਾਇਕ ਕਰਦੀਆਂ, ਬਸ ਇਹੀ ਬਹੁਤ ਹੈ।
0: ਨੀ ਆਹੋ ਇਹ ਤਾਂ ਤੈਨੂੰ ਹੀ ਲੱਗਦਾ ਹੈ।
1: ਕੀ ਕਹਿ ਰਹੇ ਬੀਬੋ ਸਿਸ, ਹੌਲੀ ਜਿਹਾ ਨਾ ਬੋਲੋ, ਥੋੜਾ ਉੱਚੀ ਬੋਲੋ ਜਿਵੇਂ ਪਹਿਲਾਂ ਬੋਲਦੇ ਸੀ।
0: ਉਹ ਮੈਂ ਕਿਹਾ ਭਾਈ ਇਹ ਤਾਂ ਤੈਨੂੰ ਹੀ ਪਤਾ ਵੀ ਤੇਰੀ ਸੱਸ ਲਾਇਕ ਕਰਦੀ ਆ ਤੈਨੂੰ ਕਿ ਨਹੀਂ ਕਰਦੀ, ਸਾਡੇ ਕੋਲੇ ਤਾਂ ਤੂੰ ਆਈ ਸੁਣਾਉਣੀ ਹੁੰਦੀ ਆ ਵੀ ਮੈਨੂੰ ਜਮਾ ਹੀ ਪਸੰਦ ਨਹੀਂ ਕਰਦੀ। ਨਾਲੇ ਆਹੋ ਭਾਈ ਆਪਣੇ ਚ ਤਾਂ ਪਿਆਰ ਬਣਿਆ ਵੇ ਹੈਗਾ ਹੀ ਆ, ਤੇ ਨਾਲੇ ਗੱਲ ਸੁਣ, ਹੁਣ ਮੈਨੂੰ ਅੰਦਰ ਬਿਠਾ ਤਾਂ ਲਿਆ, ਕੁਛ ਬਣਾ ਕੇ ਲਿਆ ਕੇ ਖਵਾ ਪਿਆ ਵੀ ਦੇ ਕਿ ਉਹ ਆਪਦੀ ਸੱਸ ਵਾਂਗੂ ਮੂੰਹ ਬਣਾ ਕੇ ਦਿਖਾ ਦੇਗੀ।
1: ਬੀਬੋ ਸਿਸ ਤੁਸੀਂ ਠੰਡੇ ਦੀ ਗੱਲ ਕਰ ਦੋ, ਮੈਂ ਤਾਂ ਸਵੇਰੇ ਬਣਾ ਕੇ ਰੱਖ ਲਿਆ ਸੀਗਾ, ਮੈਂ ਬਣਾ ਕੇ ਫ੍ਰਿਜ ਠੰਡਾ ਹੋਣਾ ਰੱਖਿਆ, ਚਲੋ ਮੈਂ ਤੁਹਾਨੂੰ ਟੇਸਟ ਕਰਵਾਉਣੀ ਆ।
0: ਨੀ ਬਾ ਨੀ ਭਾਈ ਇਹ ਤਾਂ ਕੁੜੇ ਤੂੰ ਬਾਲੀ ਸਿਆਣੀ ਗੱਲ ਕਰਤੀ, ਜਿਵੇਂ ਤੈਨੂੰ ਮੇਰੇ ਆਉਣ ਦਾ ਪਹਿਲਾਂ ਹੀ ਪਤਾ ਸੀ ਵੀ ਲੈ ਬੀਬੋ ਅੱਜ ਬਾਹਰ ਮੂਰ ਦੀ ਲੰਘੂ ਹੀ ਲੰਘੂ, ਤੇ ਕੁੜੇ ਤੂੰ ਅੱਜ ਬਾਹੋਂ ਫੜ ਕੇ ਅੰਦਰ ਵਾੜੇਗੀ ਤੇ ਠੰਡਾ ਜਾ ਕੋਈ ਸ਼ਰਬਤ ਪਿਆਏਗੀ।
1: ਹਾਂ ਮੈਂ ਯੂਟਿਊਬ ਚ ਦੇਖਿਆ ਸੀ, ਉੱਥੋਂ ਦੇਖ ਕੇ ਮੈਂ ਬਣਾ ਕੇ ਰੱਖਿਆ, ਮੈਂ ਟੇਸਟ ਨਹੀਂ ਕੀਤਾ, ਮੈਂ ਕਿਹਾ ਮੈਂ ਬੀਬੋ ਸਿਸ ਨੂੰ ਕਰਾਉਂਗੀ, ਉਹ ਦੱਸੋ ਬੀਬੋ ਸਿਸ ਕੀ ਕਿਹੋ ਜਿਹਾ ਬਣਿਆ।
0: ਨੀ ਇਹ ਤਾਂ ਹੋਰ ਵੀ ਕੁੜੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ, ਜਿਹੜਾ ਤੂੰ ਇੰਨਾ ਪਿਆਰ ਕਰਦੀ ਆ ਕੁੜੇ, ਇੰਨਾ ਸਤਿਕਾਰ ਕਰਦੀ ਆ,

0: ਪਹਿਲਾਂ ਬੀਬੋ ਚੈੱਕ ਕਰੂਗੀ, ਫੇਰ ਟੱਬਰ ਨੂੰ ਪਿਆਏਗੀ। ਚੱਲ ਫੇਰ ਹੁਣ ਐ ਕਰ, ਛੇਤੀ ਜਾ ਤੇ ਚੱਕ ਕੇ ਲਿਆ ਕੁੜੇ, ਮੇਰੇ ਤਾਂ ਮੂੰਹ ਚ ਪਾਣੀ ਪਾਣੀ ਆ ਗਿਆ।
1: ਬਸ ਬਸ ਕਾਬੂ ਰੱਖੋ, ਮੈਂ ਹੁਣੇ ਲੈ ਕੇ ਆਈ।

0: ਮਾਂ ਨੂੰ ਦੇ ਦਿੰਦੀ ਜੇ ਪੱਟੀ ਟੇਪ ਨੂੰ ਦੇ ਦਿੰਦੀ ਤਾਂ ਬਸ ਮੈਨੂੰ ਤਾਂ ਘਰੋਂ ਕੱਢ ਹੀ ਦੇਣਾ ਸੀ ਇਹਨਾਂ ਨੇ। ਸਾਡੇ ਘਰੇ ਤਾਂ ਪੂਰਾ ਕਲੇਸ਼ ਹੋਣਾ ਸੀ ਕਲੇਸ਼।
1: ਨੀ ਆਹੋ, ਹੁਣ ਸਾਡੇ ਘਰੇ ਕਰਾ ਦੇ ਫਿਰ, ਤੂੰ ਤਾਂ ਬਦਲਾ ਹੀ ਲੈਣਾ ਸੀ, ਲੈ ਲਿਆ ਕਿਸੇ ਜਨਮ ਦਾ ਬਦਲਾ ਅੱਜ।
0: ਬਸ ਬੀਬੋਸਿਸ ਥੋੜਾ ਜਿਹਾ ਸ਼ਾਂਤ ਹੋ ਜਾਓ, ਮੈਂ ਤੁਹਾਡੇ ਲਈ ਵਧੀਆ ਜੀ ਚਾਹ ਬਣਾ ਕੇ ਲੈ ਕੇ ਆਉਂਦੀ ਆ। ਚਾਹ ਛੱਡੋ, ਮੈਂ ਤੁਹਾਡੇ ਲਈ ਗ੍ਰੀਨ ਟੀ ਬਣਾ ਕੇ ਲੈ ਕੇ ਆਉਂਦੀ ਆ।
1: ਨਹੀਂ ਬਸ ਭਾਈ, ਬਸ ਕੁੜੇ ਡੋਲੀਏ ਰਹਿਣ ਦੇ, ਮੈਨੂੰ ਪਤਾ ਕੁੜੇ ਨਹੀਂ ਉਹ ਗ੍ਰੀਨ ਟੀ ਚ ਤੂੰ ਇੱਥੋਂ ਬਾਹਰੋਂ ਖੱਬਲ ਖੁੱਬਲ ਲਿਆ ਕੇ ਪੱਟ ਕੇ ਪਾ ਦੇਗੀ, ਫਿਰ ਆਖੇਗੀ ਬੀਬੋਸਿਸ ਪਹਿਲੇ ਆਪ ਚੈੱਕ ਕਰੋ ਫਿਰ ਹਮ ਪੀਏਗੇ। ਨਾ ਭੈਣੇ, ਤੇਰੇ ਮੂਹਰੇ ਹੱਥ ਜੋੜੇ, ਕੋਈ ਐਵੇਂ ਜ਼ਹਿਰੀਲੀ ਜੜੀ ਬੂਟੀ ਵਿੱਚ ਪਾ ਦੀ ਨਾ ਚਾਹ ਵਾਲੇ ਪਾਣੀ ਚ, ਕੁੜੇ ਮੈਨੂੰ ਤਾਂ ਦੇਣੇ ਦੇ ਲੈਣੇ ਪੈ ਜਾਣਗੇ।
0: ਦੇਣੇ ਦੀ ਲੈਣੀ? ਇਹ ਮੈਨੂੰ ਲੱਗਦਾ ਲੈਣੇ ਦੀ ਦੇਣੀ ਨਹੀਂ ਹੁੰਦਾ।
1: ਨਹੀਂ ਮੈਂ ਤਾਂ ਇੱਥੋਂ ਕੁਛ ਲੈ ਕੇ ਹੀ ਖੜਾ ਛਡਾਉਂਗੀ, ਮੈਂ ਕਿਉਂ ਦੇਵਾਂਗੀ, ਐਡੀ ਕੂਲੀ ਨਹੀਂ ਹੈਗੀ ਬੀਬੋ। ਹਾਂ ਤੈਨੂੰ ਮੈਂ ਦੱਸਾਂ, ਨਾਲੇ ਗੱਲ ਸੁਣ, ਆ ਡੋਲੂ ਇੱਧਰ ਨੂੰ ਕਰ, ਪਰਾਂ ਨੂੰ ਖਿਸਕਾਈ ਜਾਂਦੀ ਆ, ਹੈ ਮਸਾਂ ਜੁੜਿਆ ਲੱਸੀ ਦਾ ਭਰਿਆ ਡੋਲੂ, ਤੂੰ ਲੁਕਾਉਣ ਲੱਗੀ ਸੀ। ਬੜੀ ਚਲਾਕ।
0: ਲੈ ਕਰਦੇ ਕਿੱਦਾਂ ਪਏ ਆ, ਫਰੈਂਡ ਹੋ ਮੇਰੇ, ਆ ਲੱਸੀ ਹੋਈ ਹੈ, ਤੁਸੀਂ ਤਾਂ ਐ ਗੱਲ ਕਰਦੇ ਜਿਵੇਂ ਅਸੀਂ ਕਦੇ ਲੱਸੀ ਨੀ ਪੀਤੀ ਹੁੰਦੀ। ਸਾਡੇ ਘਰੇ ਪਤਾ ਰੋਜ਼ ਕਿੰਨੀ ਲੱਸੀ ਬਣਦੀ ਹੈ? ਤੁਸੀਂ ਗੱਲ ਲੱਸੀ ਦੀ ਕਰਦੇ ਹੋ, ਸਾਡੇ ਤਾਂ ਡੋਗੀ ਵੀ ਸਾਰੇ ਲੱਸੀ ਪੀਂਦੇ ਨੇ, ਸਵੇਰੇ ਸ਼ਾਮ ਦੁਪਹਿਰੇ ਤਿੰਨ ਤਿੰਨ ਟਾਈਮ ਡੋਗੀ ਨੂੰ ਵੀ ਲੱਸੀ ਪਿਆਉਂਦੇ ਆ।
1: ਨਹੀਂ ਆਹੋ ਕੁੜੇ, ਮੈਨੂੰ ਪਤਾ ਜਿਹੜੀ ਤੂੰ ਲੱਸੀ ਪਿਆਉਂਦੀ ਆ, ਜਦੋਂ ਦੁੱਧ ਉਬਲਣਾ ਧਰ ਦਿੰਨੀ ਐ ਤੇ ਪਾਈ ਅੱਗ ਉਬਲ ਕੇ ਬਾਹਰ ਹੋ ਜਾਂਦਾ, ਜਦੋਂ ਤੇਰਾ ਧਿਆਨ ਹੁੰਦਾ ਰੀਲਾਂ ਚ, ਕੁੜੇ ਉਸੇ ਨੂੰ ਇਕੱਠਾ ਕਰਕੇ ਤੇ ਤੂੰ ਪਾ ਲੈਨੀ ਆ ਡੋਂਗੇ ਚ, ਤੇ ਵਿੱਚ ਪਾ ਕੇ ਮਾੜਾ ਜਿਹਾ ਪਾਣੀ ਬਣਾ ਲੈਨੀ ਆ ਕੱਚੀ ਲੱਸੀ, ਫਿਰ ਆਖੂ ਦੇਖੋ ਹਮਾਰੇ ਡੋਗ ਲੱਸੀ ਪੀ ਰਹੇ ਹੈ।
0: ਤੁਸੀਂ ਤਾਂ ਮੇਰੀ ਜ਼ਿਆਦਾ ਹੀ ਬੇਇੱਜ਼ਤੀ ਕਰ ਰਹੇ ਹੋ, ਐਡਾ ਵੀ ਨਹੀਂ ਹੈ ਬੀਬੋਸਿਸ, ਉਹ ਤਾਂ ਇੱਕ ਵਾਰੀ ਹੋ ਗਿਆ ਸੀਗਾ, ਤੇ ਤੁਸੀਂ ਤਾਂ ਕਹਿੰਦੇ ਮੈਂ ਰੋਜ਼ ਕਰਦੀ ਹਾਂ ਐਡਾ।
1: ਨੀ ਲੈ ਦੱਸ ਕੁੜੇ, ਮੈਨੂੰ ਕਿਹੜਾ ਤੂੰ ਆਹ ਗੱਲ ਕਦੇ ਦੱਸੀ ਆ, ਆਹ ਦੇਖ ਲਾ ਬੰਦਾ ਆਪਦੀ ਗੱਲ ਚ ਆਪੇ ਹੀ ਫਸ ਜਾਂਦਾ, ਹੁਣ ਐ ਦੱਸ ਦੇ ਫਿਰ ਡੋਲੂ ਮੇਰਾ ਇੱਥੋਂ ਉੱਥੇ ਕਿਵੇਂ ਵਗ ਗਿਆ।
0: ਬੀਬੋਸਿਸ ਤੁਸੀਂ ਤਾਂ ਲੜਾਈ ਮੋਲ ਹੀ ਲੈ ਲੈਂਦੇ ਹੋ, ਤਾਂ ਰੱਖਿਆ ਸੀ ਵੀ ਲਾਂਘੇ ਡੱਬੇ ਚ ਮੈਂ ਪਾਸੇ ਰੱਖਿਆ ਸੀਗਾ ਕਿ ਕਿਤੇ ਪੈਰ ਨਾ ਵੱਜੇ ਤੇ ਤੁਹਾਡੀ ਲੱਸੀ ਨਾ ਡੋਲ ਜੇ, ਤੇ ਤੁਸੀਂ ਤਾਂ ਮੇਰੇ ਦਿਮਾਗ ਦੀ ਲੱਸੀ ਬਣਾਤੀ।
1: ਨਹੀਂ ਚੈੱਕ ਕਰਾ ਲੈਣਾ ਸੀ ਭਾਈ, ਕੀ ਪਤਾ ਪਹਿਲਾਂ ਹੀ ਦਿਮਾਗ ਚ ਦਹੀਂ ਭਰਿਆ ਹੋਵੇ।
0: ਹਾਂ ਹਾਂ ਦਿਮਾਗ ਚ ਮੇਰੀ ਦਹੀਂ ਹੈ ਤੇ ਲੱਸੀ ਤੁਸੀਂ ਬਣਾ ਦੋ।
1: ਨਹੀਂ ਭਾਈ ਡੋਲੀਏ, ਹੈ ਕੁੜੇ ਤੂੰ ਐ ਪੜ੍ਹੀ ਲਿਖੀ, ਕੁੜੇ ਤੈਨੂੰ ਤਾਂ ਪਤਾ ਹੀ ਹੋਣਾ ਵੀ ਅੱਜ ਕੱਲ ਹਨ ਪੁੱਤਿਆਂ ਦੀ ਗਰਮੀ ਕਿਉਂ ਇੰਨੀ ਜ਼ਿਆਦਾ ਹੋਣ ਲੱਗ ਗਈ। ਆ ਪਹਿਲਾਂ ਤਾਂ ਭਾਈ ਇੰਨੀ ਕਦੇ ਗਰਮੀ ਨਹੀਂ ਹੁੰਦੀ ਸੀ, ਨਾ ਕੋਈ ਪੱਖਾ ਨਾ ਕੋਈ ਕੂਲਰ ਨਾ ਕੋਈ ਏਸੀ, ਕੁੜੇ ਕਦੇ ਕਤਾਈ ਆਏ ਗਏ ਤੋਂ ਹੱਥ ਵਾਲੀਆਂ ਪੱਖੀਆਂ ਜੀਆਂ ਕੱਢ ਲੈਂਦੇ ਸੀ ਵੀ ਚੱਲ ਆਏ ਗਏ ਦੇ ਮੂਹਰੇ ਟੌਰ ਜੀ ਬਣ ਜੂ, ਵੀ ਇਹਨਾਂ ਦੇ ਫੁੱਲਾਂ ਵਾਲੀਆਂ ਪੱਖੀਆਂ ਨੇ। ਕੁੜੇ ਅਸੀਂ ਤਾਂ ਦਰਵਾਜ਼ਿਆਂ 'ਚ ਮੰਜੇ ਡਾਹ ਕੇ ਬਹਿ ਜਾਂਦੇ ਸੀ, ਐਂ ਚੱਲਦੀ ਸੀ ਏਸੀ ਕੂਲਰ ਵਰਗੀ ਹਵਾ, ਜਾਂ ਭਾਈ ਖੇਤਾਂ 'ਚ ਤੇ ਜਾਂ ਵਿਹੜੇ 'ਚ ਦੁਪਹਿਰੇ ਭਾਈ ਮੰਜਾ ਡਾਹ ਕੇ ਦਰਖਤਾਂ ਥੱਲੇ ਬੈਠੇ ਰਹਿੰਦੇ, ਐਂ ਆਉਣੀ ਨਿੰਮ ਦੀ ਠੰਡੀ ਠੰਡੀ ਹਵਾ, ਕੁੜੇ ਏਸੀ ਕਿੱਥੋਂ ਰੀਸ ਕਰਨਗੇ। ਆ ਹੁਣ ਦੱਸ ਭਲਾ ਇਹੋ ਜਿਹਾ ਕੀ ਭਾਣਾ ਵਾਪਰ ਗਿਆ ਜਿਹੜਾ ਕੁੜੇ ਚਾਰ ਚਪੇਰੇ ਅੱਗ ਹੀ ਪਈ ਜਾਂਦੀ ਆ, ਕੁੜੇ ਕਦੇ ਕਦੇ ਤਾਂ ਖੜੀਆਂ ਗੱਡੀਆਂ ਨੂੰ ਅੱਗ ਲੱਗ ਜਾਂਦੀ ਆ, ਕਿਤੇ ਕਿਤੇ ਤਾਂ ਭਾਈ ਵੱਡੇ ਵੱਡੇ ਕਾਰਖਾਨਿਆਂ 'ਚ ਅੱਗ ਪੈ ਜਾਂਦੀ ਆ। ਕੁੜੇ ਮੈਨੂੰ ਤਾਂ ਭਾਈ ਗੱਲ ਦੀ ਸਮਝ ਨਹੀਂ ਆਉਂਦੀ ਵੀ ਇੰਨੀ ਗਰਮੀ ਲੋੜਿਆਂ ਦੀ ਇਹ ਆਈ ਕਿੱਥੋਂ ਜਾਂਦੀ ਆ।
0: ਇਸ ਨੂੰ ਕਹਿੰਦੇ ਆ ਬੀਬੋਸਿਸ ਗਲੋਬਲ ਵਾਰਮਿੰਗ।
1: ਹੈ ਨਹੀਂ ਹੈ ਕੁੜੇ ਗਲੋਬਲ ਵਾਰਮਿੰਗ, ਭਾਈ ਇਹ ਕੀ ਹੁੰਦੀ ਆ? ਕੁੜੇ ਤੂੰ ਤਾਂ ਪੜ੍ਹੀ ਲਿਖੀ ਹੈ, ਮਾੜਾ ਜਿਹਾ ਚੰਗੂ ਜੇ ਸਮਝਾ, ਆ ਤੇਰੀ ਅੰਗਰੇਜ਼ੀ ਹਿੰਦੀ ਮੈਨੂੰ ਘੱਟ ਹੀ ਆਉਂਦੀ ਆ।
0: ਹੁਣ ਦੇਖੋ ਲਗਾਤਾਰ ਪੇੜ ਕੱਟੇ ਜਾ ਰਹੇ ਨੇ, ਪਹਿਲਾਂ ਕਿੰਨੇ ਪੇੜ ਹੁੰਦੇ ਸੀ, ਹਰ ਘਰ ਦੇ ਵਿੱਚ ਇੱਕ ਰੁੱਖ ਹੁੰਦਾ ਸੀ, ਉੱਥੇ ਸਾਰੇ ਰਲ ਮਿਲ ਕੇ ਬੈਠਦੇ ਸੀ, ਤੇ ਹੁਣ ਦੇਖੋ ਸੜਕਾਂ ਦੇ ਕਿਨਾਰੇ ਜਾਓ, ਪਹਿਲਾਂ ਕਿੰਨੇ ਵੱਡੇ ਵੱਡੇ ਰੁੱਖ ਹੁੰਦੇ ਸੀਗੇ, ਤੇ ਹੁਣ ਸੜਕਾਂ ਵਧਾ ਦਿੱਤੀਆਂ, ਸਾਰੇ ਰੁੱਖ ਕੱਟੇ ਗਏ ਨੇ, ਤੇ ਛਾਂ ਦਾ ਨਾਮੋ ਨਿਸ਼ਾਨ ਨਹੀਂ, ਤੇ ਗਰਮੀ ਤਾਂ ਹੋਣੀ ਹੈ, ਬਾਕੀ ਰਹਿਣ ਦੀ ਕਸਰ ਆ ਏਸੀ ਨੇ ਪੂਰੀ ਕਰਤੀ, ਘਰ ਘਰ ਏਸੀ ਲੱਗੇ ਹੋਏ ਆ, ਜੇ ਤਿੰਨ ਕਮਰੇ ਤੇ ਤਿੰਨ ਏਸੀ, ਤੇ ਫਿਰ ਹੁਣ ਦੱਸੋ ਗਰਮੀ ਨਾ ਹੋਵੇ ਤਾਂ ਹੋਰ ਕੀ ਹੋਵੇ। ਏਸੀ ਅੰਦਰ ਤਾਂ ਵਧੀਆ ਹਵਾ ਦਿੰਦਾ, ਠੰਡੀ ਹਵਾ ਦਿੰਦਾ, ਤੇ ਤੁਹਾਨੂੰ ਪਤਾ ਜਿਹੜਾ ਕੰਪਰੈਸਰ ਬਾਹਰ ਲੱਗਿਆ ਹੁੰਦਾ ਉਹਦੇ ਚ ਕਿੰਨੀ ਗਰਮ ਹਵਾ ਜਾਂਦੀ ਹੈ, ਤੇ ਉਹ ਗਰਮ ਹਵਾ ਜਿਹੜੀ ਉਹ ਜਾਂਦੀ ਤਾਂ ਅਸਮਾਨ ਚ ਨਾ, ਉਹਦੇ ਕਰਕੇ ਗਲੋਬਲ ਵਾਰਮਿੰਗ ਹੁੰਦੀ ਹੈ ਤੇ ਗਰਮੀ ਹੁੰਦੀ ਹੈ।
1: ਅੱਛਾ ਮਤਲਬ ਕਿ ਆਪਾਂ ਹੀ ਗਰਮੀ ਤਾਹਾਂ ਨੂੰ ਛੱਡੀ ਜਾਂਦੇ ਆ ਜਿਹੜੀ ਥੱਲੇ ਨੂੰ ਵਾਪਸ ਆਈ ਜਾਂਦੀ ਆ,
0: ਤੇ ਹੋਰ ਕੀ। ਤੇ ਹੁਣ ਦੇਖ ਲੋ ਪਹਾੜਾਂ ਤੇ ਜਿਹੜੀ ਬਰਫ ਹੁੰਦੀ ਹੈ ਉਹ ਪਿਘਲਦੀ ਹੈ, ਬਰਫ ਦੇ ਕਿੱਡੇ ਕਿੱਡੇ ਕਿੱਡੇ ਵੱਡੇ ਵੱਡੇ ਪਹਾੜ ਹੈ, ਸਾਰੀ ਬਰਫ ਪਿਘਲਦੀ ਪਈ ਹੈ, ਉਹ ਗਰਮੀ ਕਰਕੇ ਹੀ ਹੈ ਨਾ।
1: ਅੱਛਾ ਭਾਈ।

0: ਤਾਂ ਹੀ ਜਦੋਂ ਮੀਹਾਂ ਦੀ ਰੁੱਤ ਜੀ ਆਉਂਦੀ ਆ, ਕੁੜੇ ਆਪਣੇ ਆਲੇ ਪਾਸੇ ਕਿੰਨੀ ਬਾੜ ਬੜੀ ਆ ਜਾਂਦੀ ਆ। ਮੇਰਾ ਮਤਵਲ ਹੈ ਪਾਣੀ ਚੜ ਜਾਂਦਾ ਨਦੀਆਂ ਦਾ, ਇਹ ਇਹਦਾ ਮਤਵਲ ਹੈ ਉਹ ਬਰਫ਼ ਖੁਰੀ ਜਾਂਦੀ ਆ।
1: ਬਿਲਕੁਲ, ਤੇ ਕਿੰਨਾ ਨੁਕਸਾਨ ਹੁੰਦਾ ਹਰ ਇੱਕ ਸਾਲ। ਤੇ ਦੇਖੋ, ਇਹ ਰੱਬ ਕਰਨ ਵਾਲਾ ਥੋੜੀ ਆ, ਆਪਾਂ ਕਰਨ ਵਾਲੇ ਆ। ਆਪਾਂ ਸਹੂਲਤਾਂ ਲੱਭਦੇ ਜਾਂਦੇ ਆ ਤੇ ਸਾਰਾ ਚੱਲਣਾ ਵੀ ਸਾਨੂੰ ਪੈਂਦਾ।
0: ਨਹੀਂ ਆਹੋ ਭਾਈ, ਇੱਕ ਦਿਨ ਕੁੜਿਆ ਰੇਡੀਏ ਵਾਲੇ ਦੱਸੀ ਜਾਂਦੇ ਸੀ, ਕਹਿੰਦੇ ਧਰਤੀ ਕਾ ਪਾਣੀ 600-700 ਫੀਟ ਨੀਚੇ ਤੱਕ ਚਲਾ ਗਿਆ। ਕਹਿੰਦੇ ਪੀਣ ਵਾਲਾ ਚੰਗਾ ਪਾਣੀ ਧਰਤੀ ਥੱਲੋਂ ਮਿਲਣਾ ਔਖਾ ਹੋਈ ਜਾਂਦਾ। ਤੇ ਨਾਲੇ ਭਾਈ ਕਹਿੰਦੇ ਪੱਕੇ ਵਿਹੜੇ ਹੋ ਗਏ, ਪੱਕੀਆਂ ਸੜਕਾਂ ਹੋ ਗਈਆਂ। ਕੁੜੇ ਜਿੱਥੇ ਖੇਤੀਬਾੜੀ ਹੁੰਦੀ ਸੀ ਉੱਥੇ ਵੱਡੀਆਂ ਵੱਡੀਆਂ ਕਲੋਨੀਆਂ ਬਣ ਗਈਆਂ, ਉੱਥੇ ਵੀ ਭਾਈ ਸੜਕਾਂ ਦੇ ਜਾਲ ਵਿਸ ਗਏ। ਤੇ ਨਾਲੇ ਭਾਈ ਜਦੋਂ ਮੀਂਹ ਪੈਂਦਾ ਹੈ, ਧਰਤੀ ਤਾਂ ਪਾਣੀ ਸੋਖਣਾ ਬੰਦ ਹੀ ਕਰ ਗਈ, ਸੋਖੂ ਵੀ ਕਿੱਥੋਂ ਜਦੋਂ ਕਿਸੇ ਨੇ ਕੱਚਾ ਥਾਂ ਹੀ ਨਹੀਂ ਛੱਡਿਆ। ਕੁੜੇ ਜਿਹੜੇ ਮਰਜ਼ੀ ਘਰੇ ਵਗ ਜਾ, ਜਿਹੜੀ ਮਰਜ਼ੀ ਧਰਮਸ਼ਾਲਾ 'ਚ ਵਗ ਜਾ, ਜਿਹੜੇ ਮਰਜ਼ੀ ਕਿਸੇ ਹੋਰ ਥਾਂ 'ਤੇ ਵਗ ਜਾ, ਕੁੜੇ ਐਡੇ ਵੱਡੇ ਵੱਡੇ ਸੰਗਮਰ ਲਾਏ ਪਏ ਨੇ ਪੱਥਰ, ਤੇ ਪਾਣੀ ਦੱਸ ਧਰਤੀ ਨੇ ਸਵਾਹ ਸੋਖਣਾ।
1: ਬਿਲਕੁਲ ਸਹੀ ਕਹਿ ਰਹੇ ਬੀਬੋ ਸਿਸ, ਪਹਿਲਾਂ ਕੱਚੀਆਂ ਸੜਕਾਂ ਹੁੰਦੀਆਂ ਸੀ, ਕੱਚੇ ਘਰ ਹੁੰਦੇ ਸੀ, ਮੀਂਹ ਪੈਂਦਾ ਸੀ ਨਾਲ ਦੀ ਨਾਲ ਸੁੱਕ ਜਾਂਦਾ ਸੀ। ਤੇ ਹੁਣ ਦੇਖ ਲਓ, ਮੀਂਹ ਪੈਂਦਾ ਤਾਂ ਗਲੀਆਂ 'ਚ ਐਂ ਪਾਣੀ ਖੜਾ ਹੋ ਜਾਂਦਾ, ਕਿੰਨੇ ਕਿੰਨੇ ਦਿਨ ਪਾਣੀ ਸੁੱਕਦਾ ਨਹੀਂ, ਫਿਰ ਮੱਛਰ ਪੈਦਾ ਹੁੰਦਾ, ਬਿਮਾਰੀਆਂ ਪੈਦਾ ਹੁੰਦੀਆਂ।
0: ਤੇ ਨਾਲੇ ਭਾਈ ਮੈਨੂੰ ਤਾਂ ਇੱਕ ਗੱਲ ਹੋਰ ਮੇਰੇ ਖਾਨੇ ਪਈ ਸੀ, ਆ ਜਿਹੜੇ ਰੇਡੀਏ ਤੇ ਸਾਡੇ ਕਿਸਾਨ ਵੀਰ ਦੱਸੀ ਜਾਂਦੇ ਸੀ, ਤੇ ਨਾਲ ਹੀ ਉਹਨਾਂ ਦੇ ਭਾਈ ਕਿਸਾਨਾਂ ਦੇ ਡਾਕਟਰ ਸੀ। ਉਹ ਕਹਿੰਦੇ ਆਪਣੇ ਪਿੰਡਾਂ 'ਚੋਂ ਛੱਪੜ ਆਪਾਂ ਕੱਢ ਤੇ, ਥਾਂ ਕਰਤੇ ਪੱਕੇ। ਅੱਗੇ ਜਿਹੜੇ ਛੱਪੜ ਹੁੰਦੇ ਸੀ, ਪਿੰਡਾਂ ਦਾ ਮਾੜਾ ਮੋਟਾ ਪਾਣੀ ਜਿਹੜਾ ਨਾਲੀਆਂ ਰਾਹੀਂ ਇਕੱਠਾ ਹੁੰਦਾ ਸੀ, ਉਹ ਪੁਣ ਪੁਣ ਕੇ ਧਰਤੀ ਦੇ ਥੱਲੇ ਜਾਂਦਾ ਸੀ। ਇਹਦੇ ਨਾਲ ਜਿਹੜਾ ਧਰਤੀ ਦਾ ਪਾਣੀ ਆ ਨਾ, ਕਹਿੰਦੇ ਉਹ ਭਾਈ ਚਾਰਜ ਹੋ ਜਾਂਦਾ ਸੀ। ਆ ਜਿਵੇਂ ਤੂੰ ਮੋਬਾਈਲ ਚਾਰਜ ਕਰਦੀ ਹੁੰਦੀ ਆ, ਤੇ ਹੁਣ ਤੂੰ ਆਪ ਹੀ ਦੱਸ, ਜਦੋਂ ਤੂੰ ਚਾਰਜ ਤਾਂ ਲਾਇਆ ਨਾ, ਤੇਰਾ ਮੋਬਾਈਲ ਕੀ ਸਵਾਹ ਚੱਲੂਗਾ।
1: ਬਿਲਕੁਲ ਸਹੀ ਕਹਿ ਰਹੇ ਤੁਸੀਂ, ਤੁਹਾਨੂੰ ਤਾਂ ਬੜੀ ਨੌਲੇਜ ਹੈ।
0: ਆ ਬਸ ਮਾੜਾ ਮੋਟਾ ਭਾਈ ਰੇੜੀਏ ਛੇੜੀਏ ਤੇ ਸੁਣ ਲਈਦਾ, ਨਹੀਂ ਸਾਨੂੰ ਅਨਪੜਾਂ ਨੂੰ ਕਹਿਦੀਆਂ ਨਾਲ ਜਾਂ ਨੂਲ ਜਾਣੇ।
1: ਓ ਬੀਬੋ ਸਿਸ, ਤੁਹਾਨੂੰ ਤਾਂ ਬੜੀ ਨੌਲੇਜ ਹੈ।
0: ਨਾ ਭਾਈ, ਹਾਂ ਗੱਲ ਨਾ ਆਖ, ਉੱਤੋਂ ਸਿਖਰ ਦੁਪਹਿਰ ਦੀ ਗਰਮੀ ਹੈ, ਮੈਨੂੰ ਕੋਈ ਨਜ਼ਲਾ ਨੁਜ਼ਲਾ ਨਹੀਂ ਹੈਗਾ, ਮੈਂ ਜਮਾਂ ਚੰਗੀ ਭਲੀ ਆ। ਕੁੜੇ ਦੱਸ, ਇੰਨੇ ਘੰਟੇ 'ਚ ਕੋਈ ਸਿੱਖ ਆਈ ਮੈਨੂੰ?
1: ਓਹੋ ਬੀਬੋ ਸਿਸ, ਨੌਲੇਜ, ਨੌਲੇਜ ਦਾ ਮਤਲਬ ਹੈ ਜਾਣਕਾਰੀ।
0: ਅੱਛਾ ਅੱਛਾ, ਹਾਂ ਇਹ ਆਖ ਨਾ ਫਿਰ, ਤੂੰ ਤਾਂ ਹਿੰਦੀ 'ਚ ਬੋਲੀ ਜਾਂਦੀ ਸੀ। ਭਾਈ ਮੈਂ ਤਾਂ ਇਹੋ ਕਹਿੰਦੀ ਸੀ, ਆ ਰੇਡੀਆ ਛੇੜੀਆ 4 ਮਿੰਟ ਸੁਣ ਲੈਂਦੇ ਆ ਤਾਂ ਗੱਲ ਖਾਨੇ ਪੈ ਜਾਂਦੀ ਆ। ਆ ਖਬਰਾਂ 'ਚ ਵੀ ਦੱਸ ਦਿੰਦੇ ਆ ਵੀ ਕਿਹੜੇ ਮੁਲਕ ਦਾ ਕਿਹੜਾ ਬੰਦਾ ਆਪਣੇ ਇੱਥੇ ਆਇਆ, ਤੇ ਆਪਣੇ ਮੁਲਕ ਦਾ ਕਿਹੜਾ ਬੰਦਾ ਬਗਾਨੇ ਮੁਲਕ ਗਿਆ, ਤੇ ਨਾਲੇ ਭਾਈ ਕਿਹੜੀਆਂ ਕਿਹੜੀਆਂ ਸਲਾਹਾਂ ਕੀਤੀਆਂ ਨੇ। ਇਹ ਤਾਂ ਭਾਈ ਸਾਰਾ ਰੇਡੀਆ ਹੀ ਦੱਸ ਦਿੰਦਾ।
1: ਹਾਂ, ਸਕੀਮਾਂ ਵੀ ਦੱਸਦੇ ਰੇਡੀਓ, ਬਹੁਤ ਸਾਰੀ ਨੌਲੇਜ ਜਿਹੜੀ ਹੈ ਰੇਡੀਓ ਤੋਂ ਮਿਲਦੀ ਹੈ, ਸੁਣਿਆ ਕਰੋ ਤੁਸੀਂ।
0: ਨਹੀਂ ਹਾਂ ਭਾਈ, ਇੱਕ ਹੋਰ ਦੱਸਦੇ ਸੀ, ਆ ਪਰਲੇ ਪਾਸੇ ਡੂੰਘਾ ਜਿਹਾ ਉੱਤਰ ਕੇ ਇੱਕ ਦੇਸ਼ ਹੈ, ਕਹਿੰਦੇ ਉਹ ਆਪਣਾ ਪੜ੍ਹਿਆ ਪਤਾ ਨਹੀਂ ਕੀ ਆਪਣਾ ਸਬਜ਼ੀਆਂ ਜਿਹੀਆਂ ਵਰਗਾ ਨਾਂ ਸੀ, ਆ ਕਰੇਲਾ ਕਰੇਲਾ ਜਿਹਾ ਕਹੀ ਜਾਂਦੇ ਸੀ।
1: ਓਹੋ ਕਰੇਲਾ ਨੀ, ਖੈਰਲਾ, ਖੈਰਲਾ।
0: ਅੱਛਾ ਖੈਰਲਾ, ਠੀਕ ਆ। ਨੀ ਹਾਂ ਹਾਂ ਸੱਚ ਭਾਈ, ਆਹੀ ਤੇਰਾ ਕੇਰਲਾ। ਨੀ ਉਹ ਕਹਿੰਦੇ ਕੇਰਲਾ ਤੇ ਉਹਦੇ ਨਾਲ ਹੀ ਕੋਈ ਹੋਰ ਹੈਗਾ ਗਾ, ਤਮਿਲਨਾਡੂ ਪਤਾ ਨੀ ਹੈ। ਤੇ ਕਹਿੰਦੇ ਉਧਰ ਤਾਂ ਲੋਕਾਂ ਨੇ ਮੀਂਹ ਦਾ ਪਾਣੀ ਘਰਾਂ ਦੇ ਵਿੱਚ ਧਰਤੀ 'ਚ ਸਟੋਰ ਕਰ ਰੱਖਿਆ। ਕਹਿੰਦੇ ਜਦੋਂ ਕਿਤੇ ਮੀਂਹ ਪੈਂਦਾ, ਕੁੜੇ ਉਹ ਤਾਂ ਕਿੰਨੇ ਹਜ਼ਾਰ ਲੀਟਰ ਪਾਣੀ ਧਰਤੀ ਦੇ ਥੱਲੇ ਬਣਾਏ ਹੋਏ ਖੂਹਾਂ 'ਚ ਇਕੱਠਾ ਕਰ ਲੈਂਦੇ ਨੇ, ਤੇ ਜਿਹੜੇ ਫਿਰ ਸਾਲ 6 ਮਹੀਨੇ ਉਸੇ 'ਚੋਂ ਵਰਤਦੇ ਆ, ਚਾਹੇ ਕੋਈ ਗੱਡੀ ਧੋਣੀ ਹੋਵੇ, ਚਾਹੇ ਭਾਈ ਬੂਟਿਆਂ ਨੂੰ ਪਾਣੀ ਦੇਣਾ ਹੋਵੇ, ਤੇ ਚਾਹੇ ਭਾਈ ਕੋਈ ਫਰਸ਼ ਧੋਣਾ ਹੋਵੇ। ਤੇ ਆਪਣੇ ਵਾਲੇ ਛੱਡ ਕੇ ਮੱਛੀ ਮੋਟਰ ਆਪ ਏਸੀ ਥੱਲੇ ਸੌਂ ਜਾਂਦੇ ਆ, ਤੇ ਬਾਹਰ ਟੈਂਕੀ ਭਰ ਕੇ ਸਾਰਾ ਪਾਣੀ ਭਾਈ ਨਾਲੀ 'ਚ ਹੀ ਰੁੜਦਾ।
1: ਜੇਕਰ ਬੀਬੋ ਸਿਸ, ਜੇ ਬਬਲੀ ਸਿਸ ਆਪਣੇ ਕੋਲ ਹੁੰਦੇ ਤੇ ਤੁਹਾਡੀਆਂ ਗੱਲਾਂ ਸੁਣ ਕੇ ਕਿੰਨੇ ਖੁਸ਼ ਹੋਣੇ ਸੀ, ਮੇਰੀਆਂ ਗੱਲਾਂ ਸੁਣ ਕੇ ਵੀ ਕਿੰਨੇ ਖੁਸ਼ ਹੋਣੇ ਸੀ, ਤੇ ਨਾਲ ਹੋਰ ਜਾਣਕਾਰੀ ਵੀ ਉਹਨਾਂ ਨੇ ਦੇਣੀ ਸੀਗੀ।
0: ਨੀ ਆਹੋ ਸੱਚ ਭਾਈ, ਕੁੜੇ ਉਹਨੂੰ ਵੀ ਫੋਨ ਫਾਨ ਜਾਂ ਮਾਰ ਲੈਂਦੀ, ਬੁਲਾ ਲੈਂਦੀ, ਕੋਈ 2-4 ਦੁੱਖ ਸੁੱਖ ਉਹਦੇ ਨਾਲ ਹੋ ਜਾਂਦੇ, ਕੀ ਪਤਾ ਅਗਲੀ ਮੇਰਾ ਡੋਲੂ ਵੀ ਲਈ ਆਉਂਦੀ।
1: ਮੈਂ ਕੀਤਾ ਸੀ ਫੋਨ, ਮੈਂ ਕਿਹਾ ਬਬਲੀ ਸਿਸ ਮੈਨੂੰ ਇੱਕ ਕੰਮ ਸੀ, ਅੱਗੋ ਬੱਚੇ ਮੈਨੂੰ ਕੀ ਕਹਿੰਦੇ ਫੋਨ ਤੇ?
0: ਨੀ ਅੱਸਿਆ, ਫਿਰ ਕੀ ਆਖਿਆ ਬਬਲੀ ਨੇ?
1: ਕਹਿੰਦੇ ਚੱਲ ਠੀਕ ਹੈ, ਕਰ ਲੈ ਕੰਮ।
0: ਅੱਛਾ ਅੱਛਾ, ਇਹਦਾ ਮਤਲਬ ਤੇਰਾ ਕੰਮ ਤੇਰੇ ਤੇ ਹੀ ਪਾਤਾ, ਚੱਲ

0: ਪਈ ਨਾ, ਬਬਲੀ ਭਾਈ ਨੂੰ ਸਿਆਣੀ ਬਹੁਤ ਹੈ, ਗੱਲਾਂ ਬੜੀਆਂ ਸਮਝਦਾਰ ਕਰਦੀ ਆ। ਤੇ ਨਾਲੇ ਭਾਈ ਗੱਲ ਸੁਣ ਡੋਲੀਏ, ਤੂੰ ਐ ਮੂੰਹ ਜਾ ਬਣਾ ਕੇ ਨਾ ਬੈਠੀ ਰਿਹਾ ਕਰ, ਉਹ ਗੱਲ ਵੱਖਰੀ ਆ ਵੀ ਸੱਸ ਦੇ ਮੂਹਰੇ ਤੈਨੂੰ ਕੱਲਾ ਮੂੰਹ ਹੀ ਬਣਾਉਣਾ ਆਉਂਦਾ। ਕੁੜੇ ਤੂੰ ਮਾੜੀ ਮੋਟੀ ਹੱਸਦੀ ਰਿਹਾ ਕਰ, ਤੇਰੀ ਉਮਰ ਹੱਸਣ ਖੇਡਣ ਦੀ, ਐਵੇਂ ਨੀ ਝੋਰਾ ਜਾ ਲਾ ਕੇ ਬੈਠੇ ਰਹੀ ਦਾ ਹੁੰਦਾ ਹੈ। ਇਹ ਤਾਂ ਕੋਈ ਜ਼ਰੂਰੀ ਨਹੀਂ ਹੈਗਾ ਵੀ ਤੁਹਾਡਾ ਸੱਸ ਨੂੰਹਾਂ ਦਾ ਪਿਆਰ ਬਣਿਆ ਰਹੇ। ਇਹ ਤਾਂ ਭਾਈ ਦੋ ਭਾਂਡੇ ਆ, ਕਦੇ ਤੜਕੇ ਖੜਕ ਗਏ ਤੇ ਕਦੇ ਭਾਈ ਆਥਣੇ।
1: ਦੇਖੋ ਬੀਬੋ ਸਿਸ, ਜ਼ਿੰਦਗੀ ਚ ਮੇਰੇ ਇੰਨੇ ਦੁੱਖ ਨੇ, ਇੰਨੇ ਦੁੱਖ ਨੇ, ਫੇਰ ਵੀ ਮੈਂ ਬਹੁਤ ਖੁਸ਼ ਰਹਿੰਦੀ ਆ। ਮੈਂ ਸੋਚਦੀ ਆ ਕਿਤੇ ਮੈਂ ਬੇਸ਼ਰਮ ਤਾਂ ਨਹੀਂ।
0: ਨਹੀਂ ਨਾ ਨਾ ਭਾਈ, ਇੰਨਾ ਗੂੜਾ ਨਾ ਸੋਚਿਆ ਕਰ, ਕਈ ਵਾਰ ਗੱਲ ਸੱਚੀ ਸੋਚੀ ਜਾਂਦੀ ਹੈ। ਨੀਲਾ ਭਾਈ ਗੱਲ ਸੁਣ ਡੋਲੀਏ, ਤੈਨੂੰ ਮੈਂ ਮਾੜਾ ਜਿਹਾ ਖੁਸ਼ ਕਰਦਿਆਂ ਹੈ, ਤੂੰ ਐਵੇਂ ਤੜਕੇ ਦੀ ਗੁਸਮੁਸੀ ਜੀ ਬੈਠੀ ਆ। ਨੀਲਾ ਮੇਰੇ ਘਰ ਵਾਲੇ ਦੀ ਗੱਲ ਸੁਣ ਲਾ ਭਾਈ, ਕੁੜੇ ਕੱਲ ਤੜਕੇ ਹੀ ਨਹਾ ਧੋ ਕੇ ਸੁਨੇਹਾ ਹੀ ਮੇਰੇ ਮੱਥੇ ਲੱਗਿਆ ਤੇ ਮੈਂ ਵੀ ਪੁੱਛ ਲਿਆ ਹੈ ਵੀ ਅੱਜ ਕਿਵੇਂ ਇੰਨੀ ਕਾਹਦੀ ਟੌਰ ਕੱਢੀ ਆ, ਵੀ ਕਿੱਥੇ ਜਾਣਾ ਤੇ ਕਾਹਦੀ ਖੁਸ਼ੀ ਚੜੀ ਆ ਭਾਈ ਤੈਨੂੰ। ਅੱਗੋ ਮੈਨੂੰ ਬਲਾਸ ਮਾਰ ਕੇ ਪਤਾ ਕੀ ਕਹਿੰਦਾ?
1: ਹਾਂ ਕੀ ਕਹਿੰਦੇ ਵੀਰ ਜੀ?
0: ਉਹ ਕਹਿੰਦੇ ਗੱਲ ਸੁਣ ਬੀਬੋ, ਕਹਿੰਦਾ ਤੇਰੇ ਮੇਰੇ ਵਿਆਹ ਨੂੰ 25-26 ਸਾਲ ਹੋ ਗਏ, ਤੇ ਨਾਲੇ ਗੱਲ ਸੁਣ, ਆਪਾਂ ਨੂੰ ਇਕੱਠਿਆਂ ਰਹਿੰਦਿਆਂ ਨੂੰ ਬੜਾ ਟਾਈਮ ਹੋ ਗਿਆ ਜਿਹੜਾ ਬੜਾ ਵਧੀਆ ਲੰਘਿਆ, ਤੇ ਨਾਲੇ ਭਾਈ ਜਿਹੜਾ ਤੂੰ ਅੱਜ ਕੱਲ ਖਾਣਾ ਪਾਣੀ ਜਾ ਬਣਾਉਣੀ ਆ ਨਾ, 25 ਸਾਲਾਂ ਚ ਇਹਦੇ ਚ ਬੜਾ ਹੀ ਫਰਕ ਆ ਗਿਆ। ਨੀ ਭਾਈ ਮੈਨੂੰ ਤਾਂ ਇੰਨਾ ਚਾ ਚੜਿਆ, ਇੰਨਾ ਚਾ ਚੜਿਆ, ਬਸ ਪੁੱਛ ਹੀ ਨਾ ਹੈ। ਮੈਨੂੰ ਤਾਂ ਇਹ ਲੱਗਿਆ ਵੀ ਅੱਜ ਮੈਂ ਰੋਟੀ ਨਾ ਖਾਵਾਂ, ਵੀ ਇੰਨਾ ਚਾ ਭਾਈ ਹੈ।
1: ਓਹੋ ਕਿੰਨੇ ਵਜੇ ਵੀਰ ਜੀ ਨੇ, ਕਿੰਨੀ ਤਾਰੀਫ ਕਰਦੇ ਨੇ, ਤੇ ਮੈਂ ਜਿਹੜਾ ਕੁਛ ਮਰਜ਼ੀ ਬਣਾ ਲਾ ਮੇਰੀ ਕੋਈ ਤਾਰੀਫ ਹੀ ਨਹੀਂ ਕਰਦਾ।
0: ਨੀ ਤੂੰ ਗਾਹਾਂ ਸੁਣ, ਤਾਰੀਫ ਤਾਂ ਇਹਦੇ ਚ ਤੇਰੀ ਵੀ ਆਜੂਗੀ। ਨੀ ਮੈਂ ਕਿਹਾ ਵੀ ਭਾਈ ਹੁਣ ਤੂੰ ਦੱਸ ਹੀ ਦੇ ਵੀ ਇਹੋ ਜਿਹਾ ਕੀ ਫਰਕ ਦੇਖ ਲਿਆ ਤੈਂ, ਖਾਣਾ ਅੱਗੇ ਵੀ ਮੈਂ ਬਣਾਉਂਦੀ ਸੀ ਤੇ ਖਾਣਾ ਭਾਈ ਹੁਣ ਵੀ ਮੈਂ ਬਣਾਉਂਦੀ ਆ, ਵੀ ਜਿਹੜਾ ਤੂੰ ਫਰਕ ਹੈ ਮੇਰਾ ਦਿਲ ਖੁਸ਼ ਕਰ ਹੀ ਦੇ, ਵੀ ਹੁਣ ਤੂੰ ਦੱਸ ਹੀ ਦੇ ਮੇਰੇ ਹੱਥਾਂ ਚ ਕਿੰਨਾ ਰਸ ਹੈ।
1: ਅੱਛਾ ਫਿਰ ਵੀਰ ਜੀ ਨੇ ਦੱਸਿਆ?
0: ਨੀ ਆਹੋ ਸੁਣ ਲੈ ਫਿਰ ਉਹਦੀ, ਉਹ ਕਹਿੰਦਾ ਆਹਾਂ ਫਰਕ ਤਾਂ ਕੋਈ ਖਾਸ ਨਹੀਂ, ਕਹਿੰਦਾ ਬਸ ਅੱਗੇ ਆਏ ਸੀ ਵੀ ਤੇਰੇ ਦਾਲ ਸਬਜ਼ੀ ਚੋਂ ਕਾਲੇ ਵਾਲ ਨਿਕਲਦੇ ਸੀ, ਕਹਿੰਦਾ ਹੁਣ ਆਹ ਚਿੱਟੇ ਵਾਲ ਨਿਕਲਦੇ ਆ।
1: ਇਹ ਤਾਂ ਬਹੁਤ ਵਧੀਆ ਕਿਹਾ ਵੀਰ ਜੀ ਨੇ, ਇਹ ਗੱਲ ਤਾਂ ਮੈਂ ਵੀਰ ਜੀ ਨਾਲ ਐਗਰੀ ਖਾਧੀ ਆ।
0: ਜਵਾਨੀ ਪਹਿਰੇ ਫਿਕਰਾਂ ਚ ਬਾਲ ਝੜਦੇ ਸੀ, ਕੁੜੇ ਹੁਣ ਬੁਢਾਪੇ ਕਰਕੇ ਝੜਦੇ ਆ, ਇਹ ਚ ਮੇਰਾ ਭਲਾ ਕੀ ਕਸੂਰ ਦੱਸ।
1: ਵੈਸੇ ਦੇਖੋ ਮੀਆਂ ਬੀਵੀ ਚ ਲੜਾਈ ਝਗੜੇ ਹੁੰਦੇ ਰਹਿੰਦੇ ਆ, ਪਰ ਮੈਨੂੰ ਇੱਕ ਗੱਲ ਤੇ ਬਹੁਤ ਗੁੱਸਾ ਆਉਂਦਾ।
0: ਨੀ ਓਹੋ ਕੁੜੇ ਬੀਪੀ ਮੇਰਾ ਵੱਧਦਾ ਤੇ ਗੁੱਸਾ ਤੈਨੂੰ ਆਈ ਜਾਂਦਾ। ਲੈ ਚੱਲ ਕੋਈ ਨੀ, ਤੂੰ ਵੀ ਗੁੱਸਾ ਕੱਢ ਹੀ ਲੈ, ਬੀਬੋ ਵੀ ਅੱਜ ਬੜੀ ਸਿਆਣੀ ਹੈ, ਤੇਰੀ ਗੱਲ ਦਾ ਗੁੱਸਾ ਜਮਾ ਹੀ ਨਹੀਂ ਕਰਦੀ।
1: ਮੈਂ ਕੀ ਦੱਸਾਂ ਤੁਹਾਨੂੰ, ਮੇਰੀ ਸਭ ਤੋਂ ਵੱਡੀ ਕਮਜ਼ੋਰੀ, ਮੈਂ ਜਦੋਂ ਹਬੀ ਨਾਲ ਜਾਂ ਸਾਸੂ ਮਾਂ ਨਾਲ ਲੜਦੀ ਹਾਂ ਮੈਨੂੰ ਕੋਈ ਜਵਾਬ ਨਹੀਂ ਸੁਝਦਾ, ਤੇ ਜਦੋਂ ਘੰਟਾ ਹੋ ਜਾਏ ਲੜਾਈ ਨੂੰ ਤੇ ਮੈਨੂੰ ਸਾਰੇ ਜਵਾਬ ਯਾਦ ਆ ਜਾਂਦੇ ਹੈ।
0: ਨੀ ਇਹਦਾ ਮਤਲਬ ਲੈ ਤੇਰੀ ਮੈਮਰੀ ਥੋੜੀ ਜੀ ਵੀਕ ਹੈ, ਤੂੰ ਮਾੜਾ ਮੋਟਾ ਕੁੜੇ ਕਾਜੂ ਬਦਾਮ ਖਾਇਆ ਕਰ, ਨਿਰਨੇ ਕਾਲ ਜੇ ਦਹੀਂ ਪੀਆ ਕਰ ਫੈਂਟ ਕੇ, ਤੇਰੇ ਦਿਮਾਗ ਨੂੰ ਵੀ ਠੰਡਕ ਪਵੇ ਤੇ ਤੇਰੇ ਕਲੇਜੇ ਨੂੰ ਵੀ, ਤੇ ਮਾੜੀ ਮੋਟੀ ਭਾਈ ਆ ਸਵੇਰੇ ਉੱਠ ਕੇ ਸੈਰ ਸੂਰ ਕਰ ਲਿਆ ਕਰ। ਹੈ ਸਾਰਾ ਦਿਨ ਮੋਬਾਈਲ ਚ ਜੂਆਂ ਜੀਆਂ ਮਾਰਦੀ ਰਹਿੰਦੀ ਹੈ, ਠੂੰਗਾਂ ਜੀਆਂ ਮਾਰਦੀ ਰਹਿੰਦੀ ਹੈ, ਕੋਈ ਮਾੜਾ ਮੋਟਾ ਐਕਸਰਸਾਈਜ਼ ਹੋ ਜਾਂਦੀ ਹੈ ਦਿਮਾਗ ਦੀ, ਬਾਹਰ ਨਿਕਲੇ ਬੰਦਾ ਕੁੜੇ ਠੰਡੀ ਤੇ ਤਾਜ਼ੀ ਹਵਾ ਦਿਮਾਗ ਨੂੰ ਉਈ ਤਾਜ਼ਾ ਤਾਜ਼ਾ ਕਰ ਦਿੰਦੀ ਆ।
1: ਗੱਲ ਤੁਹਾਨੂੰ ਸਹੀ ਲੱਗਦੀ ਹੈ, ਚਲੋ ਕਰਕੇ ਦੇਖੂੰਗੀ ਮੈਂ ਬਿਲਕੁਲ। ਬਾਕੀ ਗੱਲ ਇਹ ਹੈ ਬੀਬੋ ਸਿਸ, ਤੁਹਾਨੂੰ ਦੇਖ ਕੇ ਵੈਸੇ ਲੱਗਦਾ ਹੈ,
0: ਹਾਂ ਲੱਗਦਾ ਨਾ, ਹਨਾ ਲੱਗਦਾ ਨਾ ਮੈਨੂੰ ਦੇਖ ਕੇ, ਹਾਂ
1: ਜਵਾਨ ਲੱਗਦਾ। ਸਵੇਰੇ 4 ਵਜੇ ਉੱਠ ਜਾਂਦੇ ਹੋ ਤੇ ਜੋ ਫਿਰਨ ਲੱਗਦੇ ਹੋ ਗਲੀ ਦੇ ਵਿੱਚ, ਗੇੜੇ ਕੱਢੇ ਉਹਦੇ ਘਰ ਵੜੋ, ਉਹਦੇ ਘਰ ਵੜੋ, ਆਹ ਦੇਖ ਲਓ ਸ਼ਿਖਰ ਦੁਪਹਿਰੇ ਪਤਾ ਨੀ ਡੁੱਲੂ ਚੁੱਕੇ ਕਿੱਥੇ ਜਾਈ ਜਾਂਦੇ ਸੀ, ਉਹਦਾ ਮੈਂ ਰੋਕ ਲਿਆ। ਐਈ ਤੇ ਤੁਹਾਡੀ ਮੈਮਰੀ ਤੇਜ਼ ਹੁੰਦੀ ਹੈ।
0: ਓਹੋ ਕੁੜਾ ਡੋਲੀਏ ਜਿਵੇਂ ਮਰਜ਼ੀ ਲਾ ਲਾ, ਬਸ ਤੂੰ ਇਹ ਤਾਂ ਗੱਲ ਮੰਨਦੀ ਆ ਨਾ ਵੀ ਤੇਰੇ ਨਾਲੋਂ ਮੇਰੀ ਮੈਮਰੀ ਬੜੀ ਤੇਜ਼ ਹੈ।
1: ਕੱਲੀ ਮੈਮਰੀ ਜੀ ਗੱਲ ਕਰਦੇ ਹੋ? ਤੁਹਾਡੀ ਕੱਲੀ ਮੈਮਰੀ ਤੇਜ਼ ਨਹੀਂ, ਤੁਸੀਂ ਤਾਂ ਖੁਦ ਆਪ ਵੀ ਬੜੇ ਤੇਜ਼ ਹੋ।
2: ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਤੁਸੀਂ ਸੁਣੋਗੇ, ਤੁਸੀਂ ਸੁਣ ਰਹੇ ਸੀ ਹਫ਼ਤਾਵਾਰੀ ਸਿਲਸਿਲਾ ਛੁਰਲੀਆਂ। ਇਸ ਵਿੱਚ ਭਾਗ ਲੈਣ ਵਾਲੇ ਕਲਾਕਾਰ ਸਨ ਬਬਲੀ ਦਾ ਕਿਰਦਾਰ ਨਿਭਾਇਆ ਮਮਤਾ ਅਰੋੜਾ ਨੇ,

0: অলিদা, সীমা মেরা নেই, বিভবুয়া, সন্দীপ, শেরগিল।
1: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਸੂਚਨਾ ਮਿਤੀ 21 ਮਈ ਦਿਨ ਵੀਰਵਾਰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋ ਗੱਲ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਹੈਲੋ ਡਾਕਟਰ, ਜਿਸ ਦਾ ਵਿਸ਼ਾ ਰਹੇਗਾ ਜ਼ੂਨੋਟਿਕ ਬਿਮਾਰੀਆਂ ਕੀ ਹਨ, ਇਹਨਾਂ ਤੋਂ ਕਿਵੇਂ ਬਚੀਏ। ਇਸ ਸੰਬੰਧੀ ਜਾਣਕਾਰੀ ਦੇਣਗੇ ਏਮਜ਼ ਬਠਿੰਡਾ ਵਿਖੇ ਸੇਵਾਵਾਂ ਨਿਭਾ ਰਹੇ ਡਾਕਟਰ ਗੁਰਸਿਮਰਨ ਕੌਰ ਕੋਚਰ। ਜਿਨ੍ਹਾਂ ਵੀ ਸਰੋਤਿਆਂ ਨੇ ਇਸ ਵਿਸ਼ੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਉਹ ਸਟੂਡੀਓ ਦਾ ਫੋਨ ਨੰਬਰ 0164-2240-331 ਮਿਲਾ ਸਕਦੇ ਨੇ ਤੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਨੇ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਮਈ ਦਿਨ ਵੀਰਵਾਰ ਸ਼ਾਮ 5:30 ਵਜੇ ਸਿਲਸਿਲਾ ਹੈਲੋ ਡਾਕਟਰ।
2: FM ਬਠਿੰਡਾ ਦੇ ਪਿਆਰੇ ਸਰੋਤਿਓ, 22 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਹਜ਼ਰਤ ਬਾਬਾ ਸ਼ੇਖ ਫਰੀਦ ਜੀ।

0: ਸਰੋਤ ਤੁਹਾਨੂੰ ਜਾਣਕਾਰੀ ਦੇ ਦਈਏ ਕਿ 21 ਮਈ ਦਿਨ ਵੀਰਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਵਿਸ਼ਾ ਰਹੇਗਾ ਆਰਟੀਫਿਸ਼ਲ ਇੰਟੈਲੀਜੈਂਸ ਫਾਇਦੇ ਅਤੇ ਨੁਕਸਾਨ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਸਟੇਟ ਟੈਕਨੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਮੈਡਮ ਸੋਨਾਕਸ਼ੀ ਸਾਗਰ, ਮੁਲਾਕਾਤੀ ਹੋਣਗੇ ਨਿਤਿਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਯੁਵਾਣੀ, ਜੋ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਜਾਣਕਾਰੀ ਦੇ ਉੱਤੇ ਆਧਾਰਿਤ ਹੋਵੇਗਾ, ਦਿਨ ਵੀਰਵਾਰ ਸ਼ਾਮ 6:30 ਵਜੇ।
1: ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।
2: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:44 ਤੇ 28 ਸਕਿੰਟ ਦਾ। ਗੱਲ ਕਰਦੇ ਹਾਂ ਅੱਜ ਦੇ ਦਿਨ ਦੀ। ਅੱਜ ਹੈ ਜੀ 21 ਮਈ। ਕਿਉਂ ਹੈ ਇਤਿਹਾਸ ਦੇ ਵਿੱਚ 21 ਮਈ ਦਾ ਦਿਨ ਖਾਸ? ਤੇ ਗੱਲ ਕਰੀਏ, ਅੱਜ ਹੈ ਜੀ ਅੰਤਰਰਾਸ਼ਟਰੀ ਚਾਹ ਦਿਵਸ, ਯਾਨੀ ਕਿ ਇੰਟਰਨੈਸ਼ਨਲ ਟੀ ਡੇ। ਅਸੀਂ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ ਹੀ ਚਾਹ ਨੂੰ ਪੀਣ ਦੀ ਚਾਹ ਰੱਖਣ ਵਾਲੇ ਲੋਕਾਂ ਬਾਰੇ ਗੱਲ ਕੀਤੀ ਸੀਗੀ। ਅੰਤਰਰਾਸ਼ਟਰੀ ਚਾਹ ਦੇ ਦਿਵਸ, ਯਾਨੀ ਕਿ ਇੰਟਰਨੈਸ਼ਨਲ ਟੀ ਡੇ, ਹਰ ਸਾਲ 21 ਮਈ ਨੂੰ ਮਨਾਇਆ ਜਾਂਦਾ ਹੈ। ਇਹ ਦਿਵਸ ਚਾਹ ਦੀ ਮਹੱਤਵਤਾ, ਚਾਹ ਉਦਯੋਗ ਨਾਲ ਜੁੜੇ ਲੋਕ, ਮਜ਼ਦੂਰ ਦੀ ਮਿਹਨਤ ਅਤੇ ਚਾਹ ਦੇ ਸੱਭਿਆਚਾਰਕ ਮਹੱਤਵ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ। ਗੱਲ ਕਰੀਏ ਇਸ ਦੀ ਸ਼ੁਰੂਆਤ ਦੀ, ਤਾਂ ਇਸ ਦਿਵਸ ਨੂੰ ਮਨਾਉਣ ਦੀ ਮਨਜ਼ੂਰੀ ਜਿਹੜੀ ਹੈ ਯੂਨਾਈਟਿਡ ਨੇਸ਼ਨ ਵੱਲੋਂ ਦਿੱਤੀ ਗਈ ਸੀ। ਪਹਿਲੀ ਵਾਰ ਇਸ ਨੂੰ ਵਿਸ਼ਵ ਪੱਧਰ ਤੇ ਸਾਲ 2020 ਵਿੱਚ ਮਨਾਇਆ ਗਿਆ। ਚਾਹ ਦਾ ਮਹੱਤਵ, ਇੰਪੋਰਟੈਂਸ ਆਫ ਟੀ। ਜਦੋਂ ਮੂਡ ਖਰਾਬ ਹੋ ਰਿਹਾ, ਚਲੋ ਜੀ ਚਾਹ ਪੀ ਲੈਂਦੇ ਹਾਂ। ਤੁਲਸੀ ਵਾਲੀ ਚਾਹ, ਅਦਰਕ ਵਾਲੀ ਚਾਹ, ਮਸਾਲੇ ਵਾਲੀ ਚਾਹ, ਮੈਨੂੰ ਲੱਗਦਾ ਚਾਹ ਦੀਆਂ ਕਈ ਕਿਸਮਾਂ ਨੇ। ਗ੍ਰੀਨ ਟੀ ਇਜ਼ ਆਲਸੋ ਵਨ ਆਫ ਟਾਈਪ ਆਫ ਟੀ। ਐਂਡ ਚਾਹ ਦੁਨੀਆ ਦੇ ਸਭ ਤੋਂ ਲੋਕਪ੍ਰਿਯ ਪੇ ਪਦਾਰਥਾਂ ਵਿੱਚੋਂ ਇੱਕ ਹੈ। ਇਹ ਤਾਜ਼ਗੀ ਅਤੇ ਊਰਜਾ ਪ੍ਰਦਾਨ ਕਰਦੀ ਹੈ। ਹੁਣ ਕਈ ਵਾਰੀ ਜਿਹੜੇ ਲੋਕ ਡਾਇਟਿੰਗ ਕਰਦੇ ਆ, ਉਹ ਕਹਿੰਦੇ ਅਸੀਂ ਚਾਹ ਨਹੀਂ ਪੀਣੀ, ਪਰ ਅਸੀਂ ਚਾਹ ਨਹੀਂ ਪੀਂਦੇ, ਸਾਡਾ ਸਿਰ ਵੀ ਦੁੱਖਦਾ। ਹੁਣ ਦੇਖੋ ਨਾ ਚਾਹ ਦੀ ਮਹੱਤਵਤਾ। ਚਾਹ ਨਾਲ ਲੋਕਾਂ ਵਿੱਚ ਮਿਲਾਪ ਅਤੇ ਪਿਆਰ ਵੀ ਵੱਧਦਾ ਹੈ। ਭਾਰਤ ਵਰਗੇ ਦੇਸ਼ਾਂ ਵਿੱਚ ਚਾਹ ਰੋਜ਼ਾਨਾ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਹੁਣ ਜੇਕਰ ਕਿਸੇ ਦੇ ਘਰੇ ਜਾਓ ਤੇ ਫਿਰ ਉਹ ਅਗਲਾ ਚਾਹ ਨਾ ਪੁੱਛੇ ਤੇ ਬੰਦਾ ਕਹਿੰਦਾ ਮਾਣ ਸਤਿਕਾਰ ਨਹੀਂ ਕੀਤਾ। ਇਸ ਦਿਨ ਦਾ ਉਦੇਸ਼ ਦੀ ਗੱਲ ਕਰੀਏ ਤੇ ਚਾਹ ਮਜ਼ਦੂਰਾਂ ਦੇ ਹੱਕਾਂ ਬਾਰੇ ਜਾਗਰੂਕਤਾ ਫੈਲਾਉਣ, ਚਾਹ ਉਤਪਾਦਨ ਨਾਲ ਜੁੜੇ ਕਿਸਾਨਾਂ ਨੂੰ ਸਨਮਾਨ ਦੇਣਾ, ਟਿਕਾਊ ਖੇਤੀਬਾੜੀ ਅਤੇ ਵਾਤਾਵਰਨ ਸੁਰੱਖਿਆ ਨੂੰ ਪ੍ਰੋਤਸਾਹਿਤ ਕਰਨਾ ਹੈ।

ਪ੍ਰੋਗਰਾਮ ਪ੍ਰਸਾਰਣ ਸੰਬੰਧੀ ਸੂਚਨਾ। ਜਿਸ ਤਰ੍ਹਾਂ ਕਿ ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਵੱਧ ਰਹੀ ਹੈ ਅਤੇ ਇਸ ਗਰਮੀ ਦੇ ਵਿੱਚ ਜਿਹੜੀ ਗਰਮ ਲੂ ਹੈ ਇਸ ਤੋਂ ਬਚਾਅ ਕਰਨਾ ਬਹੁਤ ਜ਼ਰੂਰੀ ਹੈ। ਅਤੇ ਵੈਸੇ ਆਮ ਜਾਣਕਾਰੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਗਰਮੀ ਦੇ ਵਿੱਚ ਘੱਟ ਹੀ ਨਿਕਲਣਾ ਹੈ, ਜਿੰਨਾ ਹੋ ਸਕੇ ਉਨਾ ਆਪਣੇ ਘਰਾਂ ਦੇ ਵਿੱਚ ਹੀ ਰਹਿਣਾ ਜਾਂ ਦਫ਼ਤਰਾਂ ਦੇ ਵਿੱਚ ਹੀ ਰਹਿਣਾ, ਜ਼ਰੂਰਤ ਪੈਣ 'ਤੇ ਹੀ ਘਰਾਂ ਤੋਂ ਬਾਹਰ ਨਿਕਲਣਾ। ਪਰ ਫਿਰ ਵੀ ਜਿਨ੍ਹਾਂ ਲੋਕਾਂ ਨੂੰ ਮਜ਼ਬੂਰੀ ਵੰਸ਼ ਜਾਂ ਜ਼ਿੰਮੇਵਾਰੀਆਂ ਦੇ ਵੰਸ਼ ਜਿਹੜਾ ਹੈ ਉਹ ਇਸ ਗਰਮੀ ਇਸ ਲੂਹ ਦੇ ਵਿੱਚ ਨਿਕਲਣਾ ਪੈਂਦਾ ਹੈ, ਉਹ ਕਿਵੇਂ ਬਚ ਸਕਦੇ ਨੇ, ਇਸੇ ਹੀ ਵਿਸ਼ੇ 'ਤੇ ਅੱਜ ਦਾ ਸਾਡਾ ਪ੍ਰੋਗਰਾਮ ਆਧਾਰਿਤ ਹੋਏਗਾ, ਜਿਹੜਾ ਕਿ ਤੁਸੀਂ ਸੁਣ ਸਕਦੇ ਹੋ ਦੁਪਹਿਰ 12:10, ਜਿਸ ਦੇ ਵਿੱਚ ਸਿਹਤ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਊਸ਼ਾ ਗੋਇਲ ਜੀ ਸਰੋਤਿਆਂ ਨੂੰ ਜਾਣਕਾਰੀ ਦੇਣਗੇ ਕਿ ਲੂ ਲੱਗਣ ਤੋਂ ਆਪਣੇ ਆਪ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਅਤੇ ਉਹਨਾਂ ਨਾਲ ਗੱਲਬਾਤ ਕਰਨਗੇ ਮਨਦੀਪ ਰਜੌਰਾ। ਉਸ ਸੁਣਨਾ ਨਾ ਭੁੱਲਣਾ ਅੱਜ ਦੁਪਹਿਰ 12:10 'ਤੇ ਸਾਡਾ ਇਹ ਵਿਸ਼ੇਸ਼ ਪ੍ਰੋਗਰਾਮ, ਜਿਸ ਦੇ ਵਿੱਚ ਡਾਕਟਰ ਊਸ਼ਾ ਗੋਇਲ ਜ਼ਿਲ੍ਹਾ ਸਿਹਤ ਅਫਸਰ ਜਾਣਕਾਰੀ ਦੇਣਗੇ ਸਰੋਤਿਆਂ ਨੂੰ ਲੂ ਲੱਗਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ। ਟਿਊਨ ਕੀਤਾ ਹੋਇਆ ਤੁਸੀਂ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ, ਸਟੂਡੀਓ ਦੀ ਘੜੀ ਤੇ ਸਮਾਂ 7:50 ਤੇ 52 ਸਕਿੰਟ ਦਾ ਗੱਲ ਕਰ ਰਹੇ ਸੀ ਜੀ ਆਪਾਂ ਜੀ ਅੱਜ ਚਾਹ ਦਿਵਸ ਦੀ, ਯਾਨੀ ਕਿ ਇੰਟਰਨੈਸ਼ਨਲ ਟੀ ਡੇ ਦੀ। ਅਤੇ ਇਸ ਦਿਨ ਦਾ ਉਦੇਸ਼ ਅਸੀਂ ਕਿ ਜਿਵੇਂ ਦੱਸਿਆ ਕਿ ਚਾਹ ਮਜ਼ਦੂਰਾਂ ਦੇ ਹੱਕਾਂ ਬਾਰੇ ਜਾਗਰੂਕਤਾ ਫੈਲਾਉਣਾ ਹੈ, ਟਿਕਾਊ ਖੇਤੀਬਾੜੀ ਅਤੇ ਵਾਤਾਵਰਨ ਸੁਰੱਖਿਆ ਨੂੰ ਪ੍ਰੋਤਸਾਹਿਤ ਕਰਨਾ ਹੈ। ਭਾਰਤ ਦੁਨੀਆਂ ਦੇ ਸਭ ਤੋਂ ਵੱਡੇ ਚਾਹ ਉਤਪਾਦਕ ਦੇਸ਼ਾਂ ਵਿੱਚੋਂ ਇੱਕ ਹੈ। ਅਸਾਮ ਅਤੇ ਦਾਰਜਲਿੰਗ ਦੀ ਚਾਹ ਵਿਸ਼ਵ ਭਰ ਵਿੱਚ ਮਸ਼ਹੂਰ ਹੈ ਔਰ ਕਹਿੰਦੇ ਇੱਕ ਕੱਪ ਚਾਹ ਸਿਰਫ ਪੇ ਨਹੀਂ ਹੈ, ਯਾਨੀ ਕਿ ਲਿਕੁਅਡ ਹੀ ਨਹੀਂ ਹੈ, ਇਹ ਤਾਜ਼ਗੀ, ਗੱਲਬਾਤ ਅਤੇ ਆਪਣੇਪਨ ਦਾ ਅਹਿਸਾਸ ਵੀ ਹੈ।

ਸੋ ਪ੍ਰੋਗਰਾਮ ਸੱਚੀ ਸਵੇਰ ਦੇ ਤਹਿਤ 21 ਮਈ ਦੀ ਵਿਸ਼ੇਸ਼ਤਾ ਦੀ ਗੱਲ ਚੱਲ ਰਹੀ ਹੈ। ਅੱਜ 21 ਮਈ ਦਾ ਦਿਨ ਇਤਿਹਾਸ ਦੇ ਵਿੱਚ ਮਹੱਤਵਪੂਰਨ ਇਸ ਲਈ ਵੀ ਹੈ ਕਿਉਂਕਿ ਅੱਜ ਅਸੀਂ ਰਾਸ਼ਟਰੀ ਆਤੰਕਵਾਦ ਵਿਰੋਧੀ ਦਿਵਸ ਵੀ ਮਨਾ ਰਹੇ ਹਾਂ। ਇਹ ਦਿਨ ਸਾਨੂੰ ਸ਼ਾਂਤੀ, ਏਕਤਾ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ। ਇਸ ਦਿਵਸ ਨੂੰ ਮਨਾਉਣ ਦਾ ਉਦੇਸ਼ ਅਮਨ, ਸ਼ਾਂਤੀ ਦਾ ਸੰਦੇਸ਼ ਦੇਣਾ ਹੈ। ਇਸ ਦਿਨ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ 21 ਮਈ 1991 ਦੇ ਦਿਨ ਉਨ੍ਹਾਂ ਦੀ ਨਿਰਮਮ ਹੱਤਿਆ ਕਰ ਦਿੱਤੀ ਗਈ ਸੀਗੀ। ਤੇ ਇਸ ਦਿਨ ਦਾ ਮਕਸਦ ਲੋਕਾਂ ਨੂੰ ਆਤੰਕਵਾਦ ਦੇ ਨੁਕਸਾਨ ਬਾਰੇ ਜਾਗਰੂਕ ਕਰਨਾ ਅਤੇ ਦੇਸ਼ ਵਿੱਚ ਪਿਆਰ, ਭਾਈਚਾਰਾ ਅਤੇ ਅਮਨ ਦਾ ਸੰਦੇਸ਼ ਫੈਲਾਉਣਾ ਹੈ। ਕਹਿੰਦੇ ਆਤੰਕਵਾਦ ਕਿਸੇ ਵੀ ਧਰਮ ਜਾਂ ਇਨਸਾਨੀਅਤ ਨੂੰ ਨਹੀਂ ਮੰਨਦਾ, ਇਹ ਸਿਰਫ ਨਫ਼ਰਤ ਤੇ ਡਰ ਫੈਲਾਉਂਦਾ। ਸੋ ਸਾਨੂੰ ਸਾਰਿਆਂ ਨੂੰ ਹੀ ਮਿਲ ਕੇ ਅਜਿਹਾ ਸਮਾਜ ਬਣਾਉਣਾ ਚਾਹੀਦਾ ਜਿੱਥੇ ਪਿਆਰ, ਸਹਿਣਸ਼ੀਲਤਾ ਅਤੇ ਮੁਹੱਬਤ ਦਾ ਸੰਦੇਸ਼ ਹੋਵੇ। ਨਫ਼ਰਤ ਦੀਆਂ ਅੱਗਾਂ ਨੂੰ ਬੁਝਾਉਣਾ ਪਵੇਗਾ, ਪਿਆਰ ਅਤੇ ਅਮਨ ਦਾ ਦੀਵਾ ਜਗਾਉਣਾ ਪਵੇਗਾ, ਤਾਂ ਹੀ ਖੂਬਸੂਰਤ ਬਣੇਗਾ ਇਹ ਜਹਾਨ, ਜਦੋਂ ਹਰ ਦਿਲ ਨੂੰ ਇਨਸਾਨੀਅਤ ਨਾਲ ਜੋੜਨਾ ਪਵੇਗਾ।

0: Rome, Delhi dial up ties during Modi's Italy visit. The paper also carries a picture of Prime Minister Modi and his Italian counterpart Giorgia Meloni at the Colosseum, and a screen grab of the video widely circulated on social media where PM Meloni is thanking PM Modi for presenting her a bag of toffees, Melody, a play on their names. The video has been viewed over 11 million times. The Pioneer writes, PM Modi's Melody gift to his Italian counterpart sends internet into a frenzy. The Asian Age writes, after talks with Putin, Xi calls for immediate end to West Asia war. Hindustan Times headlines, talks in final lap, strikes if no deal, says Trump. Iran says conflict will expand beyond region if US resumes attacks. Financial Express headlines, RBI lines up $5 billion swap to aid liquidity. In the growing market of cosmetics, Central Drug Standard Control Organization has issued an advisory saying cosmetics can only be rubbed, sprayed or sprinkled on body. The newspaper headlines, no cosmetic job with jabs, warns drug regulator. The Indian Express in an exclusive writes, working in my own grave, how workers are training robots that may replace them. The news item writes about workers in factories who are asked to wear smart glasses throughout their day. The exercise reflects a growing global push by AI and robotics companies to gather what's called egocentric data, first-person recordings of human activity that can teach machines how people perform physical tasks. And finally, The Economic Times writes, Google rejigs iconic search box for AI era, adding Google is redesigning its iconic search box and adding new artificial intelligence coding tools in its first step to expand influence in the age of AI. And with that, it's back to you, Saira.
1: Thanks, Shagun. And now before we end the bulletin, the headlines once again. Prime Minister Narendra Modi successfully concludes his visit to Italy, marking final leg of his five-nation official tour. India and Italy to celebrate 2027 as Year of Culture and Tourism to strengthen dialogue between the two ancient civilizations. Center ropes in major social media platforms to crack down on rumors and fake paper leak claims ahead of NEET UG re-examination. West Bengal government begins handing over land to BSF for barbed wire fencing along Indo-Bangladesh border. Repolling begins in Falter Assembly constituency of West Bengal. And in IPL cricket, Kolkata Knight Riders beat Mumbai Indians by 4 wickets to keep their playoff hopes alive. And with that, we end the morning news. Have a great day.
2: Namaskar, E Akashvani. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਸਰਕਾਰੀ ਦੌਰੇ ਦੇ ਆਖਰੀ ਪੜਾਅ 'ਚ ਇਟਲੀ ਦੀ ਸਫਲ ਯਾਤਰਾ ਦੇ ਬਾਅਦ ਨਵੀਂ ਦਿੱਲੀ ਵਾਪਸ ਪਰਤ ਆਏ ਨੇ ਕੇਂਦਰ ਸਰਕਾਰ ਨੇ ਨੀਟ ਯੂ ਜੀ ਮੁੜ ਪ੍ਰੀਖਿਆ ਤੋਂ ਪਹਿਲਾਂ ਅਫਵਾਹਾਂ ਤੇ ਫਰਜ਼ੀ ਪੇਪਰ ਲੀਕ ਖਬਰਾਂ ਤੇ ਕਾਬੂ ਪਾਉਣ ਲਈ ਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਰਦੇਸ਼ ਜਾਰੀ ਕੀਤੇ ਪੱਛਮੀ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ ਤੇ ਵਾੜ ਲਾਉਣ ਲਈ BSF ਨੂੰ ਜ਼ਮੀਨ ਸੌਂਪਣ ਦਾ ਕੰਮ ਸ਼ੁਰੂ ਕੀਤਾ ਅੱਜ ਦੇਸ਼ ਭਰ ਵਿਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ IPL ਕ੍ਰਿਕਟ ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੇ ਕੱਲ ਮੁੰਬਈ ਇੰਡੀਅਨਸ ਨੂੰ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇ ਆਫ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਪੰਜ ਦੇਸ਼ਾਂ ਦੇ ਸਰਕਾਰੀ ਦੌਰੇ ਦੇ ਆਖਰੀ ਪੜਾਅ ਵਿਚ ਇਟਲੀ ਦੀ ਆਪਣੀ ਯਾਤਰਾ ਪੂਰੀ ਕਰਨ ਤੋਂ ਬਾਅਦ ਨਵੀਂ ਦਿੱਲੀ ਵਾਪਸ ਪਰਤੇ ਕੱਲ ਭਾਰਤ ਅਤੇ ਇਟਲੀ ਨੇ ਆਪਣੇ ਸਬੰਧਾਂ ਨੂੰ ਇਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੱਕ ਉੱਚਾ ਉਠਾਉਣ ਦਾ ਐਲਾਨ ਕੀਤਾ ਦੋਵਾਂ ਦੇਸ਼ਾਂ ਨੇ ਖੇਤੀਬਾੜੀ ਮਹੱਤਵਪੂਰਨ ਖਣਿਜ ਆਯੁਰਵੇਦ ਵਿਗਿਆਨ ਅਤੇ ਤਕਨਾਲੋਜੀ ਸਮੁੰਦਰੀ ਆਵਾਜਾਈ ਤੇ ਬੰਦਰਗਾਹਾਂ ਦੇ ਖੇਤਰਾਂ ਵਿਚ ਸਹਿਯੋਗ ਨੂੰ ਹੋਰ ਡੂੰਘਾ ਕਰਨ ਲਈ ਕਈ ਸਮਝੌਤਿਆਂ ਤੇ ਦਸਤਖਤ ਕੀਤੇ ਭਾਰਤੀ ਨਰਸਾਂ ਦੀ ਇਟਲੀ ਯਾਤਰਾ ਨੂੰ ਸੁਵਿਧਾਜਨਕ ਬਣਾਉਣ ਲਈ ਇਕ ਸਮਝੌਤਾ ਵੀ ਹੋਇਆ ਜਿਸ ਨਾਲ ਹੁਨਰਮੰਦ ਸਿਹਤ ਸੰਭਾਲ ਪੇਸ਼ੇਵਰਾਂ ਲਈ ਨਵੇਂ ਮੌਕੇ ਖੁੱਲ੍ਹੇ ਭਾਰਤ ਅਤੇ ਇਟਲੀ ਟੈਕਸ ਨਾਲ ਸਬੰਧਿਤ ਅਪਰਾਧਾਂ ਮਨੀ ਲਾਂਡਰਿੰਗ ਅਤੇ ਦਹਿਸ਼ਤਗਰਦੀ ਲਈ ਰਕਮਾਂ ਜੁਟਾਏ ਜਾਣ ਵਿਰੁੱਧ ਸਹਿਯੋਗ ਨੂੰ ਮਜ਼ਬੂਤ ਕਰਨ ਤੇ ਵੀ ਸਹਿਮਤ ਹੋਏ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਸਾਂਝੇ ਪ੍ਰੈਸ ਬਿਆਨ ਵਿਚ ਕਿਹਾ ਕਿ ਭਾਰਤ ਇਟਲੀ ਸੰਯੁਕਤ ਰਣਨੀਤਕ ਕਾਰਜ ਯੋਜਨਾ 2025-2029 ਦੋਵਾਂ ਦੇਸ਼ਾਂ ਵਿਚਕਾਰ ਸਹਿਯੋਗ ਲਈ ਇਕ ਵਿਹਾਰਕ ਅਤੇ ਅਗਾਂਹ ਵਧੂ ਖਾਕਾ ਪ੍ਰਦਾਨ ਕਰੇਗੀ
3: हमने हमारी भावी साझेदारी को और सशक्त बनाने के लिए विस्तृत रूप से चर्चा की भारत इटली ज्वाइंट स्ट्रेटेजिक एक्शन प्लान 2025-2029 हमारी साझेदारी को एक प्रैक्टिकल

0: ਰਾਵਤ ਨੇਨੀ ਨੇ ਕਿਹਾ ਕਿ ਪਾਕਿਸਤਾਨ ਦਾ ਅਣਮਨੁੱਖੀ ਵਿਹਾਰ, ਹਿੰਸਾ ਰਾਹੀਂ ਆਪਣੀਆਂ ਅੰਦਰੂਨੀ ਨਾਕਾਮਯਾਬੀਆਂ ਨੂੰ ਛੁਪਾਉਣ ਦੀਆਂ ਦਹਾਕਿਆਂ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਏ। ਸ੍ਰੀ ਪਰਵਤ ਨੇਨੀ ਨੇ ਕਿਹਾ ਕਿ ਅਫਗਾਨਿਸਤਾਨ ਵਿਚ ਸੰਯੁਕਤ ਰਾਸ਼ਟਰ ਸਹਾਇਤਾ ਮਿਸ਼ਨ ਨੇ 2026 ਦੇ ਪਹਿਲੇ 3 ਮਹੀਨਿਆਂ ਵਿਚ ਪਾਕਿਸਤਾਨੀ ਫੌਜਾਂ ਵੱਲੋਂ ਸਰਹੱਦ ਪਰ ਹਥਿਆਰਬੰਦ ਹਿੰਸਾ ਕਾਰਨ 750 ਨਾਗਰਿਕਾਂ ਦੀ ਮੌਤ ਅਤੇ ਜ਼ਖਮੀ ਹੋਣ ਦੀਆਂ ਘਟਨਾਵਾਂ ਦਰਜ ਕੀਤੀਆਂ ਨੇ। ਇਨ੍ਹਾਂ ਵਿਚੋਂ ਜ਼ਿਆਦਾਤਰ ਹਵਾਈ ਹਮਲਿਆਂ ਦੇ ਨਤੀਜੇ ਵਜੋਂ ਨੇ। ਅੱਜ ਦੇਸ਼ ਭਰ ਵਿਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਨੌਜਵਾਨਾਂ ਨੂੰ ਦਹਿਸ਼ਤਗਰਦੀ ਅਤੇ ਹਿੰਸਾ ਤੋਂ ਦੂਰ ਕਰਨਾ, ਆਮ ਲੋਕਾਂ ਦੇ ਦੁੱਖਾਂ ਨੂੰ ਉਜਾਗਰ ਕਰਨਾ ਤੇ ਇਹ ਦਰਸਾਉਣਾ ਕਿ ਇਹ ਰਾਸ਼ਟਰੀ ਹਿੱਤ ਲਈ ਕਿੰਨੀ ਨੁਕਸਾਨਦੇਹ ਹੈ। ਇਸ ਦਿਨ ਨੂੰ ਹੋਰ ਗਤੀਵਿਧੀਆਂ ਦੇ ਨਾਲ ਨਾਲ ਇਕ ਸਹੁੰ ਚੁੱਕ ਸਮਾਰੋਹ ਰਾਹੀਂ ਮਨਾਇਆ ਜਾਂਦਾ ਹੈ। 1991 ਵਿਚ ਇਸੇ ਦਿਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਹਿਸ਼ਤਗਰਦ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਗਏ ਸਨ। ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਆਰਥਿਕ ਤਾਬ ਬਣਿਆ ਰਹੇਗਾ ਤੇ ਸੰਯੁਕਤ ਰਾਸ਼ਟਰ ਨੇ ਈਰਾਨ ਟਕਰਾਅ ਕਾਰਨ ਪੈਦਾ ਹੋਈ ਵਿਸ਼ਵਵਿਆਪੀ ਅਨਿਸ਼ਚਿਤਤਾ ਦੇ ਬਾਵਜੂਦ ਇਸ ਸਾਲ 6.4% ਦੀ ਵਿਕਾਸ ਦਰ ਦਾ ਅਨੁਮਾਨ ਲਾਇਆ ਹੈ। ਸੰਯੁਕਤ ਰਾਸ਼ਟਰ ਦੇ ਸੀਨੀਅਰ ਅਰਥਸ਼ਾਸਤਰੀ ਇੰਗੋ ਪਿਟਰੋਲੇ ਨੇ ਕੱਲ੍ਹ ਵਿਸ਼ਵ ਆਰਥਿਕ ਸਥਿਤੀ ਅਤੇ ਸੰਭਾਵਨਾਵਾਂ ਰਿਪੋਰਟ ਦੇ ਸਾਲ ਦੇ ਮੱਧੇ ਅਪਡੇਟ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਭਾਰਤ ਦੀ ਮਜ਼ਬੂਤ ਖਪਤਕਾਰ ਮੰਗ, ਜਨਤਕ ਨਿਵੇਸ਼ ਅਤੇ ਸੇਵਾਵਾਂ ਦੀ ਬਰਾਮਦ ਵਿਚ ਵਾਧੇ ਨਾਲ ਇਸ ਦੀ ਆਰਥਿਕਤਾ ਨੂੰ ਹਮਾਇਤ ਮਿਲਣਾ ਜਾਰੀ ਏ। ਮੌਸਮ ਵਿਭਾਗ ਨੇ ਅੱਜ ਦਿੱਲੀ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਜ਼ਬਰਦਸਤ ਗਰਮੀ ਪੈਣ ਦਾ ਔਰੇਂਜ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਉੱਤਰੀ ਭਾਰਤ ਦੇ ਕਈ ਹਿੱਸਿਆਂ ਵਿਚ ਲੂ ਚੱਲ ਸਕਦੀ ਏ। IPL ਕ੍ਰਿਕਟ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਕੱਲ੍ਹ ਮੁੰਬਈ ਇੰਡੀਅਨਸ ਨੂੰ ਆਪਣੇ ਘਰੇਲੂ ਮੈਦਾਨ ਈਡਨ ਗਾਰਡਨਸ ਵਿਚ 4 ਵਿਕਟਾਂ ਨਾਲ ਹਰਾ ਕੇ ਆਪਣੀਆਂ ਪਲੇਆਫ ਦੀਆਂ ਉਮੀਦਾਂ ਨੂੰ ਬਰਕਰਾਰ ਰੱਖਿਆ ਹੈ। ਅੱਜ ਦੇ ਮੈਚ ਵਿਚ ਗੁਜਰਾਤ ਟਾਈਟਨਸ ਦਾ ਸਾਹਮਣਾ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਚੇਨਈ ਸੁਪਰ ਕਿੰਗਸ ਨਾਲ ਸ਼ਾਮ 7:30 ਹੋਏਗਾ। ਆਖਿਰ ਚ ਖਾਸ ਖਬਰਾਂ ਇਕ ਵਾਰ ਫੇਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 5 ਦੇਸ਼ਾਂ ਦੇ ਸਰਕਾਰੀ ਦੌਰੇ ਦੇ ਆਖਰੀ ਪੜਾਅ ਚ ਇਟਲੀ ਦੀ ਸਫਲ ਯਾਤਰਾ ਦੇ ਬਾਅਦ ਨਵੀਂ ਦਿੱਲੀ ਵਾਪਸ ਪਰਤੇ ਨੇ। ਕੇਂਦਰ ਸਰਕਾਰ ਨੇ ਨੀਟ UG ਮੁੜ ਪ੍ਰੀਖਿਆ ਤੋਂ ਪਹਿਲਾਂ ਅਫਵਾਹਾਂ ਤੇ ਫਰਜ਼ੀ ਪੇਪਰ ਲੀਕ ਖਬਰਾਂ ਤੇ ਕਾਬੂ ਪਾਉਣ ਲਈ ਮੁੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਰਦੇਸ਼ ਜਾਰੀ ਕੀਤੇ। ਪੱਛਮ ਬੰਗਾਲ ਸਰਕਾਰ ਨੇ ਭਾਰਤ ਬੰਗਲਾਦੇਸ਼ ਸਰਹੱਦ ਤੇ ਵਾੜ ਲਾਉਣ ਲਈ BSF ਨੂੰ ਜ਼ਮੀਨ ਸੌਂਪਣ ਦਾ ਕੰਮ ਸ਼ੁਰੂ ਕੀਤਾ। ਅੱਜ ਦੇਸ਼ ਭਰ ਵਿਚ ਦਹਿਸ਼ਤਗਰਦੀ ਵਿਰੋਧੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਾਦੇਸ਼ਿਕ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਜਲੰਧਰ ਤੋਂ। ਆਕਾਸ਼ਵਾਣੀ FM ਬਠਿੰਡਾ, FM ਬੈਂਡ 1.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੀ 8:40 ਤੇ 10 ਸਕਿੰਟ ਦਾ ਹੋ ਰਿਹਾ ਹੈ।

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਆਓ ਸੁਣਦੇ ਹਾਂ ਅਬੀਦਾ ਪਰਵੀਨ ਤੇ ਸਾਥੀਆਂ ਪਾਸੋਂ ਇਸ ਸੂਫੀਆਨਾ ਗੀਤ ਨੂੰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 1.1 ਮੈਗਾਹਰਟਜ਼ ਤੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸਵੇਰ ਦੇ 10:12 ਸਕਿੰਟ ਹੋ ਰਹੇ ਨੇ। ਵਿਲਾ ਹੋ ਰਿਹਾ ਪ੍ਰੋਗਰਾਮ ਗੀਤ ਪਿਟਾਰਾ ਦਾ।

ਆਓ ਸੁਣਦੇ ਹਾਂ ਅਗਲਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਫਿਲਮ ਹੈ ਜ਼ਮੀਂ ਆਸਮਾ। ਗੱਲ ਕਰੀਏ ਗੀਤ ਦੇ ਬੋਲ ਦੀ, ਤੇ ਗੀਤ ਦੇ ਬੋਲ ਕਹਿੰਦੇ ਨੇ ਅੰਜਾਨਾ ਸੰਗੀਤ ਆਰ ਡੀ ਬਹਮਨ ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਗੀਤ ਪਟਾਰਾ ਦਾ ਅਗਲਾ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ।

ਸਰੋਤਿਓ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ

0: ਬਠਿੰਡਾ ਤੇ ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7713-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚੱਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ। ਸਰੋਤੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ 21 ਮਈ ਦਿਨ ਵੀਰਵਾਰ ਸ਼ਾਮ 6:30 ਪ੍ਰੋਗਰਾਮ ਯੁਵਾਣੀ ਦੇ ਤਹਿਤ ਵਿਸ਼ਾ ਰਹੇਗਾ ਆਰਟੀਫਿਸ਼ਲ ਇੰਟੈਲੀਜੈਂਸ ਫਾਇਦੇ ਅਤੇ ਨੁਕਸਾਨ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਸਟੇਟ ਟੈਕਨੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਮੈਡਮ ਸੋਨਾਕਸ਼ੀ ਸਾਗਰ। ਮੁਲਾਕਾਤੀ ਹੋਣਗੇ ਨਿਤਿਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਯੁਵਾਣੀ ਜੋ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੀ ਜਾਣਕਾਰੀ ਦੇ ਉੱਤੇ ਆਧਾਰਿਤ ਹੋਵੇਗਾ ਦਿਨ ਵੀਰਵਾਰ ਸ਼ਾਮ 6:30।
1: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ ਦੀ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।
2: ਜੀ ਪ੍ਰੋਗਰਾਮ ਚੱਲ ਰਿਹਾ ਗੀਤ ਪਿਟਾਰਾ। ਪ੍ਰੋਗਰਾਮ ਦਾ ਅਗਲਾ ਗੀਤ ਜਿਸ ਨੂੰ ਲਿਆ ਗਿਆ ਫਿਲਮ ਅਵਤਾਰ ਚੋਂ, ਗੀਤ ਨੂੰ ਆਵਾਜ਼ ਦਿੱਤੀ ਹੈ ਮਹਿੰਦਰ ਕਪੂਰ ਤੇ ਸੁਰੇਸ਼ ਵਾਡਕਰ ਨੇ ਤੇ ਗੀਤ ਬੋਲੇ ਕੇ ਨੇ ਆਨੰਦ ਬਖਸ਼ੀ, ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ।

FM ਬਠਿੰਡਾ ਦੇ ਪਿਆਰੇ ਸਰੋਤਿਓ 22 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਹਜ਼ਰਤ ਬਾਬਾ ਸ਼ੇਖ ਫਰੀਦ।

ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਉਹ ਸਟੂਡੀਓ ਦਾ ਫੋਨ ਨੰਬਰ 0164-2240-331 ਮਿਲਾ ਸਕਦੇ ਨੇ ਤੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਨੇ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਮਈ ਦਿਨ ਵੀਰਵਾਰ ਸ਼ਾਮ 5:30 ਵਜੇ ਸਿਲਸਿਲਾ ਹੈਲੋ ਡਾਕਟਰ।

0: ਆਕਾਸ਼ਵਾਣੀ ਐਫ ਐਮ ਬਠਿੰਡਾ 101.1 ਮੈਗਾਹਰਟਸ ਤੇ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਗੀਤ ਪਿਟਾਰਾ ਦਾ।
1: ਜੀ, ਪ੍ਰੋਗਰਾਮ ਚੱਲ ਰਿਹਾ ਗੀਤ ਪਟਾਰਾ। ਸਟੂਡੀਓ ਦੀ ਘੜੀ ਤੇ ਸਮਾਂ ਸਵੇਰ ਦੀ 10:34 ਤੇ 30 ਸਕਿੰਟ ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ। ਬਹੁਤ ਹੀ ਪਿਆਰੀ ਖੂਬਸੂਰਤ ਜੀ ਆਵਾਜ਼ ਅਲਕਾ ਯਗਨਿਕ ਤੇ ਸੁਰੇਸ਼ ਵਾਡੇਕਰ ਦੀਆਂ। ਫਿਲਮ ਹੈ ਬੰਜਾਰਨ। ਗੀਤ ਦੇ ਬੋਲ ਆਨੰਦ ਬਖਸ਼ੀ, ਸੰਗੀਤ ਲਕਸ਼ਮੀਕਾਂਤ ਪਿਆਰੇ ਲਾਲ ਦਾ।

0: ਹਾਂ, ਸੁਣਦੇ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਗੀਤ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ।
1: ਸਜਣਾ, ਓ ਸਜਣਾ।

ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਗੀਤ ਪਿਟਾਰਾ ਮੈਨੂੰ ਵਿਜੇ ਲਕਸ਼ਮੀ ਨੇ ਉੱਥੇ ਖਤਮ ਕਰਨ ਦਿੱਤੀ ਹੋਈ ਇਜਾਜ਼ਤ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੀ ਸਟੂਡੀਓ ਦੀ ਘੜੀ ਦੇ ਮੁਤਾਬਿਕ 10:09 ਦੇ 30 ਸਕਿੰਟ ਹੋ ਰਹੇ ਨੇ ਆਓ ਸੁਣਦੇ ਆ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ ਤੇ ਜਿਸ ਤਹਿਤ ਪ੍ਰੋਗਰਾਮ ਚੱਲ ਰਿਹਾ ਸੀ ਬਾਲੀਵੁੱਡ ਟ੍ਰੇਲਸ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਮਾਂ 11:59 ਦਾ ਹੈ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 12 ਵਜੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ। ਉਸੇ ਤੁਰੰਤ ਬਾਅਦ 12:05 ਤੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ। ਕੁਝ ਪਲ ਕਰੋ ਇੰਤਜ਼ਾਰ।

0: ਮਨਦੀਪ ਰਜੋਰਾ ਤੇ ਆਓ ਸੁਣਦੇ ਹਾਂ ਫਿਰ ਅੱਜ ਦਾ ਇਹ ਪ੍ਰੋਗਰਾਮ।
1: ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਗਰਮੀਆਂ ਦੇ ਮੌਸਮ ਦੇ ਵਿੱਚ ਧਰਤੀ ਜਦੋਂ ਸੂਰਜ ਦੇ ਨੇੜੇ ਹੁੰਦੀ ਹੈ ਤਾਂ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ ਤੇ ਪੈਂਦੀਆਂ ਨੇ, ਜਿਸ ਦੇ ਚੱਲਦਿਆਂ ਧਰਤੀ ਦੀ ਸਤ੍ਹਾ ਗਰਮ ਹੋ ਜਾਂਦੀ ਹੈ ਤੇ ਉਸ ਸਤ੍ਹਾ ਤੋਂ ਜਿਹੜੀ ਹਵਾ ਹੈ ਉਹ ਗਰਮ ਹੋ ਕੇ ਤਹਾਂ ਉੱਠਦੀ ਹੈ। ਜਦੋਂ ਹਵਾ ਉੱਤੇ ਉੱਠਦੀ ਹੈ ਤਾਂ ਧਰਤੀ ਦੀ ਸਤ੍ਹਾ ਦੇ ਨਾਲ ਜੋ ਖਲਾਅ ਪੈਦਾ ਹੁੰਦਾ ਹੈ ਉਸ ਨੂੰ ਭਰਨ ਦੇ ਲਈ ਹਵਾ ਫੇਰ ਧਰਤੀ ਵੱਲ ਆਉਂਦੀ ਹੈ, ਜੋ ਕਿ ਪਹਿਲਾਂ ਹੀ ਗਰਮ ਹੋ ਕੇ ਉੱਪਰ ਉੱਠੀ ਹੋਈ ਹੁੰਦੀ ਹੈ, ਜਿਸ ਨੂੰ ਅਸੀਂ ਲੂ ਕਹਿੰਦੇ ਹਾਂ। ਤੇ ਇਹ ਲੂ ਸਾਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ, ਕਿਉਂਕਿ ਗਲੋਬਲ ਵਾਰਮਿੰਗ ਦੇ ਚੱਲਦਿਆਂ ਹੁਣ ਧਰਤੀ ਦੀ ਸਤ੍ਹਾ ਬਹੁਤ ਜ਼ਿਆਦਾ ਗਰਮ ਹੋਣ ਲੱਗੀ ਹੈ, ਜਿਸ ਦੇ ਚੱਲਦਿਆਂ ਤਾਪਮਾਨ ਬਠਿੰਡਾ ਜ਼ਿਲ੍ਹੇ ਦਾ ਆਲੇ ਦੁਆਲੇ ਦਾ ਬੀਤੇ ਦਿਨੀ ਅਖਬਾਰਾਂ ਦੇ ਵਿੱਚ ਅਸੀਂ ਸੁਣਦੇ ਰਹੇ ਕਿ 47 ਡਿਗਰੀ ਤੱਕ ਵੀ ਰਿਹਾ। ਅਜਿਹੇ 'ਚ ਅਸੀਂ ਕਰਨਾ ਕੀ ਹੈ, ਸਾਨੂੰ ਜਾਣਕਾਰੀ ਦੇਣ

0: ਦਾ ਬੀਤੇ ਦਿਨੀ ਅਖਬਾਰਾਂ ਦੇ ਵਿੱਚ ਅਸੀਂ ਸੁਣਦੇ ਰਹੇ ਕਿ 47 ਡਿਗਰੀ ਤੱਕ ਵੀ ਰਿਹਾ। ਅਜਿਹੇ 'ਚ ਅਸੀਂ ਕਰਨਾ ਕੀ ਹੈ, ਸਾਨੂੰ ਜਾਣਕਾਰੀ ਦੇਣਗੇ ਲੂ ਲੱਗਣ ਤੋਂ ਬਚਾਅ ਸੰਬੰਧੀ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਊਸ਼ਾ ਗੋਇਲ ਜੀ, ਜੋ ਕਿ ਸਾਡੇ ਨਾਲ ਫੋਨ ਲਾਈਨ ਤੇ ਨੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
1: ਬਹੁਤ ਬਹੁਤ ਧੰਨਵਾਦ ਮਨਦੀਪ ਜੀ ਕਿ ਤੁਸੀਂ ਅੱਜ ਮੈਨੂੰ ਆਕਾਸ਼ਵਾਣੀ ਦੇ ਸਰੋਤਿਆਂ ਦੇ ਸਨਮੁਖ ਹੋਣ ਦਾ ਇੱਕ ਮੌਕਾ ਦਿੱਤਾ।
0: ਜੀ ਡਾਕਟਰ ਸਾਹਿਬ, ਤਾਪਮਾਨ ਵੱਧ ਗਿਆ ਹੈ, ਲੂ ਜਿਹੜੀ ਹੈ ਉਹ ਚੱਲਦੀ ਹੈ, ਕਈ ਥਾਵਾਂ ਤੇ ਔਰੇਂਜ ਅਲਰਟ ਤੇ ਕਈਆਂ ਤੇ ਯੈਲੋ ਅਲਰਟ ਜਿਹੜਾ ਹੈ ਉਹ ਜਾਰੀ ਹੋਇਆ ਹੋਇਆ, ਤੇ ਅਜਿਹੇ 'ਚ ਅਸੀਂ ਕਰਨਾ ਕੀ ਹੈ ਤੇ ਇਹ ਲੂ ਜਿਹੜੀ ਹੈ ਸਾਨੂੰ ਪ੍ਰਭਾਵਿਤ ਕਿਵੇਂ ਕਰਦੀ ਹੈ? ਸਭ ਤੋਂ ਪਹਿਲਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਤੇ ਸਾਨੂੰ ਦੱਸੋ ਕਿ ਅਸੀਂ ਉਪਾਅ ਜਿਹੜੇ ਹੈ ਉਹ ਵੀ ਕੀ ਕਰਨੇ ਨੇ ਇਸ ਤੋਂ ਬਚਣ ਲਈ।
1: ਮਨਦੀਪ ਜੀ, ਹਰ ਸਾਲ ਅਸੀਂ ਇਹ ਇੱਕ ਕੁਛ ਦਿਸ਼ਾ ਨਿਰਦੇਸ਼ ਨੇ ਜਿਹੜੇ ਲੂ ਤੋਂ ਗਰਮੀ ਤੋਂ ਬਚਣ ਲਈ ਦਿੰਨੇ ਹਾਂ
0: ਜੀ।
1: ਇਸ ਸਾਲ ਤੁਹਾਨੂੰ ਪਤਾ ਹੈ ਮਈ ਵਿੱਚ ਹੀ ਤਾਪਮਾਨ ਜਿਹੜਾ ਹੈ ਆਪਣਾ 44-45 ਡਿਗਰੀ ਸੈਲਸੀਅਸ ਪਹੁੰਚਣਾ ਸ਼ੁਰੂ ਹੋ ਗਿਆ ਹੈ ਤੇ ਗਰਮੀ ਬਹੁਤ ਹੈ। ਹੁਣ ਇਹਦੇ ਬਚਾਅ ਬਹੁਤ ਆਸਾਨ ਨੇ। ਅਸੀਂ 12 ਵਜੇ ਤੋਂ ਲੈ ਕੇ ਤਕਰੀਬਨ 3-3:30 ਵਜੇ ਤੱਕ ਤਾਪਮਾਨ ਆਪਣੀ ਸਿਖਰ ਤੇ ਹੁੰਦਾ ਹੈ ਤੇ ਉਦੋਂ ਅਸੀਂ ਕਹਿੰਦੇ ਹਾਂ ਬਿਨਾਂ ਲੋੜ ਤੋਂ, ਬਿਨਾਂ ਜ਼ਰੂਰਤ ਤੋਂ ਘਰ ਤੋਂ ਬਾਹਰ ਜਾਂ ਆਪਣੇ ਕਮਰਿਆਂ ਤੋਂ ਬਾਹਰ ਨਾ ਨਿਕਲਿਆ ਜਾਵੇ ਤੇ ਜੇ ਬਹੁਤ ਜ਼ਿਆਦਾ ਜ਼ਰੂਰਤ ਹੈ ਤਾਂ ਆਪਣੇ ਕੋਲ ਇੱਕ ਪਾਣੀ ਦੀ ਬੋਤਲ, ਪੀਣ ਵਾਲੀ ਕੋਈ ਚੀਜ਼ ਤੇ ਸਿਰ ਢੱਕ ਕੇ ਪੂਰੀਆਂ ਬਾਹਾਂ ਦੇ ਕੱਪੜੇ ਪਾ ਕੇ ਫੇਰ ਨਿਕਲੋ। ਭਰਮ ਹੈ ਲੋਕਾਂ 'ਚ ਕਿ ਗਰਮੀ ਬਹੁਤ ਹੈ, ਸਲੀਵਲੈਸ ਕੱਪੜੇ ਪਾ ਲਓ, ਨਿੱਕਰ ਸ਼ਾਰਟਸ ਪਾ ਕੇ ਨਿਕਲੀਏ। ਇਹ ਗਲਤ ਹੈ ਕਿਉਂਕਿ ਜਦੋਂ ਸਰੀਰ ਤੇ ਧੁੱਪ ਪੈਂਦੀ ਹੈ ਤਾਂ ਆਪਣੇ ਸਰੀਰ 'ਚ ਚਮੜੀ ਤੇ ਸਾੜ ਤਾਂ ਪੈਂਦਾ ਹੀ ਹੈ, ਨਾਲ ਪਾਣੀ ਜਿਹੜਾ ਹੈ ਉਹ ਪਸੀਨੇ ਦੇ ਰੂਪ 'ਚ ਉੱਡ ਕੇ ਬਾਹਰ ਨਿਕਲ ਜਾਂਦਾ ਜਿਹੜਾ ਆਪਾਂ ਨੂੰ ਪਤਾ ਨਹੀਂ ਹੁੰਦਾ। ਅਸੀਂ ਇਹਨੂੰ ਆਪਣੀ ਭਾਸ਼ਾ ਵਿੱਚ ਇਨਸੈਂਸੀਬਲ ਲੌਸ ਕਹਿੰਦੇ ਹਾਂ ਤੇ ਜਿਹੜਾ ਪਸੀਨੇ ਰਾਹੀਂ ਧੁੱਪਣਾ ਦੇ ਸੇਕ ਨਾਲ ਸਰੀਰ ਚੋਂ ਪਾਣੀ ਨਿਕਲਦਾ ਹੈ ਇਹ ਬਹੁਤ ਖਤਰਨਾਕ ਹੁੰਦਾ ਹੈ ਤੇ ਪਾਣੀ ਦੀ ਕਮੀ ਹੁੰਦੀ ਹੈ।
0: ਠੀਕ ਹੈ।
1: ਦੂਸਰਾ, ਪਾਣੀ ਖੂਬ ਸਾਰਾ ਪੀਓ। ਪਾਣੀ ਤੋਂ ਭਾਵ ਸਾਦਾ ਪਾਣੀ, ਸ਼ਿਕੰਜੀ, ਲੱਸੀ, ਛਾਛ, ਨਮਕੀਨ ਲੱਸੀ, ਜਾਂ ਆਪਣੇ ਘਰਾਂ ਚ ਪਿੰਡਾਂ ਚ ਖਾਸ ਕਰਕੇ ਲੱਸੀ ਘਰਾਂ ਚ ਬਹੁਤ ਹੁੰਦੀ ਹੈ ਤੇ ਇੱਕ ਅੱਜ ਕੱਲ ਰਿਵਾਜ ਆ ਗਿਆ ਲੱਸੀ ਛੱਡ ਕੇ ਆਪਾਂ ਪਾਣੀ ਦੀਆਂ ਬੋਤਲਾਂ ਜਿਹੜੀਆਂ ਕੋਲਡ ਡਰਿੰਕ ਨੇ ਅੱਡ ਅੱਡ ਕਿਸਮ ਦੀਆਂ, ਅੱਡ ਅੱਡ ਰੰਗ ਦੀਆਂ ਉਹ ਪੀਂਦੇ ਹਾਂ, ਉਹਨਾਂ ਨੂੰ ਨਾ ਪੀਤਾ ਜਾਏ। ਉਹ ਜਿਹੜੀਆਂ ਸੋਫਟ ਡਰਿੰਕਸ ਜਾਂ ਕਾਰਬੋਨੇਟਡ ਡਰਿੰਕਸ ਨੇ, ਕਿਉਂਕਿ ਜਿਹੜੀਆਂ ਇਹ ਬੰਦ ਬੋਤਲ ਵਿੱਚ ਪਦਾਰਥ ਨੇ ਇਹਦੇ ਵਿੱਚ ਚੀਨੀ ਕੈਮੀਕਲ ਰੰਗ ਦੇ ਨਾਲ ਨਾਲ ਖੂਬ ਸਾਰੀ ਚੀਨੀ ਹੈ। ਤੇ ਯਾਦ ਰੱਖਿਓ, ਖੂਬ ਸਾਰੀ ਚੀਨੀ ਕਿਸੇ ਵੀ ਚੀਜ਼ ਚ ਪੀਣ ਨਾਲ ਪਾਣੀ ਦੀ ਕਮੀ ਸਰੀਰ ਚ ਹੋਰ ਜ਼ਿਆਦਾ ਹੁੰਦੀ ਹੈ ਕਿਉਂਕਿ ਉਹਦੇ ਨਾਲ ਪਿਸ਼ਾਬ ਬਹੁਤ ਜ਼ਿਆਦਾ ਆਉਂਦਾ ਹੈ। ਤੇ ਆਪਾਂ ਜਿਹੜੇ ਆਪਣੇ ਘਰੇਲੂ ਨੇ ਜਿਵੇਂ ਸੱਤੂ ਹੋ ਗਿਆ, ਕੰਜਵੀ ਹੋ ਗਈ, ਲੱਸੀ, ਛਾਛ, ਨਾਰੀਅਲ ਪਾਣੀ, ਇਹ ਚੀਜ਼ਾਂ ਦੇ ਜੇ ਮੈਂਗੋ ਆਮ ਪੰਨਾ, ਹੁਣ ਆਮ ਪੰਨਾ ਲੋਕ ਬਹੁਤ ਪੀ ਰਹੇ ਨੇ, ਇਹ ਚੀਜ਼ਾਂ ਤੇ ਜੇ ਜ਼ੋਰ ਦਿੱਤਾ ਜਾਏ ਤਾਂ ਉਹ ਸਿਹਤ ਵਾਸਤੇ ਵੈਸੇ ਵੀ ਠੀਕ ਨੇ। ਉਸ ਤੋਂ ਵੀ ਵਧੀਆ ਇੱਕ ਸਸਤਾ ਤੇ ਵਧੀਆ ਤਰੀਕਾ ਦੱਸਦੀ ਹਾਂ ਮੈਂ, ਓਆਰਐਸ ਦਾ ਘੋਲ। ਓਆਰਐਸ ਦਾ ਘੋਲ ਹਰ ਸਰਕਾਰੀ ਹਸਪਤਾਲ ਚ, ਹਰ ਡਿਸਪੈਂਸਰੀ ਚ, ਆਪਣੇ ਪੰਜਾਬ ਚ ਤਾਂ ਤਕਰੀਬਨ ਹਰ ਪਿੰਡ ਵਿੱਚ ਆਮ ਆਦਮੀ ਕਲੀਨਿਕ ਖੁੱਲੇ ਹੋਏ ਨੇ, ਉੱਥੇ ਫ੍ਰੀ ਚ ਮਿਲਦਾ ਹੈ। ਉਹ ਲੈ ਕੇ ਆਪਾਂ ਇੱਕ ਪੈਕਟ 1 ਕਿਲੋ ਪਾਣੀ ਵਿੱਚ, 1 ਲੀਟਰ ਪਾਣੀ ਵਿੱਚ ਘੋਲ ਕੇ ਬਣਾ ਲਈਏ ਤੇ ਉਹਨੂੰ ਹੌਲੀ ਹੌਲੀ ਪੀ ਜਾਈਏ ਤਾਂ ਉਹ ਆਪਣੇ ਸਰੀਰ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਹੈ। ਕਿ ਕੁਛ ਇਹੋ ਜਿਹੇ ਪਦਾਰਥ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਮਿਨਰਲਸ ਕਹਿੰਦੇ, ਇਲੈਕਟ੍ਰੋਲਾਈਟ ਇੰਬੈਲੈਂਸ ਨਹੀਂ ਹੁੰਦਾ, ਉਹ ਉੱਥੋਂ ਪੂਰਾ ਹੁੰਦਾ।
0: ਠੀਕ ਹੈ ਜੀ। ਡਾਕਟਰ ਸਾਹਿਬ, ਜੇ ਕਿਸੇ ਨੂੰ ਲੂ ਲੱਗ ਜਾਂਦੀ ਹੈ ਤਾਂ ਉਹਦੇ ਲੱਛਣ ਕੀ ਹੋਣਗੇ?
1: ਜਦੋਂ ਲੂ ਲੱਗਦੀ ਹੈ ਮਰੀਜ਼ ਇੱਕ ਤਾਂ ਚੱਕਰ ਖਾ ਕੇ ਡਿੱਗਦਾ ਹੈ, ਉਹਦੇ ਬੁੱਲ ਸੁੱਕਦੇ ਨੇ, ਉਹ ਜਦੋਂ ਗਿਰਦਾ ਹੈ ਉਹਨੂੰ ਉਹਦਾ ਤਾਪਮਾਨ, ਉਹਨੂੰ ਬਹੁਤ ਜ਼ਿਆਦਾ ਬੁਖਾਰ ਜਿਹਨੂੰ ਕਹਿੰਦੇ ਨੇ, ਸਰੀਰ ਦਾ ਤਾਪਮਾਨ ਜ਼ਿਆਦਾ ਹੋ ਜਾਂਦਾ ਹੈ।
0: ਠੀਕ ਹੈ।
1: ਇਸ ਹਾਲਤ ਵਿੱਚ ਇੱਕ ਮਰੀਜ਼ ਨੂੰ ਇੱਕ ਖੁੱਲੇ ਹਵਾਦਾਰ ਠੰਡੇ ਕਮਰੇ ਵਿੱਚ ਰੱਖਿਆ ਜਾਵੇ ਤੇ ਉੱਥੇ ਕੋਈ ਏਸੀ ਜਾਂ ਕੂਲਰ ਚਲਾ ਦਿੱਤਾ ਜਾਂਦਾ ਤੇ ਜਲਦ ਤੋਂ ਜਲਦ ਡਾਕਟਰੀ ਸਹਾਇਤਾ ਦਿੱਤੀ ਜਾਵੇ। ਡਾਕਟਰੀ ਸਹਾਇਤਾ ਤੋਂ ਸਾਡੀ ਸਾਰੀ ਐਮਰਜੈਂਸੀਆਂ ਵਿੱਚ, ਮੈਂ ਜਦੋਂ ਕਹੂੰਗੀ ਜ਼ਿਲ੍ਹਾ ਹਸਪਤਾਲ ਸਰਕਾਰੀ, ਸਾਰੇ SBH, ਸਾਰੀ CHCਾਂ ਵਿੱਚ ਅਸੀਂ ਇੱਕ ਕੋਲਡ ਰੂਮ ਬਣਾਏ ਹੋਏ ਨੇ ਜਿੱਥੇ AC ਜਾਂ ਕੂਲਰ ਦਾ ਪ੍ਰਬੰਧ ਹੈ ਤੇ ਉੱਥੇ ਜੇ ਇਹੋ ਜਿਹੇ ਮਰੀਜ਼ ਲਾਏ ਜਾਂਦੇ ਤੇ ਸਾਡਾ ਸਟਾਫ ਹਰ ਤਰ੍ਹਾਂ ਨਾਲ ਟ੍ਰੇਨਡ ਹੈ ਤੇ ਉਹਨਾਂ ਨੂੰ ਇਹਦਾ ਇਲਾਜ ਦਿੱਤਾ ਜਾਂਦਾ।
0: ਜੀ ਡਾਕਟਰ ਸਾਹਿਬ, ਤੁਸੀਂ AC ਤੇ ਕੂਲਰ ਦੀ ਗੱਲ ਕੀਤੀ ਹੈ, ਹੁਣ ਅੱਜ ਕੱਲ ਸਾਰੇ ਘਰਾਂ ਦੇ ਵਿੱਚ ਲਗਭਗ AC ਹੈਗੇ ਨੇ, ਦਫ਼ਤਰ ਵੀ ਸਾਰੇ ਏਅਰ ਕੰਡੀਸ਼ਨਡ ਨੇ ਤੇ ਕੂਲਰ ਵੀ ਹੈਗੇ ਨੇ ਨਾਲੋ ਨਾਲ। ਜਦੋਂ ਅਸੀਂ ਬਹੁਤ ਜ਼ਿਆਦਾ ਸਮਾਂ AC ਚ ਬਿਤਾਉਣਾ ਹੈ, ਉਸ ਤੋਂ ਬਾਅਦ ਬਾਹਰ ਨਿਕਲਣਾ ਇੱਕਦਮ ਜਿਹੜਾ ਹੈ, ਉਦੋਂ ਕਿਹੜੀਆਂ ਸਾਵਧਾਨੀਆਂ ਰੱਖਣੀਆਂ?
1: ਸਭ ਤੋਂ ਜ਼ਰੂਰੀ AC ਦਾ ਤਾਪਮਾਨ, ਜੇ ਹੁਣ ਆਪਾਂ ਏਸੀ ਦਾ ਤਾਪਮਾਨ 17-18 ਡਿਗਰੀ 20 ਡਿਗਰੀ ਤੇ ਰੱਖਾਂਗੇ, ਉਹਦੇ ਨਾਲ ਜਦੋਂ ਬਾਹਰ ਨਿਕਲਦੇ ਹਾਂ ਬਾਹਰ ਗਰਮੀ ਬਹੁਤ ਹੁੰਦੀ, ਇੱਕ ਤਾਂ ਬਰਦਾਸ਼ਤ ਨਹੀਂ ਹੁੰਦੀ, ਤੇ ਇੱਕ ਤੁਸੀਂ ਦੇਖਿਆ ਹੋਣਾ ਬੱਚੇ ਬਾਹਰ ਨਹੀਂ ਨਿਕਲਦੇ, ਕਮਰੇ 'ਚ ਬੈਠੇ ਰਹਿੰਦੇ ਨੇ, ਤੇ ਸਭ ਤੋਂ ਜ਼ਰੂਰੀ ਹੈ ਆਪਣੇ ਕਮਰੇ 'ਚ ਜਿਹੜਾ ਏਸੀ ਲੱਗਿਆ ਉਹਦਾ ਤਾਪਮਾਨ 26-27 ਡਿਗਰੀ ਤੇ ਰੱਖੋ, ਉਹਦੇ ਨਾਲ ਤੁਹਾਡਾ ਕਮਰਾ ਗਰਮ ਨਹੀਂ ਰਹਿੰਦਾ, ਤੇ ਤੁਹਾਨੂੰ ਤੁਸੀਂ ਕਿਉਂਕਿ ਜਿੱਥੇ ਏਸੀ ਲੱਗਿਆ ਹੁੰਦਾ ਉਹ ਕਮਰਾ ਜ਼ਿਆਦਾਤਰ ਬੰਦ ਹੁੰਦਾ, ਤੇ ਜੇ 27 ਡਿਗਰੀ ਤੇ ਏਸੀ ਚੱਲ ਰਿਹਾ ਤੇ ਉਹ ਕਮਰਾ ਠੰਡਾ ਰਹਿੰਦਾ।

0: ਤੇ ਬਹੁਤ ਜ਼ਿਆਦਾ ਠੰਡਾ ਨਹੀਂ ਹੁੰਦਾ, ਤੇ ਜਦੋਂ ਤੁਸੀਂ ਬਾਹਰ ਨਿਕਲੋਗੇ ਤੁਹਾਨੂੰ ਉਹ ਬਹੁਤ ਜ਼ਿਆਦਾ ਤੰਗੀ ਨਹੀਂ ਮਹਿਸੂਸ ਹੁੰਦੀ। ਫੇਰ ਵੀ ਜੇ ਕੋਈ ਇਹੋ ਜਿਹੇ ਮਾਹੌਲ ਚ ਨਿਕਲਦਾ ਹੈ, ਪਹਿਲਾਂ ਉਹ ਥੋੜਾ ਜਿਹਾ ਅਸੀਂ ਕਵਾਂਗੇ ਛਾਂ ਵਾਲੀ ਜਗ੍ਹਾ ਚਲਾ ਜਾਏ, ਉਸ ਤੋਂ ਬਾਅਦ ਇੱਕਦਮ ਧੁੱਪੇ ਨਿਕਲਿਓ, ਸਿੱਧਾ ਧੁੱਪੇ ਨਾ ਨਿਕਲੋ ਤਾਂ ਬਿਹਤਰ ਰਹੇਗਾ।
1: ਤੇ ਡਾਕਟਰ ਸਾਹਿਬ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਬਹੁਤ ਸਾਰੇ ਸਾਥੀ ਇਹ ਕਰਦੇ ਆ ਕਿ ਪਰਨਾ ਜਾਂ ਕੱਪੜਾ ਜਾਂ ਚੁੰਨੀ ਦੁਪੱਟਾ ਗਿੱਲਾ ਕਰਕੇ ਬਲੇਟ ਲੈਂਦੇ ਆ, ਤੇ ਇਹ ਕਰਨਾ ਠੀਕ ਹੈ ਜਾਂ ਗਲਤ ਹੈ ਜਦੋਂ ਉਹ ਬਾਹਰ ਨਿਕਲਦੇ ਧੁੱਪ ਚ?
0: ਦੇਖੋ ਜੀ, ਮੈਂ ਹੁਣੀ ਕਿਹਾ ਕਿ ਆਪਣੇ ਆਪ ਨੂੰ ਪੂਰਾ ਆਪਣੇ ਸਰੀਰ ਨੂੰ ਢੱਕ ਰੱਖੋ, ਬਿਲਕੁਲ ਇਹ ਕੋਈ ਨੁਕਸਾਨ ਨਹੀਂ ਕਰੇਗਾ ਤੁਹਾਨੂੰ। ਗਿੱਲਾ ਪਰਨਾ ਜਾਂ ਚੁੰਨੀ ਜਾਂ ਦੁਪੱਟਾ ਸਿਰ ਤੇ ਰੱਖਣਾ ਜਾਂ ਸਰੀਰ ਨੂੰ ਢੱਕਣਾ ਕੋਈ ਨੁਕਸਾਨ, ਪਰ ਉਹਦਾ ਰੰਗ ਜ਼ਰੂਰ ਧਿਆਨ ਰੱਖਿਓ ਕਿ ਉਹ ਸਫੇਦ ਜਾਂ ਹਲਕੇ ਰੰਗ ਦਾ ਹੋਵੇ, ਕਾਲੇ ਰੰਗ ਦਾ ਕੱਪੜਾ ਨਾ ਲਿਓ, ਕਿਉਂਕਿ ਕਾਲਾ ਰੰਗ ਆਪਾਂ ਕਹਿੰਦੇ ਨਾ ਗਰਮੀ ਜਾਂ ਟੈਂਪਰੇਚਰ ਉਹਦਾ ਜ਼ਿਆਦਾ ਵੱਧਦਾ, ਉਹ ਧੁੱਪ ਦੀਆਂ ਕਿਰਨਾਂ ਤੋਂ ਗਰਮੀ ਜ਼ਿਆਦਾ ਅੰਦਰ ਸੋਕਦਾ ਤੇ ਬਾਹਰ ਜ਼ਿਆਦਾ ਸੁੱਟਦਾ, ਤੇ ਉਹਦੇ ਕਰਕੇ ਕੀ ਹੋਏਗਾ, ਤੁਹਾਡੇ ਸਰੀਰ ਦਾ ਤਾਪਮਾਨ ਜ਼ਿਆਦਾ ਵਧੇਗਾ। ਸੋ ਹਲਕੇ ਰੰਗ ਦਾ ਕੋਸ਼ਿਸ਼ ਕਰਕੇ ਸਫੇਦ ਰੰਗ ਦਾ ਕੱਪੜਾ ਹੀ ਇਸਤੇਮਾਲ ਕੀਤਾ ਜਾਏ ਬਾਹਰ ਨਿਕਲ ਕੇ ਆਪਣੇ ਆਪ ਨੂੰ ਢੱਕਦੇ ਹੋਏ।
1: ਜੀ ਡਾਕਟਰ ਸਾਹਿਬ, ਗਰਮੀ ਦੇ ਵਿੱਚ ਤੁਸੀਂ ਸਾਨੂੰ ਪੀਣ ਦੇ ਕੁਝ ਪੇਯ ਪਦਾਰਥ ਦੱਸੇ ਜੋ ਉਹ ਸਾਨੂੰ ਗਰਮੀ ਤੋਂ ਬਚਾਉਣਗੇ, ਹੁਣ ਅਸੀਂ ਜੋ ਖਾਣਾ ਹੈ ਉਸ ਬਾਰੇ ਵੀ ਸਾਨੂੰ ਦੱਸ ਦਿਓ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਹੈ ਅਜੇ ਵੀ ਗਰਮੀ ਦੇ ਵਿੱਚ ਵੀ ਉਹ ਤਲਿਆ ਹੋਇਆ ਜਾਂ ਬਾਹਰੋਂ ਚੀਜ਼ਾਂ ਖਰੀਦ ਕੇ ਜਾਂ ਫਾਸਟ ਫੂਡ ਜੰਕ ਫੂਡ ਜਿਹੜੇ ਹੈ ਉਹ ਵੀ ਖਾਂਦੇ ਹੈ, ਅਜਿਹਾ ਕਰਨਾ ਗਰਮੀ ਚ ਉਹਨਾਂ ਨੂੰ ਫਿਰ ਕਿੰਨਾ ਕੁ ਹੋਰ ਜ਼ਿਆਦਾ ਨੁਕਸਾਨ ਦੇਗਾ?
0: ਮਨਦੀਪ ਜੀ, ਜਿਵੇਂ ਮੈਂ ਤੁਹਾਨੂੰ ਪਤਾ ਹੋਏਗਾ, ਹਮੇਸ਼ਾ ਕਹਿੰਦੀ ਹਾਂ ਜੋ ਆਪਾਂ ਖਾਂਦੇ ਹਾਂ ਖਾਸ ਕਰਕੇ ਖਰੀਦ ਕੇ ਜਾਂ ਪੀਨੇ ਹਾਂ ਉਹਦੇ ਜ਼ਿੰਮੇਵਾਰ ਆਪਾਂ ਖੁਦ ਹਾਂ। ਹੁਣ ਜੇ ਆਪਾਂ ਕਿਸੇ ਵੀ ਜਗ੍ਹਾ ਤੋਂ ਕੋਈ ਖਾਣ ਪੀਣ ਵਾਲੀ ਚੀਜ਼ ਲੈਂਦੇ ਹਾਂ, ਉਹਦੀ ਸਾਫ ਸਫਾਈ ਦਾ ਧਿਆਨ ਰੱਖਣਾ ਆਪਣੀ ਜ਼ਿੰਮੇਵਾਰੀ ਹੈ।
1: ਹਾਂਜੀ,
0: ਉਹਨੂੰ ਦੇਖਣਾ ਕਿ ਉਹ ਕਿੰਨੀ ਸਾਫ ਹੈ, ਕਿਉਂਕਿ ਗਰਮੀ ਵਿੱਚ ਜਿਹੜੇ ਕੀਟਾਣੂ ਹੁੰਦੇ ਨੇ ਜਾਂ ਬੈਕਟੀਰੀਆ ਹੁੰਦੇ ਨੇ ਉਹ ਜ਼ਿਆਦਾ ਪਨਪਦੇ ਨੇ, ਤੇ ਇਸੀ ਲਈ ਇਨਫੈਕਸ਼ਨ ਹੋਣ ਦਾ ਡਰ ਜ਼ਿਆਦਾ ਰਹਿੰਦਾ ਹੈ। ਉਸ ਤੋਂ ਬਾਅਦ ਜਦੋਂ ਆਪਾਂ ਬਾਹਰੋਂ ਕੋਈ ਠੰਡੀ ਚੀਜ਼ ਕੋਈ ਸ਼ੇਕ ਸ਼ਕੰਜਵੀ ਲੈ ਕੇ ਪੀਨੇ ਆ, ਤੇ ਆਪਾਂ ਕੀ ਕੋਸ਼ਿਸ਼ ਕਰਦੇ ਹਾਂ ਉਹਦੇ ਚ ਬਰਫ਼ ਖੂਬ ਸਾਰੀ ਕੁੱਟ ਕੇ ਪਵਾ ਲੈਂਦੇ ਹਾਂ। ਪਲੀਜ਼ ਇਹ ਧਿਆਨ ਰੱਖਿਓ ਕਿ ਬਰਫ਼ ਸਾਫ਼ ਸੁਥਰੀ ਹੋਵੇ, ਪੀਣ ਵਾਲੇ ਪਾਣੀ ਦੀ ਬਰਫ਼ ਬਣੀ ਹੋਵੇ, ਤੇ ਜੇ ਬਹੁਤ ਜ਼ਿਆਦਾ ਪੀਣ ਦਾ ਦਿਲ ਕਰ ਰਿਹਾ ਤੇ ਕੋਸ਼ਿਸ਼ ਕਰਕੇ ਬਰਫ਼ ਅਵੋਇਡ ਕਰੋ, ਕਿਉਂਕਿ ਬਰਫ਼ ਬਾਹਰ ਖੁੱਲੇ ਚ ਪਈ ਹੁੰਦੀ ਹੈ, ਤੁਸੀਂ ਦੇਖਿਆ ਹੋਣਾ ਬੋਰੀ ਨਾਲ ਢਕੀ ਹੁੰਦੀ ਹੈ ਜਾਂ ਕੋਈ ਪੋਲੀਥੀਨ ਦੀ ਸ਼ੀਟ ਉੱਪਰ ਪਾ ਦਿੰਦੇ ਨੇ, ਉਹ ਗੰਦੀਆਂ ਹੁੰਦੀਆਂ ਨੇ, ਰੇਤਾ ਪੈ ਰਿਹਾ ਹੁੰਦਾ ਹੈ। ਪੀ ਲਓ, ਜ਼ਰੂਰ ਪੀਓ, ਲੇਕਿਨ ਸਫਾਈ ਦਾ ਧਿਆਨ ਜ਼ਰੂਰ ਰੱਖੋ
1: ਜੀ ਡਾਕਟਰ ਸਾਹਿਬ।
0: ਤੁਸੀਂ ਖਾਣ ਪੀਣ ਪੁੱਛਿਆ, ਦੇਖੋ ਰੱਬ ਤੋਂ ਵੱਡਾ ਕੋਈ ਨਹੀਂ, ਈਸ਼ਵਰ ਨੇ ਕੁਝ ਚੀਜ਼ਾਂ ਬਣਾਈਆਂ ਨੇ ਮੌਸਮ ਦੇ ਹਿਸਾਬ ਨਾਲ। ਹੁਣ ਦੇਖੋ ਇਸ ਗਰਮੀ ਚ ਈਸ਼ਵਰ ਨੇ ਕੀ ਬਣਾਇਆ, ਖੀਰਾ, ਤਰ, ਖਰਬੂਜਾ, ਤਰਬੂਜ,
1: ਹਾਂਜੀ,
0: ਇਹ ਉਹ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਚ ਖੂਬ ਸਾਰਾ ਪਾਣੀ ਹੈ, ਤੇ ਜੇ ਇਹਨਾਂ ਚੀਜ਼ਾਂ ਨੂੰ ਹੁਣ ਕਹਿੰਦੇ ਆ ਖਰਬੂਜਾ, ਤਰਬੂਜ, ਖੀਰਾ ਇਹ ਚੀਜ਼ਾਂ ਖਾ ਲਓ, ਤੇ ਇਹਨਾਂ ਚ ਖੂਬ ਸਾਰਾ ਪਾਣੀ ਹੁੰਦਾ, 80% ਤੇ ਤਕਰੀਬਨ ਪਾਣੀ ਹੁੰਦਾ, ਤੇ ਇਹ ਕਿਉਂ ਬਣੀਆਂ ਨੇ, ਤਾਂ ਕਿ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਏ। ਪਰ ਇਹ ਚੀਜ਼ਾਂ ਜਦੋਂ ਖਰੀਦ ਕੇ ਖਾਂਦੇ ਹੋ, ਯਾਦ ਰੱਖਿਓ ਕੱਟਣ ਤੋਂ ਪਹਿਲਾਂ, ਛਿੱਲਣ ਤੋਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਰਗੜ ਕੇ ਧੋ ਲਿਓ, ਕਿਉਂਕਿ ਬਾਹਰ ਮਿੱਟੀ ਤੇ ਹੋਰ ਬਹੁਤ ਸਾਰਾ ਗੰਦ ਲੱਗਿਆ ਹੁੰਦਾ, ਕਿਉਂਕਿ ਖੇਤ ਚੋਂ ਟੁੱਟ ਕੇ ਆਉਂਦੀ ਹੈ, ਜਗ੍ਹਾ ਜਗ੍ਹਾ ਦੇ ਹੱਥ ਲੱਗੇ ਹੁੰਦੇ ਨੇ, ਰਗੜ ਕੇ ਧੋ ਲਓ ਚੰਗੀ ਤਰ੍ਹਾਂ, ਫਿਰ ਉਹਨੂੰ ਛਿੱਲ ਕੇ ਖਾਓ ਸਾਫ ਸੁਥਰੇ ਤਰੀਕੇ ਨਾਲ, ਔਰ ਕੋਸ਼ਿਸ਼ ਕਰਕੇ ਜਿਹੜੇ ਫਲ ਖਾਂਦੇ ਹੋ ਇਹਨਾਂ ਤੇ ਨਮਕ ਨਾ ਪਾਓ, ਕਿਉਂਕਿ ਇਹਨਾਂ ਚੀਜ਼ਾਂ ਤੇ ਲੂਣ ਜਾਂ ਅਪਰ ਨਮਕ ਪਾਉਣ ਦਾ ਜ਼ਰੂਰਤ ਨਹੀਂ ਹੁੰਦੀ, ਇਹਦੇ ਚ ਖੂਬ ਸਾਰਾ ਰੱਬ ਨੇ ਈਸ਼ਵਰ ਨੇ ਆਪਣੇ ਵੱਲੋਂ ਹੀ ਇੰਨੇ ਮਿਨਰਲਸ ਤੇ ਇਲੈਕਟ੍ਰੋਲਾਈਟ ਪਾਏ ਹੈ ਕਿ ਇਹ ਭਰਪੂਰ ਨੇ ਮਾਤਰਾ ਚ, ਤੇ ਆਪਾਂ ਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈ।
1: ਵਾਹ, ਬਹੁਤ ਅੱਛੀ ਗੱਲ ਦੱਸੀ ਤੁਸੀਂ ਡਾਕਟਰ ਸਾਹਿਬ, ਕਿਉਂਕਿ ਮਿਨਰਲਸ ਜੋ ਖਣਿਜ ਲੂਣ ਹੁੰਦੇ ਆ ਸਾਡੇ ਲਈ ਬਹੁਤ ਜ਼ਰੂਰੀ ਹੁੰਦੇ ਆ, ਤੇ ਇਸ ਤਰ੍ਹਾਂ ਫਰੂਟ ਦਾ ਜੋ ਪਾਣੀ ਹੁੰਦਾ ਹੈ, ਫਰੂਟ ਦਾ ਰਸ ਜਿਹੜਾ ਹੁੰਦਾ ਹੈਗਾ, ਉਹਨਾਂ ਚ ਸਾਨੂੰ ਬਹੁਤ ਜ਼ਿਆਦਾ ਮਾਤਰਾ ਚ ਇਹ ਮਿਲ ਜਾਂਦੇ ਆ। ਡਾਕਟਰ ਸਾਹਿਬ, ਇਹ ਕਿਹਾ ਜਾਂਦਾ ਹੈ ਕਿ ਖਰਬੂਜਾ ਜਿਹੜਾ ਖਾਣਾ ਹੈ, ਤਰਬੂਜ ਦਾ ਜਿਹੜਾ ਜ਼ਿਕਰ ਹੈ ਉਹ ਨਹੀਂ ਹੁੰਦਾ, ਖਰਬੂਜੇ ਦੇ ਲਈ ਖਾਸ ਤੌਰ ਤੇ ਕਿਹਾ ਜਾਂਦਾ ਹੈ ਵੀ ਇਹ ਖਾ ਕੇ ਪਾਣੀ ਨਹੀਂ ਉੱਤੋਂ ਪੀਣਾ, ਇਹਦੇ ਚ ਕੀ ਸੱਚ ਤੇ ਕੀ ਝੂਠ ਹੈ ਜੀ?
0: ਸਹੀ ਹੈ ਜੀ, ਦੇਖੋ ਕੁਛ ਆਪਣੇ ਬਣੇ ਹੋਏ ਨੇ ਆਯੁਰਵੇਦ ਦੇ ਹਿਸਾਬ ਨਾਲ ਵੀ ਇਹ ਚੀਜ਼ਾਂ ਦੇ ਉੱਪਰ ਦੀ ਪਾਣੀ ਨਹੀਂ ਪੀਣਾ, ਤੇ ਮੇਰੇ ਖਿਆਲ ਨਾਲ ਖਰਬੂਜੇ ਦੇ ਉੱਪਰ ਪਾਣੀ ਨਾ ਪੀਤਾ ਜਾਏ ਤਾਂ ਬਹੁਤ ਵਧੀਆ ਰਹਿੰਦਾ, ਕਿਉਂਕਿ ਵੈਸੇ ਵੀ ਇਹਨਾਂ ਚ ਇੰਨਾ ਹੀ ਪਾਣੀ ਹੈ ਕਿ ਜ਼ਰੂਰਤ ਹੀ ਨਹੀਂ ਉੱਪਰ ਦੀ ਪਾਣੀ ਪੀਣ ਦੀ।
1: ਜੀ ਡਾਕਟਰ ਸਾਹਿਬ, ਤੁਸੀਂ ਕਿਹਾ ਕਿ ORS ਦਾ ਘੋਲ ਜਿਹੜਾ ਹੈ ਉਹ ਸਾਨੂੰ CHC PHC ਜਾਂ ਸਰਕਾਰੀ ਹਸਪਤਾਲਾਂ ਚੋਂ ਮਿਲ ਜਾਏਗਾ, ਕੀ ਅਸੀਂ ਇਸੇ ਤਰ੍ਹਾਂ ਸਿੱਧੇ ਤੌਰ ਤੇ ਜਾ ਕੇ ਮੰਗ ਲਈਏ ਤੇ ਉਹ ਦੇ ਦੇਣਗੇ, ਜਾਂ ਕੋਈ ਸਾਨੂੰ ਕਾਗਜ਼ ਪੱਤਰ ਜਾਂ ਕੋਈ ਮਰੀਜ਼ ਨੂੰ ਹੀ ਦੇਣਗੇ?
0: ਦੇਖੋ ਜੀ, CHC PHC ਦੇ ਜਾਣ ਵਾਸਤੇ ਤੁਹਾਨੂੰ ਇੱਕ ਖਾਸ ਜਗ੍ਹਾ ਤੇ ਜਾਣਾ ਪਏਗਾ, ਮੇਰੀ ਰਾਏ ਇਹੀ ਹੈ, ਜਿਹੜੇ ਆਪਣੇ ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਜਗ੍ਹਾ ਜਗ੍ਹਾ ਜਾਂ ਜਿਨ੍ਹਾਂ ਨੂੰ ਆਪਾਂ ਮੁਹੱਲਾ ਕਲੀਨਿਕ ਕਹਿ ਦਿੰਦੇ ਹਾਂ ਖੋਲੇ ਆ, ਉੱਥੇ ਮਿਲਦੇ ਨੇ, ਜਾਂ ਜਿਹੜੀਆਂ ਸਾਡੀਆਂ ANM ਪੈਂਜੀਆਂ ਪਿੰਡਾਂ ਚ ਹੁੰਦੀਆਂ ਨੇ ਸਬ ਸੈਂਟਰਾਂ ਤੇ, ਉਹਨਾਂ ਕੋਲ ਹੁੰਦੇ ਨੇ, ਉਹ ਬਿਨਾਂ ਐਵੇਂ ਕਿਸੇ ਤੋਂ ਵੀ ਉਹ ਦੇ ਦਿੰਦੇ ਆ, ਤਾਂ ਵੈਸੇ ਵੀ ਵੰਡਦੀਆਂ ਨੇ। ਉਸ ਤੋਂ ਸਭ ਤੋਂ ਜ਼ਰੂਰੀ ਪੀਣ ਵਾਲੇ ਪਾਣੀ ਨੂੰ ਸਾਫ਼ ਰੱਖਣਾ।
1: ਠੀਕ ਹੈ ਜੀ
0: ਮਨਦੀਪ ਜੀ, ਇੱਕ ਸਾਰੇ ਸਰੋਤਿਆਂ ਨੂੰ ਆਕਾਸ਼ਵਾਣੀ ਦੇ ਥਰੂ

0: ਦੇ ਰਾਹੀਂ ਇੱਕ ਮੈਂ ਸੁਨੇਹਾ ਦਿੰਨੀ ਆ, ਹੱਥ ਧੋ ਕੇ ਚੰਗੀ ਤਰ੍ਹਾਂ ਸਾਬਣ ਨਾਲ, ਜਦੋਂ ਕੋਵਿਡ ਸਿੱਖਿਆ ਸੀ ਉਸ ਤੋਂ ਬਾਅਦ ਖਾਣ ਪੀਣ ਵਾਲੀ ਚੀਜ਼ ਨੂੰ ਹੱਥ ਲਾਓ। ਦੂਸਰਾ, ਜਿਹੜਾ ਪੀਣ ਵਾਲਾ ਪਾਣੀ ਹੈ ਉਹ ਸਾਫ਼ ਹੋਵੇ ਜਾਂ ਆਰਓ ਵਾਲਾ ਹੋਵੇ, ਜਾਂ ਜੇ ਤੁਹਾਡੇ ਕੋਲ ਵਾਟਰ ਵਰਕਸ ਦਾ ਪਾਣੀ ਆਉਂਦਾ, ਕੋਸ਼ਿਸ਼ ਕਰਕੇ ਉਹਨੂੰ ਉਬਾਲ ਕੇ ਠੰਡਾ ਕਰਕੇ ਪਾਣੀ ਉਹ ਘੜੇ ਚ ਪਾ ਲਓ, ਫੇਰ ਉਹਨੂੰ ਪਾਣੀ ਢੱਕ ਕੇ ਰੱਖੋ। ਜਿਹੜੇ ਵੀ ਬਰਤਨ ਚ ਗਲਾਸ ਚ ਪਾਣੀ ਪੀਂਦੇ ਉਹ ਸਾਫ਼ ਹੋਵੇ। ਸਬਜ਼ੀ ਫਰੂਟ ਸਾਰੀਆਂ ਚੰਗੀ ਤਰ੍ਹਾਂ ਰਗੜ ਕੇ ਧੋ ਕੇ ਫੇਰ ਛਿੱਲਿਓ। ਸਬਜ਼ੀ ਤਾਂ ਹਲੇ ਵੀ ਬਣ ਜਾਂਦੀ ਹੈ, ਪੱਕ ਜਾਂਦੀ ਹੈ, ਪਰ ਫਰੂਟ ਜਾਂ ਸਲਾਦ ਆਪਾਂ ਕੱਚਾ ਖਾਂਦੇ ਹਾਂ ਤੇ ਲੋਕ ਕਹਿੰਦੇ ਆ ਫਰੂਟ ਸਲਾਦ ਖਾਣ ਤੋਂ ਬਾਅਦ ਪੇਟ ਖਰਾਬ ਹੁੰਦਾ। ਫਰੂਟ ਤੇ ਸਲਾਦ ਵਿੱਚ ਕਸੂਰ ਨਹੀਂ ਹੁੰਦਾ ਉਹ, ਕਿਉਂਕਿ ਆਪਣੀ ਇੱਕ ਆਪਣੀ ਸੋਚ ਹੈ ਕਿ ਇਹ ਤਾਂ ਛਿੱਲ ਲੈਣਾ ਅੰਦਰ ਖਾ ਲੈਣਾ ਤੇ ਅੰਦਰੋਂ ਤਾਂ ਸਾਫ਼ ਹੀ ਆ, ਪਰ ਯਾਦ ਰੱਖੋ ਜਦੋਂ ਸੇਬ ਵੀ ਛਿੱਲਦੇ ਆ ਤੇ ਹੱਥ ਛਿਲਕੇ ਨੂੰ ਲੱਗਦਾ, ਤੇ ਜਦੋਂ ਛਿੱਲਾਂਗੇ ਤਾਂ ਅੰਦਰਲੇ ਹਿੱਸੇ ਨੂੰ ਉਹੀ ਹੱਥ ਲੱਗਦਾ, ਇਨਫੈਕਸ਼ਨ ਉੱਥੋਂ ਆਉਂਦੀ ਹੈ। ਇਸੇ ਲਈ ਚੰਗੀ ਤਰ੍ਹਾਂ ਰਗੜ ਕੇ ਧੋ ਕੇ ਸਾਫ਼ ਕਰਕੇ ਛਿੱਲੋ ਫਲ।
1: ਡਾਕਟਰ ਸਾਹਿਬ, ਇੱਕ ਹੋਰ ਗਲਤੀ ਅਸੀਂ ਕਰਦੇ ਹਾਂ, ਉਹਦੇ ਤੇ ਵੀ ਚਾਨਣਾ ਪਾਓ, ਕਿ ਅਸੀਂ ਠੰਡਾ ਪਾਣੀ ਪੀਂਦੇ ਹਾਂ, ਬਰਫ਼ ਮਿਲਾ ਕੇ ਪਾਣੀ ਪੀਂਦੇ ਹਾਂ, ਬਾਹਰੋਂ ਆ ਕੇ ਬਹੁਤ ਜ਼ਿਆਦਾ ਠੰਡਾ ਪਾਣੀ, ਜਾਂ ਫਰਿੱਜ ਖੋਲਿਆ ਤੇ ਪਹਿਲਾਂ ਹੀ ਫਰਿੱਜ 'ਚ ਚਿਲਡ ਲੱਗੀ ਬੋਤਲ ਜਿਹੜੀ ਹੈ ਉਹ ਅਸੀਂ ਮੂੰਹ ਲਾ ਕੇ ਪਾਣੀ ਪੀ ਲੈਂਦੇ ਹਾਂ, ਇਹਦੇ ਉੱਤੇ ਚਾਨਣਾ ਪਾਓ ਤੇ ਸਾਨੂੰ ਦੱਸੋ ਅਜਿਹੇ ਚ ਅਸੀਂ ਕੀ ਸਾਵਧਾਨੀ ਰੱਖਣੀ।
0: ਦੇਖੋ ਮਨਦੀਪ ਜੀ, ਮੈਂ ਹੁਣੀ ਪੀਣ ਵਾਲੇ ਪਾਣੀ ਦੀ ਇੱਕ ਸਿੱਧੀ ਜੀ ਗੱਲ ਕਹੀ ਸੀ ਵੀ ਪੀਣ ਵਾਲੇ ਪਾਣੀ ਨੂੰ ਮਟਕੇ ਚ ਪਾ ਲਓ। ਤੁਸੀਂ ਯਾਦ ਰੱਖੋ, ਤੁਸੀਂ ਆਪ ਦੇਖਿਆ ਹੋਣਾ ਜੇ ਮਟਕੇ ਦੇ ਪਾਣੀ ਨੂੰ ਪੀਨੇ, ਇੱਕ ਤਾਂ ਮਟਕੇ ਦਾ ਪਾਣੀ ਠੰਡਾ ਹੁੰਦਾ, ਇੱਕ ਉਹਦੀ ਪਿਆਸ ਬਹੁਤ ਬੁਝਦੀ ਹੈ, ਇੱਕ ਉਹਦਾ ਸਵਾਦ ਬਦਲ ਜਾਂਦਾ। ਆਰਓ ਦਾ ਪਾਣੀ ਕੜਵਾਹਟ ਹੁੰਦੀ ਹੈ, ਕੌੜਾ ਹੁੰਦਾ ਥੋੜਾ ਜਿਹਾ,
1: ਹਾਂਜੀ,
0: ਤੇ ਮਟਕੇ ਦੇ ਪਾਣੀ ਚ ਇੱਕ ਮਿਠਾਸ ਹੁੰਦੀ ਹੈ। ਇਸੇ ਲਈ ਬਹੁਤ ਜ਼ਿਆਦਾ ਠੰਡਾ ਪਾਣੀ ਪੀਣਾ ਸਾਇੰਸ ਦੇ ਹਿਸਾਬ ਨਾਲ ਵੀ ਨਹੀਂ ਫਾਇਦੇਮੰਦ ਆਪਣੇ ਵਾਸਤੇ। ਫਿਰ ਜਦੋਂ ਆਪਾਂ ਕਹਿੰਦੇ ਆ ਖੂਬ ਸਾਰੀ ਬਰਫ਼ ਖਾ ਲਈ, ਜੇ ਗਲਾ ਖਰਾਬ ਹੋ ਗਿਆ ਜਾਂ ਕੁਛ ਹੋ ਗਿਆ, ਉਹ ਦਿੱਕਤਾਂ ਵੀ ਆਉਂਦੀਆਂ। ਕੋਸ਼ਿਸ਼ ਕਰਕੇ ਮਟਕੇ ਦਾ ਪਾਣੀ ਪੀ ਲਓ, ਮਟਕਾ ਧੋ ਕੇ ਢੱਕ ਕੇ ਰੱਖੋ ਆਪਣੇ। ਅੱਜ ਕੱਲ ਵੈਸੇ ਵੀ ਕਾਫੀ ਲੋਕ ਲੈ ਕੇ ਰੱਖ ਰਹੇ ਨੇ। ਬਹੁਤ ਜ਼ਿਆਦਾ ਠੰਡਾ ਪਾਣੀ ਤੇ ਬਹੁਤ ਜ਼ਿਆਦਾ ਗਰਮ ਦੋਨੋਂ ਚੀਜ਼ਾਂ ਨੂੰ ਇਸ ਮੌਸਮ ਚ ਕੋਸ਼ਿਸ਼ ਕਰਕੇ ਆਪਾਂ ਇਹਨਾਂ ਤੋਂ ਦੂਰ ਰਹੀਏ।
1: ਤੇ ਡਾਕਟਰ ਸਾਹਿਬ, ਤੁਸੀਂ ਸਹੀ ਆਖਿਆ, ਬਹੁਤ ਸਾਰੇ ਜੋ ਲੋਕ ਨੇ ਉਹ ਗਲਾ ਖਰਾਬ ਤੇ ਜ਼ੁਕਾਮ ਦੀ ਸ਼ਿਕਾਇਤ ਕਰਦੇ ਨੇ, ਉਹ ਬਿਲਕੁਲ ਬਰਫ਼ ਵਾਲੇ ਪਾਣੀ ਕਰਕੇ ਹੀ ਹੋਇਆ ਹੋਣਾ ਤੇ ਇਸ ਨੂੰ ਅਸੀਂ ਜ਼ਰੂਰ ਅਵੋਇਡ ਕਰਾਂਗੇ। ਤੁਸੀਂ ਬੜੀ ਬਿਹਤਰ ਜਾਣਕਾਰੀ ਦਿੱਤੀ ਹੈ। ਇੱਕ ਹੋਰ ਦੱਸ ਦਿਓ ਡਾਕਟਰ ਸਾਹਿਬ, ਤੁਸੀਂ ਕਿਹਾ ਕਿ ਪਾਣੀ ਉਬਾਲ ਕੇ ਠੰਡਾ ਕਰਕੇ ਰੱਖ ਲਓ, ਤੇ ਡਾਕਟਰ ਸਾਹਿਬ ਅਸੀਂ ਉਬਾਲਾਂਗੇ ਪਾਣੀ ਤਾਂ ਸਾਡਾ ਗੈਸ ਸਿਲੰਡਰ ਜਿਹੜਾ ਉਹ ਜ਼ਿਆਦਾ ਫੁਕੂਗਾ, ਤੇ ਹੁਣ ਗੈਸ ਸਿਲੰਡਰ ਦੀ ਥੋੜੀ ਜਿਹੀ ਕਿੱਕਤ ਚੱਲ ਰਹੀ ਹੈ, ਉਹ ਮਿੱਥੇ ਸਮੇਂ ਤੋਂ ਬਾਅਦ ਹੀ ਮਿਲਦਾ ਹੈਗਾ। ਹੋਰ ਤਰੀਕੇ ਸਾਨੂੰ ਦੱਸੋ ਅਸੀਂ ਪਾਣੀ ਕਿਵੇਂ ਸਾਫ਼ ਕਰਕੇ ਰੱਖ ਸਕਦੇ।
0: ਚਲੋ ਆਪਾਂ ਗੈਸ ਸਿਲੰਡਰ ਦੀ ਲੈ ਕੇ ਚੱਲੀਏ, ਆਪਾਂ ਸੋਲਰ ਕੁੱਕਰ ਵੱਲ ਚੱਲਦੇ ਹਾਂ। ਸੋਲਰ ਕੁੱਕਰ ਬਾਜ਼ਾਰਾਂ ਚ ਮੈਨੂੰ ਲੱਗ ਰਿਹਾ ਕਿ ਮਿਲਣੇ ਸ਼ੁਰੂ ਹੋ ਗਏ। ਮੈਂ ਵੀ ਪਤਾ ਕੀਤਾ, ਮੈਨੂੰ ਵੀ ਕਿਸੇ ਨੇ ਦੱਸਿਆ ਕਿ ਇੱਧਰ ਫਿਲੌਰ ਜਾਂ ਫਗਵਾੜੇ ਵੱਲ, ਲੁਧਿਆਣੇ ਵੱਲ ਮਿਲਦੇ ਨੇ, ਤੇ ਨੈਟ ਤੇ ਵੀ ਪਏ ਨੇ, ਨੰਬਰ ਇੱਕ। ਚਲੋ ਇਹ ਤਾਂ ਇੱਕ ਦੂਸਰੀ ਗੱਲ ਹੋ ਗਈ। ਸਭ ਤੋਂ ਜ਼ਰੂਰੀ, ਸਾਰਿਆਂ ਦੇ ਘਰ ਆਰਓ ਲੱਗੇ ਨੇ, ਫਿਲਟਰ ਲੱਗੇ ਨੇ, ਫਿਲਟਰ ਦੀ ਆਪਣੇ ਸਰਵਿਸ ਕਰਾ ਲਓ, ਕੈਂਡਲ ਬਦਲਵਾ ਲਓ ਉਹਦੀ, ਤੇ ਜਦੋਂ ਸਰਵਿਸ ਕਰੋਗੇ ਚੰਗੀ ਤਰ੍ਹਾਂ ਸਾਫ਼ ਹੋ ਜਾਏਗਾ। ਤੁਸੀਂ ਸਿੱਧਾ ਆਰਓ ਵਾਲੇ ਪਾਣੀ ਨੂੰ ਮਟਕੇ ਚ ਪਾ ਲਓ ਤੇ ਉਹ ਠੰਡਾ ਹੋ ਜਾਏਗਾ, ਤੇ ਉਹਨੂੰ ਖੁੱਲੀ ਹਵਾਦਾਰ ਜਗ੍ਹਾ ਤੇ ਮਟਕੇ ਨੂੰ ਰੱਖੋ, ਸਾਫ਼ ਸੁਥਰੀ ਜਗ੍ਹਾ ਤੇ ਰੱਖਿਓ, ਗੰਦੀ ਜਗ੍ਹਾ ਤੇ ਮਟਕਾ ਨਾ ਰੱਖਿਓ, ਔਰ ਉਹਨੂੰ ਥੋੜਾ ਜਿਹਾ ਕਿਸੇ ਕੱਪੜੇ ਨਾਲ ਜਾਂ ਗਿੱਲੇ ਕੱਪੜੇ ਨਾਲ ਢੱਕ ਦੋਗੇ, ਤੁਸੀਂ ਦੇਖੋਗੇ ਮਟਕੇ ਦਾ ਪਾਣੀ ਬਿਲਕੁਲ ਫਰਿੱਜ ਵਰਗਾ ਠੰਡਾ ਪਾਣੀ ਹੋ ਜਾਂਦਾ ਔਰ ਪੀਣ ਸਵਾਦ ਬਹੁਤ
1: ਬਹੁਤ ਅੱਛੇ। ਡਾਕਟਰ ਸਾਹਿਬ, ਉਹ ਫਟਕੜੀ ਘੋਲ ਕੇ ਜਾਂ ਕਲੋਰਿਨ ਦੀ ਗੋਲੀ ਮਿਲਾ ਕੇ ਅਸੀਂ ਪਹਿਲਾਂ ਪਾਣੀ ਸਾਫ਼ ਕਰਦੇ ਹੁੰਦੇ ਸੀ, ਉਸ ਤਰ੍ਹਾਂ ਦੀ ਲੋੜ ਹੈ ਹੁਣ ਅੱਜ ਕੱਲ
0: ਜੀ? ਜੇ ਤੁਹਾਡੇ ਕੋਲ ਫਿਲਟਰ ਨਹੀਂ ਹੈ, ਕੋਈ ਮਜਬੂਰੀ ਹੈ, ਤਾਂ ਕਲੋਰਿਨ ਦੀ ਗੋਲੀ ਪਾ ਕੇ ਉਹਨੂੰ ਫਿਰ ਕੁਝ ਦੇਰ ਵਾਸਤੇ ਪਾਣੀ ਨੂੰ ਰੱਖਣਾ ਪੈਂਦਾ, ਕਿਉਂਕਿ ਉਹਦੇ ਚੋਂ ਗੈਸ ਨਿਕਲਦੀ ਹੈ ਤੇ ਫਿਰ ਉਹ ਇਹਦਾ ਪਾਣੀ ਪੀਣ ਲਾਇਕ ਨਹੀਂ ਹੁੰਦਾ। ਕਲੋਰਿਨ ਦੇ ਗੋਲੀਆਂ ਸਾਡੇ ਸੈਨੇਟਰੀ ਇੰਸਪੈਕਟਰ ਜਾਂ ਵਰਕਰ ਨੇ ਸਾਡੇ ਸਿਹਤ ਕੇਂਦਰਾਂ ਤੋਂ ਮਿਲ ਜਾਂਦੀਆਂ ਨੇ ਤੇ ਵੰਡਦਾ ਵੀ ਹੈ ਸਾਡਾ ਸਟਾਫ ਇਹ ਗਰਮੀ ਵਿੱਚ, ਤੇ ਲੋੜ ਪੈਣ ਤੇ ਤੁਸੀਂ ਉਹਨਾਂ ਤੋਂ ਇਹ ਲੈ ਸਕਦੇ ਹੋ।
1: ਜੀ ਡਾਕਟਰ ਸਾਹਿਬ, ਬਹੁਤ ਅੱਛੀ ਤੁਸੀਂ ਜਾਣਕਾਰੀ ਦਿੱਤੀ। ਇੱਕ ਵਾਰ ਫੇਰ ਇਹ ਸਾਰੀਆਂ ਸਾਵਧਾਨੀਆਂ ਸਾਨੂੰ ਤੁਸੀਂ ਚਲਦੇ ਚਲਦੇ ਗਿਣਵਾ ਦਿਓ ਟਿਪਸ ਤੇ, ਜਿਹੜੀਆਂ ਅਸੀਂ ਲੂ ਲੱਗਣ ਤੋਂ ਆਪਣੇ ਆਪ ਨੂੰ ਬਚਾਉਣ ਵਾਸਤੇ ਰੱਖਣੀਆਂ ਨੇ।
0: ਮਨਦੀਪ ਜੀ, ਇੱਕ ਸਭ ਤੋਂ ਜ਼ਰੂਰੀ ਚੀਜ਼, ਸਭ ਇੱਕ ਛੋਟੇ ਬੱਚੇ ਤੇ ਬਜ਼ੁਰਗ ਤੇ ਗਰਭਵਤੀ ਮਹਿਲਾਵਾਂ
1: ਜੀ,
0: ਇਹਨਾਂ ਵਾਸਤੇ ਖਾਸ ਕਰਕੇ ਇਸ ਮੌਸਮ ਚ ਸਾਵਧਾਨੀ ਜ਼ਿਆਦਾ ਰੱਖਣੀ ਪੈਂਦੀ ਹੈ, ਕਿਉਂਕਿ ਬੱਚੇ, ਬਜ਼ੁਰਗ, ਗਰਭਵਤੀ ਮਹਿਲਾਵਾਂ ਜਾਂ ਜਿਨ੍ਹਾਂ ਨੂੰ ਕੋਈ ਬਿਮਾਰੀ ਹੈ, ਹਾਰਟ ਦੀ ਬਿਮਾਰੀ ਹੈ, ਦਿਲ ਦੀ ਜਾਂ ਕੁਛ ਹੋਰ ਹੀ ਸੀਰੀਅਸ ਬਿਮਾਰੀ ਹੈ, ਉਹ ਥੋੜਾ ਆਪਣਾ ਜ਼ਿਆਦਾ ਧਿਆਨ ਰੱਖਿਓ। ਬੱਚੇ ਪਰਵਾਹ ਨਹੀਂ ਕਰਦੇ, ਗਰਮੀ ਚ ਖੇਡਦੇ ਹੈ ਤੇ ਉਹਨਾਂ ਨੂੰ ਲੂ ਜਲਦੀ ਲੱਗਦੀ ਹੈ, ਤੇ ਬਜ਼ੁਰਗ ਵੀ ਇਸ ਮੌਸਮ ਵਿੱਚ ਗਰਮੀ ਚ ਬਾਹਰ ਨਾ ਨਿਕਲਣ, ਤੇ ਜੇ ਵੱਡੀ ਉਮਰ ਵਾਲਿਆਂ ਨੇ ਜਿਹੜੇ ਸੈਰ ਕਰਨੀ ਹੈ ਤਾਂ ਕੋਸ਼ਿਸ਼ ਕਰਕੇ ਸਵੇਰੇ ਸੈਰ ਕਰੋ, ਔਰ ਪਾਣੀ ਦੀ ਬੋਤਲ ਆਪਣੇ ਕੋਲ ਜ਼ਰੂਰ ਰੱਖੋ, ਹਮੇਸ਼ਾ ਇੱਕ ਬੋਤਲ। ਹੁਣ ਆਪਾਂ ਸਾਵਧਾਨੀਆਂ ਦੀ ਇੱਕ ਜਿਹਨੂੰ ਕਹਿੰਦੇ ਨਾ ਇੱਕ ਪੁਆਇੰਟ ਵਾਈਜ਼ ਰਿਵੀਜ਼ਨ ਜੀ ਕਰ ਲਈਏ,
1: ਲਿਸਟ ਬਣਾ ਲੈਂਦੇ ਆ ਜੀ।
0: ਪਹਿਲਾਂ ਤਾਂ 12 ਵਜੇ ਤੋਂ ਲੈ ਕੇ 3:30 ਤੱਕ ਜੇ ਤੁਸੀਂ ਘਰੋਂ ਬਾਹਰ ਤੁਹਾਨੂੰ ਲੋੜ ਨਹੀਂ ਹੈ ਨਾ ਜਾਓ। ਜਿਹੜਾ ਬੱਚਿਆਂ ਚ ਇੱਕ ਰਿਵਾਜ਼ ਹੈ, ਗੇੜੀ ਕੱਢਿਆ ਨੇ ਉਹ ਗੜੀਆਂ ਨਾ ਕੱਢੋ ਬਾਜ਼ਾਰ ਚ, ਕੋਸ਼ਿਸ਼ ਕਰਕੇ

0: मौसम इस टाइम पे ना जाओ, इस टाइम पे तापमान सब तो ज्यादा होता है,
1: जी
0: शिखर पे सूरज होता है। आपने
1: जी
0: पानी की बोतल हमेशा अपने कोल रखो
1: जी
0: लोड पैन ते, ताकि तुसी वो पानी थोड़ा बहुत पी सको।
1: जी
0: खूब सारिया पीन वाली चीजा, पीन वाले पदार्थों का इस्तेमाल करो, जिदे विच पानी, ओआरएस का घोल, लस्सी, छाछ, नींबू पानी, नारियल पानी,
1: जी
0: आम पन्ना, सत्तू, ये चीजा ज्यादा फायदेमंद करनगिया। मौसम दे फल खायो, मौसम दे फलां विच तरबूज, खरबूजा, खीरा, तर, ए वालिया जिहड़ियां चीजा ने, इन्हां च खूब सारा पानी हुंदा है, खूब मात्रा विच, ते इन्हां नूं खाओगे तो तुहाडे च वैसे भी पानी की कमी नहीं होएगी।
1: जी
0: बाजार दिया चीजा खान तो गुरेज करो, जे खानिया ने साफ सुथरी जगह देख लियो, जी तो खा रहे हो हाथ साफ ने, भांडे साफ ने, उन्हें हाथों विच ग्लव्स पाए हुए ने, वो जो सिंपल डिस्पोजेबल ग्लव्स आते ने अजकल,
1: जी
0: ते जेड़े भी पीन वाली चीज, जो हुण मौसम विच लोग गोलगप्पे बहुत खानगे, पानी रेड़ी वाले नूं कहणगे ठंडा दही खूब सारा बर्फ पाके, बिल्कुल स्वाद लगता है, पर ध्यान रखियो बर्फ खान वाली होवे और दूसरी बर्फ ना होवे, जिदे नाल पानी या पानी दी बोतलां या ठंडे दी बोतलां ठंडे करन वास्ते इस्तेमाल किया जाता है।
1: डॉक्टर साहब, तुहाडा बहुत बहुत शुक्रिया जी।
0: बहुत बहुत धन्यवाद मनदीप जी।
2: ਹੁਣੇ ਤੁਸੀਂ ਸੁਣ ਰਹੇ ਸੀ ਇੱਕ ਵਿਸ਼ੇਸ਼ ਪ੍ਰਸਾਰਣ ਜਿਸ ਦੇ ਤਹਿਤ ਸਾਡੇ ਮਾਹਿਰ ਸੀ ਡਾਕਟਰ ਊਸ਼ਾ ਗੋਇਲ, ਜ਼ਿਲ੍ਹਾ ਸਿਹਤ ਅਫਸਰ, ਤੇ ਉਹਨਾਂ ਨਾਲ ਗੱਲਬਾਤ ਕਰ ਰਹੇ ਸਨ ਮਨਦੀਪ ਰਜੋਰਾ।
3: ਪ੍ਰੋਗਰਾਮ ਪ੍ਰਸਾਰਣ ਸੰਬੰਧੀ ਸੂਚਨਾ ਮਿਤੀ 21 ਮਈ ਦਿਨ ਵੀਰਵਾਰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋਂ ਗੱਲ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਹੈਲੋ ਡਾਕਟਰ, ਜਿਸ ਦਾ ਵਿਸ਼ਾ ਰਹੇਗਾ ਜ਼ੂਨੋਟਿਕ ਬਿਮਾਰੀਆਂ ਕੀ ਹਨ, ਇਹਨਾਂ ਤੋਂ ਕਿਵੇਂ ਬਚੀਏ। ਇਸ ਸੰਬੰਧੀ ਜਾਣਕਾਰੀ ਦੇਣਗੇ ਏਮਜ਼ ਬਠਿੰਡਾ ਵਿਖੇ ਸੇਵਾਵਾਂ ਨਿਭਾ ਰਹੇ ਡਾਕਟਰ ਗੁਰਸਿਮਰਨ ਕੌਰ ਕੋਚਰ। ਜਿਨ੍ਹਾਂ ਵੀ ਸਰੋਤਿਆਂ ਨੇ ਇਸ ਵਿਸ਼ੇ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ, ਉਹ ਸਟੂਡੀਓ ਦਾ ਫੋਨ ਨੰਬਰ 0164-2240-331 ਮਿਲਾ ਸਕਦੇ ਨੇ ਤੇ ਪ੍ਰੋਗਰਾਮ ਦੇ ਵਿੱਚ ਹਿੱਸਾ ਲੈ ਸਕਦੇ ਨੇ। ਸੋ ਸੁਣਨਾ ਨਾ ਭੁੱਲਣਾ, ਮਿਤੀ 21 ਮਈ ਦਿਨ ਵੀਰਵਾਰ ਸ਼ਾਮ 5:30 ਵਜੇ ਸਿਲਸਿਲਾ ਹੈਲੋ ਡਾਕਟਰ।
4: ਸਰੋਤੇ, ਤੁਹਾਨੂੰ ਜਾਣਕਾਰੀ ਦੇ ਦਈਏ ਕਿ 21 ਮਈ ਦਿਨ ਵੀਰਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਵਿਸ਼ਾ ਰਹੇਗਾ ਆਰਟੀਫਿਸ਼ੀਅਲ ਇੰਟੈਲੀਜੈਂਸ, ਫਾਇਦੇ ਅਤੇ ਨੁਕਸਾਨ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਸਟੇਟ ਟੈਕਨੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਮੈਡਮ ਸੋਨਾਕਸ਼ੀ ਸਾਗਰ, ਮੁਲਾਕਾਤੀ ਹੋਣਗੇ ਨਿਤਿਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਯੁਵਾਣੀ, ਜੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਾਣਕਾਰੀ ਦੇ ਉੱਤੇ ਆਧਾਰਿਤ ਹੋਵੇਗਾ, ਦਿਨ ਵੀਰਵਾਰ ਸ਼ਾਮ 6:30 ਵਜੇ।

0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 12:30 ਤੇ 12 ਸਕਿੰਟ ਦਾ ਹੈ ਤੇ ਹੁਣ ਸਮਾਂ ਹੈ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

ਕਿਉਂਕਿ ਸ਼ਾਇਦ ਸਾਡੇ ਰੁਝੇਵੇਂ ਹੀ ਇੰਨੇ ਵੱਧ ਗਏ ਨੇ ਕਿ ਸਾਡੇ ਕੰਮ ਕਾਰ ਵੀ ਜ਼ਰੂਰੀ ਨੇ, ਨੋ ਡਾਊਟ ਸਾਨੂੰ ਕੰਮ ਕਰਨੇ ਪੈਂਦੇ ਨੇ, ਪਰ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਮਨ ਦੀਆਂ ਗੱਲਾਂ ਹੁੰਦੀਆਂ ਨੇ, ਜੇ ਸਾਡੀ ਅੰਦਰੋਂ ਅੰਦਰੀ ਰਹਿ ਜਾਣ ਜਾਂ ਅਸੀਂ ਕਿਸੇ ਨਾਲ ਸਾਂਝੀਆਂ ਨਾ ਕਰੀਏ ਤਾਂ ਸ਼ਾਇਦ ਸਾਨੂੰ ਮਨ 'ਤੇ ਜਿਹੜਾ ਬੜਾ ਭਾਰਾ ਮਹਿਸੂਸ ਹੁੰਦਾ ਹੈ, ਸਾਨੂੰ ਲੱਗਦਾ ਹੈ ਕਿ ਕੋਈ ਤਾਂ ਹੋਵੇ ਜਿਹਦੇ ਕੋਲ ਬੈਠ ਕੇ ਅਸੀਂ ਆਪਣੇ ਮਨ ਦੀ ਗੱਲ ਕਰ ਸਕੀਏ। ਤਾਂ ਜੀ, ਅਸੀਂ ਬਿਲਕੁਲ ਅੱਜ ਉਹੀ ਸਿਲਸਿਲਾ ਲੈ ਕੇ ਆਏ ਹਾਂ। ਸਿਲਸਿਲਾ ਹੈ ਦੋ ਗੱਲਾਂ ਕਰੀਏ, ਯਾਨੀ ਕਿ ਤੁਸੀਂ ਪ੍ਰੋਗਰਾਮ ਦੇ ਤਹਿਤ ਸਾਡੇ ਨਾਲ ਗੱਲ ਕਰ ਸਕਦੇ ਹੋ, ਆਪਣੇ ਮਨ ਦੀ ਗੱਲ ਵੀ ਕਰ ਸਕਦੇ ਹੋ। ਅਤੇ ਤੁਸੀਂ ਸਾਡੇ ਸਟੂਡੀਓ ਦਾ ਨੰਬਰ ਹੈ ਜੀ 0164-2440-331 ਜਿਹੜਾ ਤੁਸੀਂ ਡਾਇਲ ਕਰਨਾ ਹੈ, ਅਤੇ ਮੇਰੇ ਨਾਲ ਇਸ ਪ੍ਰੋਗਰਾਮ ਦੇ ਤਹਿਤ ਤੁਸੀਂ ਗੱਲ ਕਰ ਸਕਦੇ ਹੋ। ਅਸੀਂ ਤੁਹਾਡੀ ਪਸੰਦ ਦਾ ਗੀਤ ਵੀ ਪਲੇ ਕਰਾਂਗੇ। ਅਤੇ ਜੀ, ਮੈਂ ਜਿਵੇਂ ਇਹੀ ਕਿਹਾ ਕਿ ਆਪਣੇ ਦਿਲ ਦੀ ਗੱਲ ਕਰਨੀ ਹੈ, ਕੋਈ ਵੀ ਯਾਦ ਹੈ ਜਿਹੜੀ ਤੁਸੀਂ ਸਾਂਝੀ ਕਰਨਾ ਚਾਹੋ, ਜਾਂ ਕੁਝ ਇਹੋ ਜਿਹਾ ਜਿਵੇਂ ਜ਼ਿੰਦਗੀ ਦੇ ਵਿੱਚ ਅਸੀਂ ਕਿਸੇ ਖਾਸ ਮੁਕਾਮ 'ਤੇ ਪਹੁੰਚ ਜਾਂਦੇ ਹਾਂ ਅਤੇ ਪਿੱਛੇ ਕੋਈ ਮੋਟੀਵੇਸ਼ਨ, ਕੋਈ ਤਾਂ ਪ੍ਰੇਰਣਾ ਹੁੰਦੀ ਹੈ ਜਿਹਨੂੰ ਦੇਖ ਕੇ ਅਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿੱਖਦੇ ਹਾਂ, ਉਹਨਾਂ ਬਾਰੇ ਵੀ ਤੁਸੀਂ ਇਸ ਪ੍ਰੋਗਰਾਮ ਦੇ ਤਹਿਤ ਗੱਲ ਕਰ ਸਕਦੇ ਹੋ। ਸੋ ਤੁਸੀਂ ਨੰਬਰ ਕਿਹੜਾ ਡਾਇਲ ਕਰਨਾ ਹੈ? ਨੰਬਰ ਡਾਇਲ ਕਰਨਾ ਹੈ 0164-2440-331। ਅਤੇ ਜਦੋਂ ਤੱਕ ਕੋਈ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ 'ਤੇ ਜੁੜਦੇ ਨੇ, ਉਦੋਂ ਤੱਕ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਇੱਕ ਗੀਤ।

0: ਜੀ ਸਰੋਤਿਓ, ਘੜੀ ਦੇ ਮੁਤਾਬਿਕ ਸਮਾਂ ਹੈ ਜੀ 12:37 ਤੇ 12 ਸਕਿੰਟ ਦਾ, ਤੇ ਪ੍ਰੋਗਰਾਮ ਹੈ ਘਰ ਪਰਿਵਾਰ ਤੇ ਸਿਲਸਿਲਾ ਹੈ ਦੋ ਗੱਲਾਂ ਕਰੀਏ, ਤੇ ਉਸੇ ਦੇ ਤਹਿਤ ਇੱਕ ਸਰੋਤਾ ਮੇਰੇ ਨਾਲ ਟੈਲੀਫੋਨ ਲਾਈਨ ਤੇ ਜੁੜੇ ਨੇ, ਕਰਦੇ ਆ ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ
1: ਹੈਲੋ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਮੈਡਮ
0: ਕਿੱਥੋਂ ਬੋਲਦੇ ਹੋ? ਮੈਮ
1: ਮੈਡਮ ਮੈਂ ਤਖਤਮਲ ਪਿੰਡ ਤੋਂ ਬੋਲ ਰਹੀ, ਡਿਸਟ੍ਰਿਕਟ ਸਿਰਸਾ ਤੋਂ
0: ਜੀ। ਆਪਣਾ ਨਾਮ ਵੀ ਦੱਸ ਦਿਓ।
1: ਸੁਖਪਾਲ ਕੌਰ ਜੀ।
0: ਜੀ ਸਵਾਗਤ ਹੈ ਸੁਖਪਾਲ ਜੀ ਪ੍ਰੋਗਰਾਮ ਦੇ ਤਹਿਤ।
1: ਥੈਂਕ ਯੂ ਮੈਡਮ
0: ਜੀ। ਤੇ ਮੈਂ ਗੱਲ ਕਰ ਰਹੀ ਸੀ ਕਿ ਅਸੀਂ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਤੋਂ ਤਾਂ ਪ੍ਰੇਰਣਾ ਲੈਣੀ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਹੈ, ਕਿ ਅਸੀਂ ਚੰਗਾ ਕਰਨਾ ਹੈ, ਹਨਾ, ਕੀ ਅਸੀਂ ਸਿੱਖਣਾ ਹੈ। ਤੁਸੀਂ ਕੁਝ ਦੱਸੋਗੇ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਕੀ ਪ੍ਰੇਰਣਾ ਮਿਲੀ? ਤੁਸੀਂ ਜ਼ਿੰਦਗੀ ਦੇ ਵਿੱਚ ਕੀ ਪ੍ਰੇਰਣਾ ਮਿਲੀ ਵੀ ਜਿੱਥੇ ਅੱਜ ਤੁਸੀਂ ਬੈਠੇ ਹੋ, ਤੁਸੀਂ ਕਿਸੇ ਤੋਂ ਕੀ ਸਿੱਖਿਆ ਵੀ ਕੋਈ ਚੰਗੀ ਗੱਲ ਜਿਹੜੀ ਤੁਹਾਨੂੰ ਤੁਸੀਂ ਸਿੱਖੀ ਹੋਵੇ ਤੇ ਅੱਜ ਤੱਕ ਉਸ ਗੱਲ ਨੂੰ ਪੱਲੇ ਬੰਨਿਆ ਹੋਵੇ ਵੀ ਹਾਂ ਮੈਂ ਇਹ ਕੰਮ ਹੈ ਜਿਹੜਾ ਕਰਨਾ ਹੈ ਜਾਂ ਨਹੀਂ ਕਰਨਾ?
1: ਹਾਂਜੀ, ਵੈਸੇ ਆਪਾਂ ਤਾਂ ਜੀ ਘਰੇਲੂ ਹੀ ਆ
0: ਜੀ, ਕੋਈ ਗੱਲ ਨੀ, ਹਾਊਸ ਵਾਈਫ ਨੇ
1: ਪ੍ਰੇਰਣਾ ਤਾਂ ਵੀ ਹਾਂਜੀ ਉਹ ਆਪਣੇ ਮਾਂ ਬਾਪ ਤੋਂ ਅੱਗੇ ਆ ਕੇ ਆਪਦੇ ਸੱਸ ਸਹੁਰੇ ਤੋਂ।
0: ਹਾਂਜੀ ਬੋਲੋ।
1: ਹਾਂਜੀ ਆਪਣੇ ਮਾਂ ਬਾਪ ਤੋਂ ਮਿਲ ਗਈ ਸਿੱਖਿਆ ਜ਼ਿਆਦਾ ਬੱਚਿਆਂ ਨੂੰ, ਅੱਗੇ ਜਾ ਕੇ ਟੀਚਰਾਂ ਤੋਂ।
0: ਹਾਂਜੀ ਬੱਚਿਆਂ ਨੂੰ ਮਾਂ ਬਾਪ ਤੋਂ ਤੇ ਟੀਚਰਸ ਤੋਂ ਸਿੱਖਿਆ ਮਿਲਦੀ ਹੈ। ਮੈਂ ਪੁੱਛ ਰਹੀ ਸੀ ਵੀ ਤੁਸੀਂ ਕਿਹੜੀ ਸਿੱਖਿਆ, ਕਿਹੜੀ ਚੰਗੀ ਗੱਲ ਹੈ ਜਿਹੜੀ ਆਪਦੇ ਪੱਲੇ ਬੰਨ ਕੇ ਰੱਖੀ ਵੀ ਮੈਂ? ਸ਼ਬਦਾਂ ਦਾ ਖਿਆਲ ਰੱਖੋ ਕਿ ਸਾਹਮਣੇ ਵਾਲੇ ਨੂੰ ਟੀਸ ਨਾ ਲੱਗੇ।
1: ਹਾਂਜੀ ਆਪਦੇ ਸਟੈਂਡ ਤੇ ਰਹੋ
0: ਜੀ,
1: ਮਿਲਦੀ ਹੈ ਬਾਰੀ ਬਾਰੀ ਨੀ ਮਿਲਦੀ।
0: ਹਾਂਜੀ
1: ਚੰਗੇ ਕੰਮ ਕਰੋ, ਚੰਗੇ ਕੰਮ ਕਰਨ ਵਾਸਤੇ ਪਾਇਆ।
0: ਹਾਂਜੀ ਚੰਗੇ ਕੰਮ ਕਰੋ,
1: ਚੰਗਾ ਕਰੋ
0: ਜੀ। ਜੀ ਆਪਾਂ ਮਾੜਾ ਨੀ ਕਰ ਸਕਦੇ, ਜੇ ਕਿਸੇ ਦਾ ਚੰਗਾ ਨੀ ਕਰ ਸਕਦੇ ਤਾਂ ਫਿਰ ਮਾੜਾ ਵੀ ਨਾ ਕਰੋ,
1: ਮਾੜਾ ਵੀ ਨਾ ਕਰੋ।
0: ਬਹੁਤ ਚੰਗੀ ਸੋਚ
1: ਨਾ ਹੁੰਦਾ ਕਿਸੇ ਦਾ ਭਲਾ ਕਰੋ।
0: ਹਾਂਜੀ ਵੱਧ ਤੋਂ ਵੱਧ ਭਲਾ ਕਰੋ, ਬਹੁਤ ਚੰਗੀ ਸੋਚ ਹੈ ਜੀ। ਤੇ ਤੁਸੀਂ ਹੁਣ ਪ੍ਰੋਗਰਾਮ ਦੇ ਤਹਿਤ ਗੀਤ ਕਿਹੜਾ ਸੁਣੋਗੇ, ਆਪਣੀ ਪਸੰਦ ਵੀ ਦੱਸ ਦਿਓ।
1: ਹਾਂਜੀ ਆਰਨੇਤ ਦਾ ਕੋਈ ਵੀ,
0: ਆਰਨੇਤ ਦਾ ਕੋਈ ਵੀ ਗੀਤ।
1: ਹਾਂਜੀ
0: ਹਾਂਜੀ ਠੀਕ ਹੈ ਜੀ, ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਤਹਿਤ ਕਾਲ ਕੀਤੀ ਤੇ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈੱਟ ਤੇ।
1: ਥੈਂਕ ਯੂ ਮੈਡਮ
0: ਜੀ, ਵੈਲਕਮ।

0: जी समा 12:58 ते 36 सैकेंड दा है ते प्रोग्राम घर परिवार सिलसिला दो गल्लां करिए ते उस दे तक एक होर भैन मेरे नाल जुड़े ने टेलीफोन लाइन ते कर दे उन्हां दे नाल गल। हेलो हेलो
1: हेलो सत श्री अकाल मैम जी।
0: सत श्री अकाल जी, अपना नाम भी दस दियो।
1: मैं रमनदीप कौर जी माता जी वी नगर बठिंडा तो बोल रही हूं
0: जी। रमन जी स्वागत है प्रोग्राम दे तहत।
1: धन्यवाद जी।
0: अच्छा पहला मैनु ए दसो वी तुहाडा फोन सोखा ही लग गया।
1: हां जी सोखा ही लग गया जी।
0: अच्छा कोई परेशानी तो नहीं हुई?
1: नहीं जी।
0: चलो चंगी गल है। अच्छा मैं गल कर रही सी कि असी जिंदगी दे विच कुछ चंगा सिखिया किस तो सिखिया है ना, हरेक नु आपां किसे ना किसे तो प्रेरणा लैने ही है। तुसी किस तो प्रेरणा लिती?
1: हां जी मेरे अंकल जी सीगे जी, दादा जी तीन भरा सी मेरे, वो अंकल जी सीगे, वैसे ताया जी लगते सी, मैं अंकल जी कहंदे सी। उन्हां ने मैनूं तीन गल्लां दस्सियां सी जी, अपने सोचां दे वी काम आ सकदियां जी, वो तिन्नां जी सारी जिंदगी आ जी।
0: दसो बिलकुल दसो सानू।
1: एक ताई जी, क्योंकि अपने हुण कई सीनियर भी सुनदे आ पंजाबी च भी मैनूं दसना पऊगा, ताई जी वो कहंदे कोशिश करो भी अपने भविख दी भी वधिया काम करो।
0: हां जी।
1: फिर आ गया ट्रस्ट जी, मतलब सच्चाई, अपना काम सारा सच्चाई नाल करना
0: जी।
1: नंबर 3 ते जी वो कहंदे ट्रस्ट, ट्रस्ट इन गॉड जी, अपने वाहेगुरु ते भरोसा रखो।
0: हां अपने ईश ते सानू
1: तीन गल्लां। हां जी उहनां ने मैनूं दस्सियां सीगियां, हुण दुनिया ते है नहीं जी।
0: ਚਲੋ ਉਹਨਾਂ ਦੀ ਦੱਸੀ ਗੱਲਾਂ ਤਾਂ ਹੈਗੀਆਂ, ਸਿੱਖ ਤਾਂ ਜਿਹੜੀ ਸਾਨੂੰ ਦੇ ਗਏ।
1: ਹਾਂ ਜੀ ਹੁਣ ਵੀ ਲੱਗਦਾ ਨਹੀਂ ਵੀ ਉਹ ਨਾਲ ਹੈਗੇ ਆਪਣੇ, ਹੁਣ ਵੀ ਲੱਗਦਾ ਵੀ ਨਾਲ ਹੀ ਆਪਣੇ।
0: ਹਾਂ ਇਹੀ ਤਾਂ ਸਿਖਾਣਾ ਹੁੰਦਾ ਹੈ ਵੀ ਤੁਸੀਂ ਕੁਝ ਐਦਾਂ ਦਾ ਸਿਖਾਓ ਵੀ ਜਿਹੜਾ ਹਨਾ ਬੰਦਾ ਤੁਸੀਂ ਕੋਲ ਨਾ ਵੀ ਹੋ। ਤੇ ਅਸਲ ਚ ਨਾ ਇੱਕ ਹੁੰਦਾ ਡਰ ਤੇ ਇੱਕ ਹੁੰਦੀ ਹੈ ਸੀਖ। ਡਰ ਅਸੀਂ ਕਈ ਵਾਰ ਕੁਛ ਚੰਗਾ ਕਰ ਜਾਂਦੇ ਹਾਂ ਵੀ ਸਾਨੂੰ ਕਿਸੇ ਆਪ ਤੋਂ ਵੱਡ ਵਡੇਰੇ ਦਾ ਡਰ ਹੁੰਦਾ ਹਨਾ ਵੀ ਅਗਲਾ ਲੜੂਗਾ, ਜਾਂ ਬੱਚਿਆਂ ਨੂੰ ਹੁੰਦਾ ਮਾਤਾ ਪਿਤਾ ਦਾ ਟੀਚਰਸ ਦਾ, ਪਰ ਜਿਹੜੀ ਅਸਲੀ ਸੀਖ ਹੋਈ ਹੁੰਦੀ ਹੈ ਵੀ ਚਾਹੇ ਤੁਹਾਨੂੰ ਫਿਰ ਕੋਈ ਸੀਖ ਦੇਣ ਵਾਲਾ ਦੇਖ ਵੀ ਨਹੀਂ ਰਿਹਾ, ਪਰ ਤੁਸੀਂ ਫਿਰ ਵੀ ਚੰਗਾ ਹੀ ਕਰਨਾ ਹੈ ਹਨਾ।
1: ਹਾਂਜੀ
0: ਜੀ,
1: ਟਰਾਈ ਤੇ ਟਰੂ ਤੇ ਟਰਸਟ ਜੀ, ਬਸ ਇਹ ਤਿੰਨ ਮੇਨ ਗੱਲਾਂ ਜੀ। ਕੋਈ ਵੀ ਆਪਣੀ ਜ਼ਿੰਦਗੀ ਚ ਇਹ ਕਰ ਲੈ ਨਾ ਜੀ ਤਿੰਨ ਗੱਲਾਂ, ਉਹ ਕਾਮਯਾਬ ਕੋਈ ਬਿਨਾ ਰਹਿ ਨਹੀਂ ਸਕਦਾ ਜੀ।
0: ਅੱਛਾ ਤਿੰਨ, 3 T's ਦੀ ਗੱਲ ਕਰ ਰਹੇ ਹੋ ਤੁਸੀਂ, ਟਰਾਈ।
1: ਹਾਂਜੀ ਟਰੂ ਤੇ ਟਰਸਟ ਜੀ। ਹਾਂਜੀ
0: ਮੈਂ ਵੀ ਅੱਜ ਤੋਂ ਇਹ ਗੱਲ ਜਿਹੜੀ ਪੱਲੇ ਬੰਨਦੀ ਹੈ, ਠੀਕ ਹੈ।
1: ਹਾਂਜੀ ਇੱਕ ਹੋਰ ਗੱਲ ਕਹੀ ਸੀ ਜੀ ਉਹਨਾਂ ਨੇ, ਉਹ ਕਹਿੰਦੇ ਕੋਈ ਵੀ ਉਹ ਆਵੇ, ਕੋਈ ਵੀ ਸਿਚੁਏਸ਼ਨ ਆਵੇ ਜੀ, ਪ੍ਰੋਬਲਮ ਆਵੇ ਵੀ ਆਪਣੇ ਆਪ ਹਿੰਮਤ ਨਹੀਂ ਹਾਰਨੀ ਜੀ। ਹੁਣ ਵੀ ਕਈ ਵਾਰੀ ਆਉਂਦੇ ਆ ਜੀ, ਕਈ ਦੁੱਖ ਤਕਲੀਫ ਆਉਂਦੀਆਂ ਜ਼ਿੰਦਗੀ ਚ,
0: ਹੁਣ ਜ਼ਿੰਦਗੀ ਸੁੱਖ ਦੁੱਖ।
1: ਹਾਂਜੀ ਉਹ ਮੈਨੂੰ ਕਹਿੰਦੇ ਸੀ ਬੇਟਾ ਹਿੰਮਤ ਨਹੀਂ ਹਾਰਨੀ, ਹੁਣ ਵੀ ਜੇ ਕਈ ਵਾਰੀ ਹੋ ਜਾਂਦਾ ਤਾਂ ਬਸ ਉਹ ਵਰਡ ਯਾਦ ਆ ਜਾਂਦੇ ਜੀ, ਹਿੰਮਤ ਨਹੀਂ ਹਾਰਨੀ।
0: ਤੇ ਫਿਰ ਤੁਸੀਂ ਜੋਸ਼ ਨਾਲ ਭਰ ਜਾਂਦੇ ਹੋ।
1: ਹਾਂਜੀ ਫਿਰ ਇੱਕ ਮਿੰਟ ਤੇ ਬਸ ਉਹ ਯਾਦ ਕਰਕੇ ਫਿਰ ਉਨੀ એનર્ਜੀ ਫਿਰ ਪੈਦਾ ਹੋ ਜਾਂਦੀ ਹੈ।
0: ਚੰਗੀ ਗੱਲ ਹੈ, ਮੈਨੂੰ ਇਹ ਲੱਗ ਰਿਹਾ ਵੀ ਤੁਸੀਂ ਇੱਕ ਹਾਊਸ ਵਾਈਫ ਹੋ।
1: ਹਾਂਜੀ
0: ਚਲੋ ਤੁਸੀਂ ਇੰਨੀ ਚੰਗੀ ਸੋਚ ਨਾਲ ਜਿਹੜੇ ਜੀ ਰਹੇ ਹੋ ਤਾਂ ਮੈਨੂੰ ਇਹ ਲੱਗਦਾ ਵੀ ਜਿਹੜੇ ਤੁਹਾਡੇ ਬੱਚੇ ਹੈ ਉਹਨਾਂ ਨੂੰ ਵੀ ਤੁਸੀਂ ਕੁਛ ਚੰਗਾ

0: ਖਾਓਗੇ ਤੇ ਹਨਾ ਇਹ ਚੀਜ਼ ਖਿਲਰਦੀ ਖਿਲਰਦੀ ਖਿਲਰ ਹੀ ਜਾਵੇ ਹਨਾ।
1: ਹਾਂਜੀ ਹਾਂ, ਉਹਦੇ ਵੱਲੋਂ ਤਾਂ ਚੰਗਾ ਹੀ ਫਿਰ ਸਿਖਾਈਦਾ ਜੀ, ਉਹਨਾਂ ਨੂੰ ਵੀ ਝੂਠ ਨਹੀਂ ਬੋਲਣਾ, ਸਾਰਿਆਂ ਦੀ ਰਿਸਪੈਕਟ ਕਰਨੀ ਆ ਜੀ।
0: ਬਸ ਤੁਸੀਂ
1: ਛੋਟੇ ਆ ਜੀ, ਇੱਕ 13 ਸਾਲ ਦੀ ਬੇਟੀ, ਬੇਟਾ ਹੈ ਜੀ 10 ਸਾਲਾਂ ਦਾ
0: ਜੀ,
1: ਹੌਲੀ ਹੌਲੀ ਸਮਝ ਦੇ ਨਾਲ। ਹਾਂਜੀ
0: ਤੁਹਾਨੂੰ ਤੁਹਾਡੀ ਗੱਲਾਂ ਨੂੰ ਸਮਝਦੇ ਹੋਣੇ, 13 ਸਾਲ ਦਾ ਬੱਚਾ ਇੰਨਾ ਛੋਟਾ ਵੀ ਨਹੀਂ ਹੁੰਦਾ। ਟੀ
1: ਹਾਂਜੀ ਐ ਤਾਂ ਹੈਗੇ ਜੀ, ਐ ਤਾਂ ਸਮਝਦੇ ਆ ਵੀ ਝੂਠ ਨਹੀਂ ਬੋਲਣਾ, ਸੱਚਾਈ ਤੇ ਚੱਲਣਾ ਹੈ, ਰਿਸਪੈਕਟ ਕਰਨੀ ਹੈ ਜੀ। ਹਾਂਜੀ
0: ਬਹੁਤ ਸ਼ੁਕਰੀਆ ਤੁਸੀਂ ਇੰਨੀਆਂ ਚੰਗੀਆਂ ਗੱਲਾਂ ਸਾਨੂੰ ਅੱਜ।
1: ਮੈਂ ਤੁਸੀਂ ਜਾਣਕਾਰੀ ਤੁਹਾਡੀ ਬਹੁਤ ਵਧੀਆ ਜੀ,
0: ਥੈਂਕ ਯੂ
1: ਜੀ,
0: ਥੈਂਕ ਯੂ ਜੀ। ਤੇ ਆਪਣੀ ਪਸੰਦ ਵੀ ਦੱਸ ਦਿਓ।
1: ਮੈਂ ਹਰਭਜਨ ਮਾਨ ਦਾ ਕੋਈ ਵੀ ਸੁਣਾ ਦਿਓ ਜੀ।
0: ਜੀ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ।

0: ਚਲੋ ਚੰਗੀ ਗੱਲ ਹੈ ਜੀ।
1: ਉਹ ਮੇਰੀ ਮੰਮਾ ਜੀ ਦੱਸਦੇ ਹੁੰਦੇ ਸੀ ਨਾ ਵੀ ਪਰਮਾਤਮਾ ਦੇ ਸਿਮਰਨ ਭਜਨ ਤੋਂ ਬਿਨਾਂ ਇਨਸਾਨ ਅਧੂਰਾ ਹੈ।
0: ਅੱਛਾ ਹਾਂਜੀ, ਇਹ ਤਾਂ ਹੈ, ਇਸ਼ਟ ਮੰਨਣਾ ਚਾਹੀਦਾ।
1: ਹਾਂਜੀ, ਕੁਛ ਵੀ ਖੱਟ ਲਓ, ਕੁਛ ਵੀ ਬਾਦਸ਼ਾਹੀਆਂ ਲੈ ਲਓ, ਕੁਛ ਵੀ ਲੈ ਲਓ, ਪਰ ਪਰਮਾਤਮਾ ਦੇ ਸਿਮਰਨ ਭਜਨ ਤੋਂ ਬਿਨਾਂ ਉਹ ਇਨਸਾਨ ਅਧੂਰਾ ਹੈ ਜੀ।
0: ਜੀ ਬਹੁਤ ਚੰਗਾ, ਤੁਹਾਡਾ ਤੁਹਾਡੀ ਮਾਤਾ ਜੀ ਨੇ ਤੁਹਾਨੂੰ ਸਿਖਾਇਆ, ਤੇ ਹੁਣ ਆਪਣੀ ਪਸੰਦ ਵੀ ਦੱਸ ਦਿਓ।
1: ਹਾਂ, ਪਸੰਦ ਗੁਰੂ ਨਾਨਕ ਪਾਤਸ਼ਾਹ ਦੀ ਹੈ ਜੀ, ਸਤਿਗੁਰੂ ਨਾਨਕ ਤੇਰੀ ਨਿਧਾ ਮੇਰੀ ਹੈ
0: ਜੀ। ਠੀਕ ਹੈ ਜੀ, ਪ੍ਰੋਗਰਾਮ ਦੇ ਤਹਿਤ ਗੱਲ ਕਰਨ ਲਈ ਤੇ ਤੁਹਾਡੀ ਪਸੰਦ ਦਾ ਗੀਤ ਤੁਹਾਡੇ ਰੇਡੀਓ ਸੈਟ ਤੇ।
1: ਹਾਂ ਜੀ, ਸਰੋਤਿਆਂ ਨੂੰ ਬੇਨਤੀ ਹੈ ਵੀ ਸਿਮਰਨ ਭਜਨ 10 ਮਿੰਟ ਕਰਿਆ ਕਰੋ, ਬੀਪੀ ਸੈੱਟ ਰਹਿੰਦਾ, ਮਨ ਸ਼ਾਂਤ ਰਹਿੰਦਾ, ਦਿਲ ਠੰਡਾ ਰਹਿੰਦਾ
0: ਜੀ। ਸ਼ੁਕਰੀਆ,
1: ਥੈਂਕ ਯੂ ਮੈਡਮ
0: ਜੀ।

0: ਇਸ ਦੇ ਨਾਲ ਹੀ ਮੈਨੂੰ ਅੱਜ ਦਾ ਪ੍ਰੋਗਰਾਮ ਘਰ ਪਰਿਵਾਰ ਇੱਥੇ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ
0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾ ਹਰਟਸ ਦੇ ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:09:22 ਦਾ ਅਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

नमस्कार, ये आकाशवाणी है। हुण तुसी यादविंदर सिंह तो प्रदेशक खबरां सुनो। अज सारे देश विच अत्तवाद विरोधी दिवस मनाया जा रहा है। इस दिन नूं मनाउण दा मकसद नौजवानां नूं अत्तवाद ते हिंसा दे राह तों दूर रखना, आम लोकां दे दुखां नूं उजागर करना अते इह दिखाउणा है कि राष्ट्र हित विच इह किन्ना नुकसानदेह है। 1991 विच इसे दिन साबका प्रधानमंत्री राजीव गांधी अत्तवादियों दी साजिशां दा शिकार हो गए सन। प्रधानमंत्री नरेंद्र मोदी ने एक सोशल मीडिया पोस्ट सांझी करदे होए साबका प्रधानमंत्री राजीव गांधी नूं उनां दी बरसी उत्ते श्रद्धांजलि भेंट कीती है। केंद्रीय रेलवे राज मंत्री रवनीत सिंह ने कहा है कि रेलवे ओवरब्रिज आरओबी दी उसारी तो बाद लैवल क्रॉसिंगां नूं बंद करना हुण लाजमी नहीं, बशर्ते ਇਹ ਤਕਨੀਕੀ ਤੇ ਕਾਰਜਸ਼ੀਲ ਤੌਰ ਉੱਤੇ ਸੰਭਵ ਹੋਵੇ। ਉਹਨਾਂ ਕਿਹਾ ਕਿ ਭਾਰਤੀ ਰੇਲਵੇ ਨੇ ਸਥਾਨਕ ਲੋਕਾਂ, ਨੇੜਲੇ ਦੁਕਾਨਦਾਰਾਂ ਅਤੇ ਛੋਟੇ ਪੱਧਰ ਦੇ ਵਪਾਰੀਆਂ ਦੀ ਰੋਜ਼ੀ ਰੋਟੀ ਦੇ ਮੱਦੇਨਜ਼ਰ ਆਰਓਬੀ ਦੀ ਉਸਾਰੀ ਤੋਂ ਬਾਅਦ ਵੀ ਲੈਵਲ ਕ੍ਰਾਸਿੰਗਾਂ ਨੂੰ ਜਾਰੀ ਰੱਖਣ ਲਈ ਲੋਕ ਹਿੱਤ ਦੀ ਨੀਤੀ ਅਪਣਾਈ ਏ। ਸ੍ਰੀ ਰਵਨੀਤ ਸਿੰਘ ਕੱਲ੍ਹ ਚੰਡੀਗੜ੍ਹ ਦੇ ਨੇੜੇ ਬਲਟਾਣਾ 'ਚ ਪੁੱਜੇ ਹੋਏ ਸਨ, ਜਿੱਥੇ ਉਹਨਾਂ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਨਾਲ ਅੰਬਾਲਾ ਚੰਡੀਗੜ੍ਹ ਰੇਲ ਸੈਕਸ਼ਨ ਉੱਤੇ ਸਥਿਤ ਲੈਵਲ ਕ੍ਰਾਸਿੰਗ ਨੰਬਰ 123 ਉੱਤੇ ਰੋਡ ਅੰਡਰ ਬ੍ਰਿਜ ਆਰਓਬੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪਾਲ ਕਟਾਰੀਆ ਨੇ ਕਿਹਾ

0: ਭਾਰਤੀ ਰੇਲਵੇ ਦੇਸ਼ ਵਿੱਚ ਅਨੇਕਤਾ 'ਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ ਕਿਉਂਕਿ ਇਹ ਵੱਖ ਵੱਖ ਸੱਭਿਆਚਾਰਾਂ ਦੇ ਲੋਕਾਂ ਨੂੰ ਇੱਕ ਸੁਮੇਲ ਧਾਗੇ 'ਚ ਬੁਣਨ ਦੇ ਕੰਮ 'ਚ ਸਰਗਰਮੀ ਨਾਲ ਰੁੱਝੀ ਹੋਈ ਹੈ। ਜਲੰਧਰ ਪ੍ਰਸ਼ਾਸਨ ਵੱਲੋਂ ਫੇਫੜਿਆਂ ਦੀ ਦੇਖਭਾਲ ਬਾਰੇ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੱਲ੍ਹ ਸਾਂਝੀ ਹਵਾ ਅਤੇ ਸਿਹਤ ਸਿਰਲੇਖ ਤਹਿਤ ਸਮਰੱਥਾ ਨਿਰਮਾਣ ਸੈਸ਼ਨ ਕਰਵਾਇਆ ਗਿਆ। ਇਹ ਖਾਸ ਸੈਸ਼ਨ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ UNEP ਦੇ ਸਹਿਯੋਗ ਨਾਲ ਚੱਲ ਰਹੇ ਯਤਨਾਂ ਤਹਿਤ ਕਰਵਾਇਆ ਗਿਆ ਸੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਕੌਰ ਨੇ ਕਿਹਾ,
1: ਸਾਫ਼ ਹਵਾ ਸਿਰਫ ਇੱਕ ਵਾਤਾਵਰਣ ਨਾਲ ਜੁੜੀ ਚਿੰਤਾ ਹੀ ਨਹੀਂ ਹੈ, ਸਗੋਂ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ, ਜਿਸ ਦੇ ਲਈ ਇੱਕਜੁੱਟ ਹੋ ਕੇ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਨੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਾਫ਼ ਸੁਥਰੀ ਹਵਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਣ ਮੁਹੱਈਆ ਕਰਵਾ ਕੇ ਜਾਈਏ।

0: ਇਹ ਖਾਸ ਸੈਸ਼ਨ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ UNEP ਦੇ ਸਹਿਯੋਗ ਨਾਲ ਚੱਲ ਰਹੇ ਯਤਨਾਂ ਤਹਿਤ ਕਰਵਾਇਆ ਗਿਆ ਸੀ। ਇਸ ਮੌਕੇ ਡਿਪਟੀ ਕਮਿਸ਼ਨਰ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਕੌਰ ਨੇ ਕਿਹਾ,
1: ਸਾਫ਼ ਹਵਾ ਸਿਰਫ ਇੱਕ ਵਾਤਾਵਰਨ ਨਾਲ ਜੁੜੀ ਚਿੰਤਾ ਹੀ ਨਹੀਂ ਹੈ, ਸਗੋਂ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ, ਜਿਸ ਦੇ ਲਈ ਇੱਕਜੁੱਟ ਹੋ ਕੇ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਨੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਾਫ਼ ਸੁਥਰੀ ਹਵਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਮੁਹੱਈਆ ਕਰਵਾ ਕੇ ਜਾਈਏ। ਇਸ ਉਪਰਾਲੇ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਦੇ ਲਈ ਜ਼ਮੀਨੀ ਪੱਧਰ ਤੇ ਆਮ ਲੋਕਾਂ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ, ਤਾਂ ਜੋ ਅਸੀਂ ਆਪਣੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਲਈ ਅੱਗੇ ਵੱਧ ਚੜ ਕੇ ਹਿੱਸਾ ਪਾਈਏ।
0: ਰਾਮਪੁਰਾ ਬਲਾਕ ਦਾ ਪਿੰਡ ਗਿੱਲ ਕਲਾਂ ਭਾਈਚਾਰਕ ਸਾਂਝ ਉੱਤੇ ਆਧਾਰਿਤ ਜਲ ਪ੍ਰਬੰਧ ਦਾ ਸ਼ਾਨਦਾਰ ਮਾਡਲ ਬਣ ਕੇ ਉਭਰਿਆ ਏ, ਜਿੱਥੇ ਜਨਤਕ ਭਾਈਵਾਲੀ ਸਦਕਾ ਹਰ ਘਰ ਤੱਕ ਟੈਪ ਵਾਟਰ ਸਪਲਾਈ ਪਹੁੰਚ ਗਈ ਏ। ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਪਿੰਡ ਦੇ ਜਲ ਪ੍ਰਬੰਧ ਯਤਨਾਂ ਨੂੰ ਜਲ ਜੀਵਨ ਮਿਸ਼ਨ ਤਹਿਤ ਹੋਈ ਸੁਜਲ ਗ੍ਰਾਮ ਸੰਵਾਦ ਦੀ ਵਰਚੁਅਲ ਕਾਨਫਰੰਸ ਦੌਰਾਨ ਸ਼ਲਾਘਾ ਮਿਲੀ ਏ। ਉਨ੍ਹਾਂ ਕਿਹਾ ਕਿ ਪਿੰਡ ਗਿੱਲ ਕਲਾਂ ਨੇ ਨਹਿਰੀ ਪਾਣੀ ਉੱਤੇ ਆਧਾਰਿਤ ਪਿੰਡ ਦੀ ਜਲ ਸਪਲਾਈ ਯੋਜਨਾ ਨੂੰ ਸਾਲ 2020 ਵਿੱਚ ਅਪਗ੍ਰੇਡ ਕੀਤਾ ਸੀ। ਇਸ ਤੋਂ ਬਾਅਦ 2021-22 ਦੌਰਾਨ ਇਸ ਦੀ ਮਜ਼ਬੂਤੀ ਲਈ ਹੋਰ ਕੰਮ ਕੀਤੇ ਗਏ। ਬਾਅਦ 'ਚ ਸਤੰਬਰ 2022 'ਚ ਇਸ ਯੋਜਨਾ ਨੂੰ ਸਥਾਨਕ ਪ੍ਰਬੰਧ ਲਈ ਗ੍ਰਾਮ ਪੰਚਾਇਤ ਵਾਟਰ ਸਪਲਾਈ ਕਮੇਟੀ ਦੇ ਹਵਾਲੇ ਕੀਤਾ ਗਿਆ। ਹੁਣ ਪਿੰਡ ਦੇ ਸਾਰੇ 784 ਘਰਾਂ ਵਿੱਚ ਟੈਪ ਵਾਟਰ ਕਨੈਕਸ਼ਨ ਮੁਹੱਈਆ ਨੇ। ਡਾਕਟਰ BR ਅੰਬੇਦਕਰ ਰਾਸ਼ਟਰੀ ਤਕਨੀਕੀ ਅਦਾਰਾ ਜਲੰਧਰ ਨੇ ਖੋਜ ਤੇ ਨਵੀਂ ਤਕਨਾਲੋਜੀ ਦੇ ਖੇਤਰ 'ਚ ਵੱਡੀ ਪ੍ਰਾਪਤੀ ਕੀਤੀ ਏ। ਸਟੀਲ ਦੀ ਸਤਾ ਨੂੰ ਲੰਮੇ ਸਮੇਂ ਤੱਕ ਸੁਰੱਖਿਅਤ ਰੱਖਣ ਵਾਲੀ ਖਾਸ ਕੋਟਿੰਗ ਤਕਨਾਲੋਜੀ ਲਈ ਇਸ ਸੰਸਥਾ ਨੂੰ ਭਾਰਤੀ ਪੇਟੈਂਟ ਪ੍ਰਾਪਤ ਹੋਇਆ ਏ। ਕੇਂਦਰ ਸਰਕਾਰ ਦੇ ਪੇਟੈਂਟ ਕੇਂਦਰ ਨੇ ਜ਼ਿੰਕ ਅਧਾਰਿਤ ਐਪੋਕਸੀ ਕੋਟਿੰਗ ਤਕਨਾਲੋਜੀ ਨਾਲ ਸੰਬੰਧਿਤ ਇਸ ਤਕਨੀਕ ਲਈ ਪੇਟੈਂਟ ਜਾਰੀ ਕੀਤਾ ਏ। ਇਹ ਪੇਟੈਂਟ 1 ਜੁਲਾਈ 2025 ਨੂੰ ਦਾਖਲ ਕੀਤਾ ਗਿਆ ਸੀ, ਜੋ ਕਿ ਅਗਲੇ 20 ਸਾਲਾਂ ਤੱਕ ਮੰਨਣਯੋਗ ਹੋਏਗਾ। ਇਸ ਤਕਨਾਲੋਜੀ ਨੂੰ ਡਾਕਟਰ ਸੁਮਿਤ ਸ਼ਰਮਾ, ਡਾਕਟਰ ਅਸ਼ੋਕ ਕੁਮਾਰ ਤੇ BTECH ਮਕੈਨੀਕਲ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨੇ ਮਿਲ ਕੇ ਵਿਕਸਿਤ ਕੀਤਾ ਏ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਨਸ਼ਿਆਂ, ਗੈਰ ਕਾਨੂੰਨੀ ਹਥਿਆਰ ਤੇ ਗੋਲਾ ਬਾਰੂਦ ਦੀ ਤਸਕਰੀ ਕਰਨ ਵਾਲੇ ਗਿਰੋਹ ਦਾ ਪਰਦਾ ਫਾਸ਼ ਕੀਤਾ ਏ। ਇਹਨਾਂ ਦੇ ਕਬਜ਼ੇ ਵਿੱਚੋਂ 5 ਕਿਲੋ ਤੋਂ ਵੱਧ ਹੈਰੋਇਨ ਦੇ ਨਾਲ 4 ਪਿਸਤੌਲ ਅਤੇ 10 ਰੌਂਦ ਬਰਾਮਦ ਕੀਤੇ ਗਏ ਨੇ। ਜਾਂਚ ਤੋਂ ਪਤਾ ਲੱਗਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰਲੇ ਤਸਕਰ ਦੇ ਸੰਪਰਕ 'ਚ ਸਨ। ਇਹਨਾਂ ਨੇ ਪੰਜਾਬ ਵਿੱਚ ਅੱਗੇ ਵੰਡਣ ਲਈ ਹਥਿਆਰ ਤੇ ਗੋਲਾ ਬਾਰੂਦ ਦੀਆਂ ਖੇਪਾਂ ਪ੍ਰਾਪਤ ਕੀਤੀਆਂ ਸਨ। ਪੰਜਾਬ ਤੇ ਹਰਿਆਣਾ 'ਚ 26 ਮਈ ਤੱਕ ਲੂ ਵਗਣ ਤੇ ਤੇਜ਼ ਹਵਾਵਾਂ ਜਾਰੀ ਰਹਿਣ ਤੇ ਕਈ ਹਿੱਸਿਆਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਏ। ਭਾਰਤੀ ਮੌਸਮ ਵਿਭਾਗ IMD ਨੇ ਇਹਨਾਂ ਦੋਵਾਂ ਸੂਬਿਆਂ 'ਚ ਪਹਿਲਾਂ ਹੀ ਆਰੰਜ ਅਲਰਟ ਜਾਰੀ ਕੀਤਾ ਹੋਇਆ ਏ। ਪਿਛਲੇ ਕੁਝ ਦਿਨਾਂ ਤੋਂ ਦੋਵੇਂ ਸੂਬੇ ਗਰਮੀ ਦੀ ਲਹਿਰ ਤੋਂ ਭਿਆਨਕ ਗਰਮੀ ਦੀ ਲਹਿਰ ਵਾਲੀ ਸਥਿਤੀ ਦਾ ਸਾਹਮਣਾ ਕਰ ਰਹੇ ਨੇ ਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 46 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਜਾ ਚੁੱਕਾ ਏ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 1:15 ਤੇ 25 ਸਕਿੰਟ ਦਾ ਤੇ ਹੁਣ ਸਮਾਂ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

0: ਜੀ ਸਰੋਤਿਓ, ਮੁਕੇਸ਼ ਦੀ ਆਵਾਜ਼ ਦੇ ਵਿੱਚ ਤੁਸੀਂ ਇਹ ਗੀਤ ਸੁਣ ਰਹੇ ਸੀ, ਜੋ ਤੁਮਕੋ ਹੋ ਪਸੰਦ ਵਹੀ ਬਾਤ ਕਰੇਂਗੇ। ਬਿਲਕੁਲ ਜੀ, ਗੀਤ ਦੇ ਬੋਲ ਕਿੰਨੇ ਸੋਹਣੇ ਨੇ ਨਾ ਜੀ। ਤੁਹਾਡੇ ਸਾਹਮਣੇ ਆ ਕੇ ਕੋਈ ਵੀ ਬੰਦਾ ਇਹ ਗੱਲ ਕਹਿ ਦੇਵੇ ਵੀ ਜੋ ਤੈਨੂੰ ਪਸੰਦ ਆ ਸੀ ਉਹ ਗੱਲ ਕਰਾਂਗੇ, ਤਾਂ ਮਨ ਨੂੰ ਕਿੰਨੀ ਕੁ ਖੁਸ਼ੀ ਮਿਲਦੀ ਆ, ਹੈ ਨਾ। ਜਿਹੜਾ ਖਾਣੇ ਦਾ ਜਾਂ ਜ਼ਬਾਨ ਦਾ ਜਿਹੜਾ ਜ਼ਾਇਕਾ ਹੈ, ਲਹਿਜ਼ਾ, ਉਹ ਬਿਲਕੁਲ ਇਕਦਮ ਬਦਲ ਜਾਏਗਾ, ਹੈ ਨਾ। ਮਤਲਬ ਕਹਿਣ ਦਾ ਇਹ ਹੈ ਕਿ ਤੁਸੀਂ ਸਾਹਮਣੇ ਵਾਲੇ ਨੂੰ ਖੁਸ਼ ਕਰਨਾ ਹੈ, ਤੇ ਸਾਡਾ ਕੰਮ ਹੈ ਸਾਡੇ ਸਰੋਤਿਆਂ ਨੂੰ ਖੁਸ਼ ਕਰਨਾ। ਸੋ ਕਿਸੇ ਵੀ, ਮੈਂ ਹੁਣ ਇਹ ਗੀਤ ਤੁਹਾਨੂੰ ਪੂਰਾ ਤਾਂ ਨਹੀਂ ਸੁਣਾ ਸਕੀ ਕਿ ਅਸੀਂ ਅਗਲਾ ਜਿਹੜਾ ਸਾਡਾ ਸਰੋਤਾ ਟੈਲੀਫੋਨ ਲਾਈਨ ਤੇ ਜੁੜਿਆ ਹੈ, ਅਸੀਂ ਉਹਨੂੰ ਵੀ ਔਨ ਏਅਰ ਕਰਨਾ ਤੇ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ,
1: ਹੈਲੋ,
0: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਵਾਗਤ
0: ਹੈ ਨਛੱਤਰ ਜੀ ਪ੍ਰੋਗਰਾਮ ਦੇ ਤਹਿਤ।
1: ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ। ਆਪਾਂ ਨਾ ਜੀਤ ਸੁਣਾ ਦੋ ਤੁਸੀਂ, ਰਾਜਾ ਔਰ ਰੰਕ ਫਿਲਮ ਦਾ, ਮਹੰਤਰ ਜੀ ਦੀ ਬਾਤ ਚੋ ਕਿੱਕੀ ਵਾਲੀ।
0: ਅੱਛਾ ਜੀ, ਇਹ ਗੀਤ ਹੈ ਨਾ ਜਿਹੜਾ ਤੁਸੀਂ ਪਸੰਦ ਕੀਤਾ, ਇਹ ਪੁਰਾਣੇ ਟਾਈਮ ਦਾ ਗੀਤ ਹੈ। ਮਤਲਬ ਮੈਂ ਐ ਕਹਿ ਸਕਦੀ ਹਾਂ ਵੀ ਓਲਡ ਜਿਹੜੀਆਂ ਮੂਵੀਜ਼ ਸੀ ਹੁੰਦੀਆਂ ਸੀ। ਤੇ ਤੁਸੀਂ ਮਤਲਬ ਕੀ ਕੰਮ ਕਾਰ ਕਰਦੇ ਹੋ, ਜਾਂ ਕਹਿਣ ਤੋਂ ਭਾਵੇ ਵੀ ਤੁਸੀਂ ਕਿੰਨੇ ਕੁ ਇੰਨਾ ਪੁਰਾਣਾ ਗੀਤ ਪਸੰਦ ਕਰ ਰਹੇ ਹੋ ਕਿ ਮਾਡਰਨ ਏਜ ਤੇ ਰਹਿ ਕੇ
1: ਤੁਸੀਂ?
0: ਅੱਛਾ, ਉਹ ਪਹਿਲਾਂ ਵਾਲੇ ਫਿਰ ਉਹ ਕਹਿੰਦੇ ਨਾ ਐਵਰ ਗ੍ਰੀਨ ਸੌਂਗ ਹੁੰਦੇ ਸੀ ਉਹਨਾਂ ਦਾ
1: ਮਿਊਜ਼ਿਕ।
0: ਚਲੋ ਠੀਕ ਹੈ ਜੀ, ਤੇ ਇਹ ਫਿਲਮ ਵੇਖੀ ਆ ਤੁਸੀਂ?
1: ਨਹੀਂ, ਫਿਲਮ ਨੀ ਵੇਖੀ, ਮੈਂ ਗਾਣੇ ਸੁਣੇ ਜੀ, ਕਹਿੰਦੇ ਗਾਣੇ ਜ਼ਿਆਦਾ ਸੁਣਨਾ, ਫਿਲਮ ਬਹੁਤ ਘੱਟ ਦੇਖੀ।
0: ਅੱਛਾ, ਜਿੱਥੋਂ ਤੱਕ ਮੈਨੂੰ ਲੱਗਦਾ ਵੀ ਇਹ ਗਾਣਾ ਸ਼ਾਇਦ ਹੇਮਾ ਮਾਲਿਨੀ ਤੇ ਪਿਕਚਰਾਈਜ਼ ਹੋਇਆ ਗੀਤ ਹੈ ਇਹ। ਹੇਮਾ ਮਾਲਿਨੀ ਤੇ ਪਿਕਚਰਾਈਜ਼ ਹੋਇਆ ਗੀਤ ਹੈ।
1: ਚਲੋ ਠੀਕ ਹੈ ਭੈਣ ਜੀ, ਚਲਾ ਦਿਓ ਗੀਤ, ਚਲਾ ਦਿਓ ਅਗਲੇ ਸੋਚੇ ਮਿਲਾਓ
0: ਜੀ। ਠੀਕ ਹੈ ਜੀ, ਸ਼ੁਕਰੀਆ।

0: प्रोग्राम प्रसारण संबंधी सूचना मिति 21 मई दिन वीरवार शाम 5:30 बजे प्रोग्राम गल्लां चो गल तहत तुसी सुनोगे सिलसिला हेलो डॉक्टर जिस दा विषय रहेगा जूनोटिक बीमारियां की हन इन्हां तो किवें बचिए इस संबंधी जानकारी देंगे एम्स बठिंडा विखे सेवावां निभा रहे डॉक्टर गुरसिमरन कौर कोचर जिन्ना भी स्रोतिया ने इस विषय संबंधी कोई भी जानकारी लेनी होवे ओहो स्टूडियो दा फोन नंबर 0164-2240-331 मिला सकदे ने ते प्रोग्राम दे विच हिस्सा ले सकदे ने सो सुनना ना भूलना मिति 21 मई दिन वीरवार शाम 5:30 बजे सिलसिला हेलो डॉक्टर
1: ਸਰੋਤੇ ਤੁਹਾਨੂੰ ਜਾਣਕਾਰੀ ਦੇ ਦਈਏ ਕਿ 21 ਮਈ ਦਿਨ ਵੀਰਵਾਰ ਸ਼ਾਮ 6:30 ਵਜੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਵਿਸ਼ਾ ਰਹੇਗਾ ਆਰਟੀਫਿਸ਼ੀਅਲ ਇੰਟੈਲੀਜੈਂਸ ਫਾਇਦੇ ਅਤੇ ਨੁਕਸਾਨ ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਸਟੇਟ ਟੈਕਨੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਮੈਡਮ ਸੋਨਾਕਸ਼ੀ ਸਾਗਰ ਮੁਲਾਕਾਤੀ ਹੋਣਗੇ ਨਿਤਿਸ਼ ਕੁਮਾਰ ਸੋ ਸੁਣਨਾ ਜ਼ਰੂਰ ਪ੍ਰੋਗਰਾਮ ਯੁਵਾਣੀ ਜੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਾਣਕਾਰੀ ਦੇ ਉੱਤੇ ਆਧਾਰਿਤ ਹੋਵੇਗਾ ਦਿਨ ਵੀਰਵਾਰ ਸ਼ਾਮ 6:30 ਵਜੇ
2: ਸਮਾਂ 1:30 ਤੇ ਚੇਸ ਕਹਿੰਦਾ ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਤੁਹਾਡੇ ਅੱਜ ਦੇ ਇਸ ਸਫ਼ਰ ਦੀ ਹਮ ਸਫ਼ਰ ਮੈਂ ਸੀਮਾ ਕਟਾਰੀਆ ਜੀ ਤੇ ਇੱਕ ਹੋਰ ਸ਼੍ਰੋਤਾ ਨੂੰ ਟੈਲੀਫੋਨ ਲਾਈਨ ਤੇ ਜੋੜਦੇ ਹਾਂ ਤੇ ਕਰਦੇ ਹਾਂ ਉਹਨਾਂ ਦੇ ਨਾਲ ਗੱਲ ਹੈਲੋ ਹੈਲੋ ਹੈਲੋ ਹੈਲੋ
3: ਹੈਲੋ ਭੈਣ ਸੀਮਾ ਕਟਾਰੀਆ ਜੀ ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
2: ਜੀ ਪਹਿਲਾਂ ਮੇਰੇ ਵੱਲੋਂ ਵੀ ਸਤਿ ਸ੍ਰੀ ਅਕਾਲ ਕਬੂਲ ਕਰੋ
3: ਬਿਲਕੁਲ ਕਬੂਲ ਹੈ ਜੀ ਕਬੂਲ ਹੈ
2: ਆਪਣਾ ਨਾਮ ਦੱਸੋ
3: ਹਾਂਜੀ ਮੈਂ 1-way ਟ੍ਰੈਫਿਕ ਰੋਡ ਨੇੜੇ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ ਜੀ
2: ਜੀ ਸਵਾਗਤ ਹੈ ਜਗਦੀਸ਼ ਜੀ ਪ੍ਰੋਗਰਾਮ ਦੇ ਤਹਿਤ
3: ਸ਼ੁਕਰੀਆ ਭੈਣ ਜੀ ਸ਼ੁਕਰੀਆ
2: ਤੇ ਮੈਨੂੰ ਨਾ ਤੁਹਾਡੀ ਆਵਾਜ਼ ਤੋਂ ਐਂ ਲੱਗ ਰਿਹਾ ਵੀ ਤੁਸੀਂ ਸਾਡੇ ਇੱਕ ਸੀਨੀਅਰ ਸਿਟੀਜ਼ਨ ਹੋ
3: ਬਿਲਕੁਲ ਭੈਣ ਜੀ ਸਹੀ ਪਹਿਚਾਣਿਆ ਤੁਸੀਂ ਤੁਹਾਡਾ ਕੇਂਦਰ ਆਕਾਸ਼ਵਾਣੀ ਬਠਿੰਡਾ ਜਦੋਂ ਤੋਂ ਸ਼ੁਰੂ ਹੋਇਆ ਉਸ ਤੋਂ ਵੀ ਕਿਤੇ ਪਹਿਲਾਂ ਦੇ ਅਸੀਂ ਜਲੰਧਰ ਦੇ ਨਾਲ ਵੀ ਬਹੁਤ ਲੰਬਾ ਸਮਾਂ ਜੁੜੇ ਰਹੇ ਔਰ ਜਦੋਂ ਤੋਂ ਆਕਾਸ਼ਵਾਣੀ ਬਠਿੰਡਾ ਸਾਡੀ ਹੋਂਦ ਚ ਆ ਗਿਆ ਫਿਰ ਅਸੀਂ ਬਠਿੰਡੇ ਦੇ ਨਾਲ ਜੁੜੇ ਹੋਏ ਆ
2: ਚਲੋ ਮੇਰਾ ਹੈ ਵੀ ਤੁਸੀਂ ਪਰਮਾਤਮਾ ਦੀ ਇੱਕ ਅੱਛੀ ਉਮਰ ਹੈ ਜਿਹੜੀ ਹੰਢਾਈ ਹੈ ਤੇ ਜ਼ਿੰਦਗੀ ਦੇ ਸੁੱਖ ਦੁੱਖ ਦੇਖਦੇ ਹੋਏ ਤੁਸੀਂ ਇਸ ਸਫ਼ਰ ਤੱਕ ਹੁਣ ਤੱਕ ਪਹੁੰਚੇ ਹੋ
3: ਬਿਲਕੁਲ ਜੀ ਸਾਰੇ ਰੰਗ ਦੇਖਦੇ ਆਏ ਆ ਔਰ ਦੇਖੀ ਜਾਂਦੇ ਆ
2: ਜੀ ਪਰਮਾਤਮਾ ਇਹ ਰੰਗ ਇਸੇ ਤਰ੍ਹਾਂ ਬਣਾਈ ਰੱਖੇ
3: ਸ਼ੁਕਰੀਆ ਜੀ ਸ਼ੁਕਰੀਆ
2: ਜੀ ਤੇ ਗੀਤ ਕਿਹੜਾ ਸੁਣੋਗੇ
3: ਭੈਣ ਜੀ ਗੀਤ ਹੈ ਲਤਾ ਦੀ ਆਵਾਜ਼ ਦੇ ਵਿੱਚ ਫਿਲਮ ਹੈ ਇਸ਼ਕ ਪਰ ਜ਼ੋਰ ਨਹੀਂ ਔਰ ਯਾਦ ਹੋਵੇ ਤਾਂ ਮੈਂ ਇਹਦੀਆਂ ਦੋ ਲਾਈਨਾਂ ਗੁਣਗੁਣਾ ਕੇ
2: ਬੇਸ਼ੱਕ
3: ਸੱਚ

0: ਸਮਾਂ 1:36 ਤੇ 30 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ,
0: ਕੌਣ ਬੋਲਦੇ ਹੋ? ਹੈਲੋ,
1: ਹਾਂਜੀ
0: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
1: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
0: ਜੀ, ਆਪਣਾ ਨਾਮ ਵੀ ਦੱਸ ਦਿਓ।

0: ਸਟੂਡੀਓ ਦਾ ਨੰਬਰ 0164-242-3131 ਡਾਇਲ ਕਰਕੇ ਇੱਕ ਹੋਰ ਸ਼੍ਰੋਤਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਜੁੜੇ ਨੇ, ਕਰਦੇ ਹਾਂ ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ
1: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹੈਲੋ
0: ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਮੈਨੂੰ ਤੁਹਾਡੀ ਆਵਾਜ਼ ਸੁਣਾਈ ਦੇ ਰਹੀ ਹੈ, ਤੁਸੀਂ ਅੱਗੋਂ ਬੋਲੋ। ਹੈਲੋ

FM ਬਠਿੰਡਾ ਦੇ ਪਿਆਰੇ ਸਰੋਤਿਓ 22 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਹਜ਼ਰਤ ਬਾਬਾ ਸ਼ੇਖ ਫਰੀਦ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ ਤੇ।
1: ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 1:44 ਤੇ 56 ਸਕਿੰਟ ਦਾ ਤੇ ਪ੍ਰੋਗਰਾਮ ਹੈਲੋ ਫਰਮਾਇਸ਼ ਤੇ ਅੱਜ ਇਸ ਪ੍ਰੋਗਰਾਮ ਦੇ ਤਹਿਤ ਸਿਲਸਿਲਾ ਟੈਲੀਫੋਨ ਮਿਲਾਓ ਜੀ। ਤੁਸੀਂ ਸਾਡੇ ਸਟੂਡੀਓ ਦਾ ਨੰਬਰ ਡਾਇਲ ਕਰਨਾ ਹੈ 0164-22-40-331 ਤੇ ਸਾਡੇ ਨਾਲ ਗੱਲ ਕਰ ਸਕਦੇ ਹੋ, ਆਪਣੀ ਪਸੰਦ ਦਾ ਗੀਤ ਸੁਣ ਸਕਦੇ ਹੋ ਤੇ ਹੁਣ ਅਸੀਂ ਸਰੋਤਾਂ ਨੂੰ ਲੈਂਦੇ ਹਾਂ ਟੈਲੀਫੋਨ ਲਾਈਨ ਤੇ। ਹੈਲੋ,
2: ਹੈਲੋ, ਸਤਿ ਸ਼੍ਰੀ ਅਕਾਲ ਭੈਣੇ।
1: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲਦੇ ਹੋ?
2: ਮੈਂ ਮਲਕੀਤ ਬੋਲਦਾ ਜੀ, ਗੁਰਨਾਣਾ ਮੰਡੀ ਤੋਂ
1: ਜੀ। ਸਵਾਗਤ ਹੈ,
2: ਧੰਨਵਾਦ ਜੀ ਤੁਹਾਡਾ
1: ਜੀ। ਕੰਮ ਕਰ ਕੀ ਕਰਦੇ ਹੋ?
2: ਕੰਮ ਘੜੀਆਂ ਠੀਕ ਕਰਦੇ ਆ ਜੀ।
1: ਅੱਛਾ ਜੀ, ਹਾਂ ਸਮੇਂ, ਆਪਾਂ ਸ਼ਾਇਦ ਆਪਣੀ ਪਹਿਲਾਂ ਵੀ ਗੱਲ ਹੋਈ ਸੀ, ਮੈਂ ਕਿਹਾ ਸੀ ਵੀ ਤੁਸੀਂ ਸਮੇਂ ਦੀ ਮੁਰੰਮਤ ਕਰਦੇ ਹੋ।
2: ਹਾਂਜੀ ਹਾਂਜੀ,
1: ਚਲੋ ਸਵਾਗਤ ਹੈ। ਤੇ ਆਪਣੀ ਪਸੰਦ ਵੀ ਦੱਸ ਦਿਓ।
2: ਫਿਲਮ ਦਾਗ ਬਣੇ ਤੇ ਵੀ ਲਤਾ ਮੰਗੇਸ਼ਕਰ ਦਾ ਆਵਾਜ਼ ਆ ਜੀ, ਜਦ ਵੀ ਜੀ ਚਾਹੇ ਨਈ ਦੁਨੀਆ ਵਸਾ ਲੇਤੇ ਹੈ ਲੋਕ,
1: ਜੀ ਠੀਕ ਹੈ।

0: ਜੀ ਇੱਕ ਹੋਸਟ ਉਹਦਾ ਸਾਡੇ ਨਾਲ ਟੈਲੀਫੋਨ ਲਾਈਨ 'ਤੇ ਨਹੀਂ ਕਰਦੇ ਉਹਨਾਂ ਦੇ ਨਾਲ ਗੱਲ। ਹੈਲੋ ਹੈਲੋ
1: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਹੈਲੋ
0: ਹੈਲੋ ਸਤਿ ਸ਼੍ਰੀ
1: ਅਕਾਲ। ਹੈਲੋ
2: ਹੈਲੋ
1: ਹੈਲੋ ਹੈਲੋ ਹਾਂਜੀ ਆਵਾਜ਼ ਆਉਂਦੀ ਨਹੀਂ?
2: ਆ ਰਹੀ ਹੈ ਜੀ, ਮੈਂ ਵੀ ਬੋਲ ਰਹੀ ਹਾਂ। ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ ਮੈਡਮ ਜੀ, ਮੈਂ ਧਰਮਪਾਲ ਪਿੰਡ ਰੈਪਰ ਰਹੀ ਹਾਂ, ਤਹਿਸੀਲ ਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਬੋਲ ਰਿਹਾ ਜੀ।
2: ਜੀ ਸਵਾਗਤ ਹੈ ਧਰਮਪਾਲ ਜੀ ਪ੍ਰੋਗਰਾਮ ਦੇ ਤਹਿਤ।
1: ਧੰਨਵਾਦ ਜੀ, ਧੰਨਵਾਦ, ਬਹੁਤ ਸੋਹਣਾ ਪ੍ਰੋਗਰਾਮ ਚੱਲਦਾ ਜੀ, ਆਨੰਦ ਆ ਰਿਹਾ ਪੂਰਾ
2: ਜੀ। ਸ਼ੁਕਰੀਆ। ਤੇ ਫੋਨ ਸੌਖਾ ਹੀ ਲੱਗ ਗਿਆ ਸੀ ਤੁਹਾਡਾ?
1: ਫੋਨ ਤਾਂ ਲੱਗਦਾ ਔਖਾ ਜੀ ਲੱਗਿਆ ਸਾਲ ਬਾਅਦ, ਫਿਰ ਵੀ ਬਹੁਤ ਧੰਨਵਾਦ ਜੀ, ਬੜਾ ਮਨ ਨੂੰ ਆਨੰਦ ਆ ਰਿਹਾ ਜੀ, ਖੁਸ਼ੀ ਹੋ ਰਹੀ ਹੈ।
2: ਅੱਛਾ, ਇੱਕ ਸਾਲ ਬਾਅਦ ਤੁਹਾਡਾ ਫੋਨ ਲੱਗਿਆ? ਪ੍ਰੋਗਰਾਮ ਸੁਣ ਰਹੇ ਤਾਂ ਵੀ ਪਹੁੰਚ ਜੂਗਾ, ਨਹੀਂ ਤਾਂ ਤੁਸੀਂ ਸਾਨੂੰ ਸਰੋਤਾ ਮੰਚ ਦੇ ਵਿਚ ਮਿਲ ਸਕਦੇ ਹੋ ਤੇ ਫੋਨ ਵੀ ਕਰ ਸਕਦੇ ਹੋ।
1: ਠੀਕ ਹੈ ਜੀ, ਗਾਣਾ ਸੁਣਾ ਦਿਓ ਮੈਡਮ ਜੀ, ਆਪਣੇ ਟਾਈਟਲ ਸੌਂਗ ਆ ਜੀ ਮਿਸਟਰ ਇੰਡੀਆ ਦਾ, ਕਰਤੇ ਹੈ ਹਮ ਪਿਆਰ ਮਿਸਟਰ ਇੰਡੀਆ ਸੇ, ਕਲਾਕਾਰ ਹੈ ਜੀ ਕਵਿਤਾ ਕ੍ਰਿਸ਼ਨਾ ਮੂਰਤੀ
2: ਜੀ, ਕਿਸ਼ੋਰ ਕੁਮਾਰ ਤੇ ਕਵਿਤਾ ਕ੍ਰਿਸ਼ਨਾ ਮੂਰਤੀ ਦੀ ਆਵਾਜ਼ਾਂ ਦੇ ਵਿੱਚ ਇਹ ਗੀਤ ਤੁਹਾਡੇ ਰੇਡੀਓ ਸੈੱਟ ਤੇ। ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਕਾਲ ਕਰਨ ਲਈ।
1: ਧੰਨਵਾਦ ਜੀ, ਥੈਂਕ ਯੂ
2: ਜੀ।

0: ਸਮਾਂ 1:53 ਤੇ 12 ਸਕਿੰਟ ਦਾ ਇੱਕ ਹੋਰ ਸਰੋਤਾ ਨੇ ਸਾਡੇ ਨਾਲ ਟੈਲੀਫੋਨ ਲਾਈਨ ਤੇ ਹੈਲੋ
1: ਹੈਲੋ
0: ਹਾਂਜੀ ਸਤਿ ਸ਼੍ਰੀ ਅਕਾਲ ਜੀ
1: ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ
0: ਜੀ ਕੌਣ ਬੋਲਦੇ ਹੋ
1: ਰਾਜਾ ਸਿੰਘ ਪਿੰਡ ਕਮੰਡ ਭਰਾਤ
0: ਜੀ ਗੀਤ ਕਿਹੜਾ ਸੁਣੋਗੇ
1: ਰਿਜਾ ਸਿੰਘ ਅੱਜ ਅੱਟੀ ਜਮਲਾ ਪਗਲਾ ਜਵਾਨ
0: ਜੀ
1: ਬਾਟੀ ਜਾ ਸਿੰਘ ਹੋਣਾ ਰਾਜਾ ਰੰਗ ਫਿਲਮ ਗਾਣਾ ਸੁਣਾ ਕੇ ਮਾਮਾ ਨਹੀਂ ਜੀ ਹੋਰ ਲੜਕੀ ਸੀ
0: ਫਿਰਕੀ ਵਾਲੀ
1: ਹਾਂ ਉਹ ਲੜਕੀ ਆਈ ਮਾਮਾ ਨਹੀਂ ਸੀ
0: ਹਾਂਜੀ
1: ਠੀਕ ਹੈ
0: ਸ਼ੁਕਰੀਆ ਪਸੰਦ ਹੈ ਗੀਤ ਤੁਹਾਡੇ ਰੇਡੀਓ ਸੈੱਟ ਤੇ
1: ਅੱਛਾ ਭਾਈ ਧੰਨਵਾਦ
0: ਜੀ

0: जी श्रोतियों, प्रोग्राम सी हैलो फरमाइश ते इस प्रोग्राम दे तहत असी तुहाडी फरमाइशां पूरियां कीतियां तुहाडी पसंद दे गीत प्ले करके ते इस तरह परमात्मा भी तुहाडियां फरमाइशां जिहड़ियां पूरियां करदा रहे। तुसी हमेशा अपनी पसंद दा जिहड़ा खाणा खांदे रहो, अपनी पसंद दी हर चीज़ हंडांदे रहो ते जो भी तुहाडे मन दे विच है उह हमेशा जिहड़ा उपर वाला दाता है उह कबूल करदा रहे। ते इस दे नाल ही मैनूं सीमा कटारी नूं अज दा इह प्रोग्राम हैलो फरमाइश इत्थे खतम करन दी दिओ आग्या। नमस्कार।
1: हेलो फरमाइश।
0: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਸਮਾਂ 1:59 ਦਾ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ, 2:15 ਤੇ ਰਿਲੇਅ ਕਰਾਂਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਤੇ ਉਸਦੇ ਤੁਰੰਤ ਬਾਅਦ ਠੀਕ 2:30 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਹੁਣ ਖ਼ਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

जी समा एक बार फिर तो दस दिए कि 2:34 ते 20 सेकेंड का है ते प्रोग्राम सुरीली दोपहर दे तहत असी खाता दल सिलसिला फिलहाल शुरू करन लगे हां जी। मेरे हाथ दे विच खाता है लिखदे ने सत श्री अकाल जी, साढ़े वालों भी हाथ जोड़ के सत श्री अकाल कबूल करो, तुसी हमेशा सुखी रहो, तुसी गुलाब दे फुल्लां वांग खिड़े रहो, ਤੁਸੀ ਖੁਸ਼ੀਆਂ ਦੇ ਨਾਲ ਖੇਡਦੇ ਰਹੋ, ਤੁਸੀਂ ਖੁਸ਼ੀਆਂ ਦੇ ਪਿਆਲੇ ਭਰ ਭਰ ਪੀਓ ਜੀ, ਰੱਬ ਕਰੇ ਤੁਸੀਂ ਕਈ ਯੁਗਾਂ ਤੱਕ ਜੀਓ ਜੀ। ਖੱਤ ਮੇਰੇ ਕੋਲ ਪਹੁੰਚਿਆ ਸ਼ਹਿਰ ਬਾਘਾ ਪੁਰਾਣਾ ਤੋਂ, ਖੱਤ ਭੇਜਣ ਵਾਲੇ ਨੇ ਪਰਮਜੀਤ ਸਿੰਘ ਬਾਘਾ ਪੁਰਾਣਾ, ਬਹੁਤ ਬਹੁਤ ਸ਼ੁਕਰੀਆ ਪਰਮਜੀਤ ਸਿੰਘ ਜੀ। ਪ੍ਰੋਗਰਾਮ ਦੇ ਤਹਿਤ ਤੁਸੀਂ ਖੱਤ ਵੀ ਲਿਖਿਆ ਤੇ ਸਾਨੂੰ ਇੰਨੀਆਂ ਸਾਰੀਆਂ ਢੇਰ ਦੁਆਵਾਂ ਜਿਹੜੀਆਂ ਮੁਫ਼ਤ ਦੇ ਵਿੱਚ ਦੇ ਦਿੱਤੀਆਂ। ਕਹਿੰਦੇ ਨੇ ਕਿ ਅੱਜ ਕੱਲ੍ਹ ਤਾਂ ਹਰ ਚੀਜ਼ ਹੈ ਜਿਹੜੀ ਵਿਕਦੀ ਹੈ, ਕੁਝ ਵੀ ਫਰੀ ਦਾ ਸਾਨੂੰ ਅੱਜ ਕੱਲ੍ਹ ਨਹੀਂ ਮਿਲਦਾ, ਪਰ ਤੁਸੀਂ ਸਾਨੂੰ ਫਰੀ ਦੇ ਵਿੱਚ ਇੰਨੀਆਂ ਸਾਰੀਆਂ ਦੁਆਵਾਂ ਦੇ ਦਿੱਤੀਆਂ, ਉਹਨਾਂ ਵਾਸਤੇ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲਾ ਖੱਤ ਮੇਰੇ ਕੋਲ ਪਹੁੰਚਿਆ ਹੈ ਜੀ, ਲਿਖਣ ਵਾਲੇ ਨੇ ਪਿੰਡ ਘੁੜਿਆਣਾ ਪੰਜਾਬ, ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਆਪ ਜੀ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਲਿਖਣ ਵਾਲੇ ਨੇ ਸਰਦਾਰ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦੀਪਿੰਦਰ ਸਿੰਘ ਚੇਅਰਮੈਨ, ਪੋਤਾ ਗੁਰਸ਼ਬਦ ਸਿੰਘ, ਦਰਸ਼ਨ ਸਾਬਕਾ ਸਰਪੰਚ, ਸਮੂਹ ਬਰਾੜ ਪਰਿਵਾਰ, ਨਾਲ ਆਪਣੇ ਦੋਸਤਾਂ ਦੇ ਨਾਮ ਵੀ ਲਿਖਦੇ ਨੇ, ਕੁਲਵੰਤ ਮਲੋਟ, ਦਰਸ਼ਨ ਕੈਲੇ ਵਾਂਦਰ, ਬਿੱਲੂ ਸੇਠ, ਫਰਮਾਇਸ਼ ਕਹਿੰਦੇ ਨੇ ਕੋਈ ਵੀ ਗੀਤ ਜਿਹੜਾ ਸਾਨੂੰ ਸੁਣਾ ਦਿਓ। ਬਿਲਕੁਲ ਜੀ, ਅਸੀਂ ਪ੍ਰੋਗਰਾਮ ਦੇ ਤਹਿਤ ਖਤਾਂ ਅਤੇ ਜਿਹੜੇ ਗੀਤਾਂ ਦਾ ਸਿਲਸਿਲਾ ਇੱਕ ਬਰਾਬਰ ਹੀ ਰੱਖਦੇ ਹਾਂ, ਯਾਨੀ ਕਿ ਖਤ ਵੀ ਪੜ੍ਹਦੇ ਹਾਂ ਅਤੇ ਜਿਹੜੇ ਗੀਤ ਹੈ ਉਹ ਵੀ ਅਸੀਂ ਸ਼ਾਮਿਲ ਕਰਦੇ ਹਾਂ। ਅਤੇ ਅਗਲਾ ਖੱਤ ਹੈ ਮੇਰੇ ਹੱਥ ਵਿੱਚ ਪਹੁੰਚਿਆ ਹੈ, ਨੇੜੇ ਗੋਲੇ ਦੀ ਡੇਰੀ ਸੀਤਾ ਰਾਮ ਕੇਸਰੀ ਗੋਲਾ ਡੇਰੀ ਵਾਲਾ, ਮਲਕੀਤ ਕੋਟਲੀ, ਉਦੇ ਪ੍ਰਤਾਪ ਕੋਟਲੀ, ਰਵਨੀਤ ਵੀਰ ਦਵਿੰਦਰ, ਦੇਬੀ ਕੋਟਲੀ, ਰੂਪ ਸਰਵਿਸ ਸਟੇਸ਼ਨ ਕੁੰਡਾ ਫਾਰਮ, ਬਰਾੜ ਮੋਟਰਾਂ ਵਾਲੇ ਪ੍ਰਦੀਪ ਫਿਰਕ, ਨਾਂ ਲਿਖਦੇ ਨੇ ਜੈ ਪ੍ਰਕਾਸ਼ ਵਿਰਕ, ਜਸਕਰਨ ਗੰਗਾ, ਗੁਰਦੀਪ ਬਰਾੜ, ਮੱਖਾ ਬਰਾੜ, ਸੁਖਨਾ। ਬਹੁਤ ਬਹੁਤ ਸ਼ੁਕਰੀਆ ਜੀ ਆਪ ਸਭ ਜੀ ਦਾ ਪ੍ਰੋਗਰਾਮ ਦੇ ਤਹਿਤ ਖੱਤ ਲਿਖਣ ਲਈ, ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਮੇਰੇ ਹੱਥ ਦੇ ਵਿੱਚ ਅਗਲਾ ਖੱਤ ਹੈ ਜੀ, ਉਹ ਪਹੁੰਚਿਆ ਹੈ ਮੁੱਲਾਪੁਰ ਮੰਡੀ ਤੋਂ, ਲਿਖਣ ਵਾਲੇ ਨੇ ਕ੍ਰਿਸ਼ਨ ਗੋਪਾਲ ਸ਼ਰਮਾ, ਰਾਜ ਸ਼ਰਮਾ, ਮੰਜੂ ਸ਼ਰਮਾ, ਆਸ਼ੀਸ਼ ਸ਼ਰਮਾ, ਬਿੱਟੂ ਜੈਨ, ਦੀਪਕ ਜੈਨ, ਨਾਲ ਜੈਨ ਫੈਮਿਲੀ ਦੇ ਨਾਮ ਵੀ ਲਿਖੇ ਹੋਏ ਨੇ, ਰਾਜੇਸ਼ ਜੈਨ, ਅਰੁਣਾ ਜੈਨ, ਗੌਤਮ ਜੈਨ, ਨਗੀਨਾ ਜੈਨ। ਬਹੁਤ ਬਹੁਤ ਸ਼ੁਕਰੀਆ ਜੀ ਆਪ ਸਭ ਦਾ ਪ੍ਰੋਗਰਾਮ ਦੇ ਤਹਿਤ ਸਾਨੂੰ ਖੱਤ ਲਿਖਣ ਲਈ। ਅਤੇ ਅਗਲਾ ਖੱਤ ਮੈਂ ਸ਼ਾਮਿਲ ਕਰਨ ਲੱਗੀ ਹਾਂ ਜੀ, ਪਹੁੰਚਿਆ ਹੈ ਮੇਰੇ ਕੋਲ ਪਿੰਡ ਕੋਟਸ਼ਮੀਰ ਨੇੜੇ ਵੱਡਾ ਡੇਰਾ ਮਾਖਾਂ ਪੱਤੀ ਤੋਂ, ਲਿਖਣ ਵਾਲੇ ਨੇ ਰਾਗੀ ਕਰਮਜੀਤ ਸਿੰਘ, ਪੰਜਾਰੇ ਵੀਰ ਸਿੰਘ, ਨਰਾਇਣ ਸਿੰਘ, ਬਿੱਲੂ ਜਥੇਦਾਰ, ਪਿਆਰੇ ਸਿੰਘ, ਬਾਬਾ ਹਰਬੰਸ ਸਿੰਘ, ਧੋਬੀਆਣਾ, ਗੁਰੂ ਘਰ, ਹਰਵਿੰਦਰ ਰੁਮਾਣਾ, ਨਰਵਾਣਾ। ਲਿਖਦੇ ਨੇ ਜੀ ਸਾਰੇ ਅਨਾਊਂਸਰ ਵੀਰ ਭੈਣਾਂ ਦਾ ਧੰਨਵਾਦ, ਸਾਡੇ ਵੱਲੋਂ ਵੀ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਤੁਸੀਂ ਪ੍ਰੋਗਰਾਮ ਦੇ ਤਹਿਤ ਸਾਨੂੰ ਖੱਤ ਲਿਖਿਆ, ਆਪਣਾ ਕੀਮਤੀ ਸਮਾਂ ਜਿਹੜਾ ਸਾਡੇ ਨਾਲ ਕੀਤਾ। ਅਤੇ ਅਗਲਾ ਖੱਤ ਹੈ ਜੀ ਮੇਰੇ ਕੋਲ ਪਹੁੰਚਿਆ ਹੈ ਬਾਬੂ ਸਿੰਘ ਧੀਮਾਨ, ਬਜਿੰਦਰ ਕੌਰ ਧੀਮਾਨ, ਰਵਨੀਤ

ਤੇ ਨੀਸ਼ੂ। ਇਹ ਖੱਤ ਸਾਡੇ ਕੋਲ ਪਹੁੰਚਿਆ ਸ਼੍ਰੀ ਮੁਕਤਸਰ ਸਾਹਿਬ ਪੰਜਾਬ ਤੋਂ, ਅਤੇ ਇਸੇ ਤਰ੍ਹਾਂ ਅਗਲਾ ਖੱਤ ਹੈ ਜਿਹੜਾ ਮੈਂ ਸ਼ਾਮਿਲ ਕਰਨ ਲੱਗੀ ਹਾਂ, ਪਹੁੰਚਿਆ ਹੈ ਜੀ ਸਾਡੇ ਕੋਲ ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆਂ ਤੋਂ। ਲਿਖਣ ਵਾਲੇ ਨੇ ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਨਾਲ ਹੋਰ ਵੀ ਨਾਮ ਲਿਖਦੇ ਨੇ, ਦੁਬੇਹਾ ਨਿਵਾਦਾ ਗਾਜ਼ੀਪੁਰ ਤੋਂ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪ੍ਰਾਂਜਲ ਰਾਏ। ਬਹੁਤ ਬਹੁਤ ਸ਼ੁਕਰੀਆ ਜੀ ਆਪ ਸਭ ਦਾ ਪ੍ਰੋਗਰਾਮ ਦੇ ਤਹਿਤ ਖੱਤ ਲਿਖਣ ਲਈ।

ਜੀ, ਅਸੀਂ ਪ੍ਰੋਗਰਾਮ ਦੇ ਤਹਿਤ ਖਤ ਤੇ ਵਟਸਐਪ ਮੈਸੇਜਸ ਜਿਹੜੇ ਸ਼ਾਮਿਲ ਕਰਨ ਲੱਗੇ ਹਾਂ, ਤੇ ਹੁਣ ਅਸੀਂ ਵਟਸਐਪ ਮੈਸੇਜਸ ਸ਼ਾਮਿਲ ਕਰਾਂਗੇ। ਸਾਡੇ ਕੋਲ ਪਹਿਲਾ ਮੈਸੇਜ ਵਟਸਐਪ ਮੈਸੇਜ ਰਾਹੀਂ ਆਇਆ ਜੀ, ਸਤੀਸ਼ ਕੁਮਾਰ ਬੰਸਲ, ਪਿੰਡ ਸਾਵੰਤ ਖੇੜਾ, ਨੀਅਰ ਮੰਡੀ ਡੱਬਵਾਲੀ ਤੋਂ। ਬਹੁਤ ਬਹੁਤ ਸ਼ੁਕਰੀਆ ਸਤੀਸ਼ ਕੁਮਾਰ ਜੀ, ਪ੍ਰੋਗਰਾਮ ਦੇ ਤਹਿਤ ਸਾਨੂੰ ਵਟਸਐਪ ਮੈਸੇਜ ਕਰਨ ਲਈ। ਤੇ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਨੱਤ ਰੋਡ ਤਲਵੰਡੀ ਸਾਬੋ ਤੋਂ। ਲਿਖਣ ਵਾਲੇ ਨੇ ਬੂਟਾ ਸਿੰਘ ਮਾਨ, ਅਮਰਜੀਤ ਕੌਰ ਮਾਨ, ਗੁਰਪ੍ਰੀਤ ਸਿੰਘ ਮਾਨ, ਮਹਿੰਦਰ ਸਿੰਘ ਮਹਿੰਦਰ ਪੱਟੀ ਮੰਡੀ ਕਲਾਂ ਤੋਂ। ਕਹਿੰਦੇ ਨੇ ਕਿਰਪਾ ਕਰਕੇ ਕੋਈ ਵੀ ਗੀਤ ਜਿਹੜਾ ਸਾਨੂੰ ਸੁਣਾ ਦਿਓ ਜੀ, ਪ੍ਰੋਗਰਾਮ ਦੇ ਤਹਿਤ ਅਸੀਂ ਗੀਤ ਵੀ ਪ੍ਰਸਾਰਿਤ ਕਰਦੇ ਹਾਂ। ਤੇ ਅਗਲਾ ਵਟਸਐਪ ਮੈਸੇਜ ਮੇਰੇ ਕੋਲ ਪਹੁੰਚਿਆ ਹੈ ਪਿੰਡ ਫੁੱਲੋਂ ਮਿੱਠੀ, ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਹਰਜਤ ਸਿੰਘ ਢਿੱਲੋਂ, ਦੀਪਿੰਦਰ ਸਿੰਘ ਢਿੱਲੋਂ, ਤਾਰੀ ਪੈਂਚਰਾਵਾਲਾ, ਦਰਸ਼ਨ ਸਿੰਘ ਬੇਦੀ, ਬਿਲਕੌਰ ਸਿੰਘ ਸਿੱਧੂ, ਬਹੁਤ ਬਹੁਤ ਸ਼ੁਕਰੀਆ ਜੀ ਸਿੱਧੂ ਪਰਿਵਾਰ ਦਾ ਪ੍ਰੋਗਰਾਮ ਦੇ ਤਹਿਤ ਮੈਸੇਜ ਕਰਨ ਲਈ। ਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ, ਲਿਖਦੇ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਸੇਜ ਦੇ ਵਿੱਚ ਨਾਮ ਨੇ ਕਾਕਾ ਸਿੰਘ ਮਾਨ, ਸਰਬਜੀਤ ਮਾਨ, ਸਿਮਰਜੀਤ ਮਾਨ, ਲਵਪ੍ਰੀਤ ਮਾਨ, ਜਸਪ੍ਰੀਤ ਮਾਨ, ਸਾਹਿਬਜੋਤ ਗਿੱਲ, ਲਖਵੀਰ ਗਿੱਲ, ਜਗਸੀਰ ਗਿੱਲ, ਮੰਗਾ ਸਿੱਧੂ, ਪਿੰਡ ਉੜਤ ਭਗਤ ਰਾਮ ਮਾਨਸਾ ਤੋਂ ਇਹ ਮੈਸੇਜ ਪਹੁੰਚਿਆ ਹੈ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਮੈਸੇਜ ਕੀਤਾ।

ਸੀ ਪ੍ਰੋਗਰਾਮ ਸੁਰੀਲੀ ਦੇ ਦੁਪਹਿਰ ਦੇ ਤਹਿਤ ਵਟਸਐਪ ਮੈਸੇਜ ਸ਼ਾਮਿਲ ਕਰਨ ਦਾ ਜਿਹੜਾ ਸਿਲਸਿਲਾ ਹੈ ਉਹ ਦੁਬਾਰਾ ਸ਼ੁਰੂ ਕਰਦੇ ਹਾਂ। ਪਹਿਲਾ ਮੈਸੇਜ ਮੇਰੇ ਕੋਲ ਪਹੁੰਚਿਆ ਜੀ, ਲਿਖ ਰਹੇ ਨੇ ਪ੍ਰੋਗਰਾਮ ਪੇਸ਼ ਕਰ ਰਹੇ ਮੈਡਮ ਸੀਮਾ ਕਟਾਰੀਆ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਵੱਲੋਂ ਵੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਲਿਖਦੇ ਨੇ ਜੀ, ਪੇਸ਼ਕਾਰੀ ਬਹੁਤ ਵਧੀਆ ਹੈ, ਸ਼ੁਕਰੀਆ। ਵਟਸਐਪ ਮੈਸੇਜ ਕਰਨ ਵਾਲੇ ਨੇ ਗੁਰਮੇਲ ਸਿੰਘ, ਮੰਦਰ ਸਿੰਘ, ਜਗਸੀਰ ਸਿੰਘ, ਗੁਰਜੀਤ ਸਿੰਘ, ਲਛਮਣ ਸਿੰਘ, ਪੂਰਾ ਸਿੰਘ, ਦਰਸ਼ਨ ਸਿੰਘ, ਮੱਖਣ ਸਿੰਘ, ਪਿੰਡ ਵੱਲੋਂ ਬਠਿੰਡਾ ਤੋਂ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਵਟਸਐਪ ਮੈਸੇਜ ਕੀਤਾ। ਅਤੇ ਇਸੇ ਤਰ੍ਹਾਂ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ, ਲਿਖਣ ਵਾਲੇ ਨੇ ਜੀ, ਐਫ ਐਮ ਬਠਿੰਡਾ ਬਹਿਣ ਜੀ, ਸੀਮਾ ਕਟਾਰੀਆ ਜੀ ਨਮਸਕਾਰ। ਹਿੰਦੀ ਦੇ ਵਿੱਚ ਇਹ ਮੈਸੇਜ ਲਿਖ ਰਹੇ ਨੇ, ਮੇਰੇ ਵੱਲੋਂ ਵੀ ਹੱਥ ਜੋੜ ਕੇ ਨਮਸਕਾਰ ਜੀ। ਨਾਲ ਲਿਖਦੇ ਨੇ ਨਾਥੂ ਰਾਮ ਸ਼ਰਮਾ, ਅਨਾਜ ਮੰਡੀ ਕਾਲਾਂ ਵਾਲੀ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ। ਨਾਲ ਹੋਰ ਵੀ ਨਾਮ ਲਿਖ ਰਹੇ ਨੇ, ਮਲਕੀਤ ਸਿੰਘ, ਗੋਨਿਆਣਾ ਮੰਡੀ, ਕੜੀ ਸਾਜ਼, ਜਗਦੀਸ਼ ਰਾਏ ਗਰਗ, ਮਾਨਸਾ ਪੰਜਾਬ। ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਵਟਸਐਪ ਮੈਸੇਜ ਕੀਤਾ। ਅਗਲਾ ਮੈਸੇਜ ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਪਹੁੰਚਿਆ ਜਗਾ ਰਾਮ ਰਾਮਾ ਮੰਡੀ ਤੋਂ। ਲਿਖਣ ਵਾਲੇ ਨੇ ਬਲਜੀਤ ਕੌਰ ਰਾਮਾ ਮੰਡੀ, ਸਾਡੇ ਪੋਤਰਿਆਂ ਤਨਵੀਰ ਤੇ ਗੁਰਵੀਰ ਤੇ ਜਸਨੂਰ ਦੀ ਸਤਿ ਸ਼੍ਰੀ ਅਕਾਲ ਭੇਜਦੇ ਹਾਂ ਜੀ। ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ ਜੀ, ਅਗਲਾ ਮੈਸੇਜ ਹੈ ਜੀ, ਨਿਰਮਲ ਸੇਮਾ ਆਜ਼ਾਦ ਸਿੱਧੂ ਪ੍ਰਭਜੋਤ ਪਿੰਡ ਸੇਮਾ ਤੋਂ ਲਿਖਦੇ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਨੇ ਜੀ ਕਿ ਸਾਨੂੰ ਪ੍ਰੋਗਰਾਮ ਦੇ ਤਹਿਤ ਕੋਈ ਵੀ ਗੀਤ ਹੈ ਜਿਹੜਾ ਸੁਣਾ ਦਿਓ ਜੀ। ਤੁਸੀਂ ਪ੍ਰੋਗਰਾਮ ਨਾਲ ਸ਼ੁਰੂ ਤੋਂ ਅਖੀਰ ਤੱਕ ਜੁੜੇ ਰਹੋ, ਅਸੀਂ ਪ੍ਰੋਗਰਾਮ ਦੇ ਤਹਿਤ ਗੀਤ ਵੀ ਪ੍ਰਸਾਰਿਤ ਕਰਦੇ ਹਾਂ। ਅਤੇ ਹੁਣ ਅਸੀਂ ਮੈਸੇਜ ਸ਼ਾਮਿਲ ਕਰਨ ਲੱਗੇ ਹਾਂ, ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਪਿੰਡ ਮੁੱਲਿਆਂ ਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਦੇ ਨੇ ਪਿਆਰ ਭਰੀ ਨਮਸਕਾਰ, ਸਾਡੇ ਵੱਲੋਂ ਵੀ ਸਤਿਕਾਰ ਭਰੀ ਨਮਸਕਾਰ। ਮੈਸੇਜ ਕਰਨ ਵਾਲੇ ਨੇ ਵਿਨੋਦ ਕਾਟਪਾਲ, ਪ੍ਰਵੀਨ ਕਾਟਪਾਲ, ਹਨੀ ਕਾਟਪਾਲ, ਦੀਕਸ਼ਾ ਕਾਟਪਾਲ, ਜੰਨਤ ਕਾਟਪਾਲ। ਇਹ ਕਹਿੰਦੇ ਨੇ ਪ੍ਰੋਗਰਾਮ ਦੇ ਤਹਿਤ ਸਾਨੂੰ ਕੋਈ ਵੀ ਗੀਤ ਹੈ ਜਿਹੜਾ ਉਹ ਸੁਣਾ ਦਿਓ। ਅਗਲਾ ਮੈਸੇਜ ਵਟਸਐਪ ਮੈਸੇਜ ਹੀ ਹੈ ਮੈਂ ਜੋ ਸ਼ਾਮਿਲ ਕਰਨ ਲੱਗੀ ਹਾਂ, ਸੁਖਬੀਰ ਸਿੰਘ ਸੰਗਰੂਰ ਤੋਂ ਆਇਆ ਜੀ। ਸੁਖਬੀਰ ਸਿੰਘ, ਕੋਮਲਪ੍ਰੀਤ ਕੌਰ, ਰੋਸ਼ਨਪ੍ਰੀਤ ਸਿੰਘ, ਪਿੰਡ ਛਾਜਲੀ, ਜ਼ਿਲ੍ਹਾ ਸੰਗਰੂਰ ਜੀ। ਨਾਲ ਲਿਖਦੇ ਨੇ ਐਨੀ ਸੌਂਗ, ਯਾਨੀ ਕਿ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਪ੍ਰਸਾਰਿਤ ਕਰ ਦਿਓ, ਕਿਉਂਕਿ ਉਹ ਪ੍ਰੋਗਰਾਮ ਨਾਲ ਜੁੜੇ ਹੋਏ ਨੇ। ਅਤੇ ਅਗਲਾ ਖੱਤ ਵਟਸਐਪ ਮੈਸੇਜ ਹੈ ਜੀ, ਅਸੀਂ ਸ਼ਾਮਿਲ ਕਰਨ ਲੱਗੇ ਹਾਂ, ਪਹੁੰਚਿਆ ਅਮਰਜੀਤ ਜੱਸਲ, ਚਰਨਜੀਤ ਬੱਟੂ, ਚੂਚੀ। ਇਹ ਸਾਡੇ ਕੋਲ ਪਹੁੰਚਿਆ ਜੀ, ਗਲੀ ਅਫੀਮ ਵਾਲੀ, ਪ੍ਰੇਮ ਮਾਰਕੀਟ, ਬਠਿੰਡਾ ਤੋਂ ਹੀ ਇਹ ਮੈਸੇਜ ਸਾਡੇ ਕੋਲ ਪਹੁੰਚਿਆ ਹੈ। ਅਤੇ ਅਗਲਾ ਮੈਸੇਜ ਮੇਰੇ ਹੱਥ ਦੇ ਵਿੱਚ ਫੋਨ ਹੈ, ਅਤੇ ਮੈਸੇਜ ਹੈ ਜੀ, ਪਿੰਡ ਬੁਰਜ ਸਿੱਧਵਾਂ ਨਜ਼ਦੀਕ ਮਲੋਟ ਤੋਂ। ਲਿਖਣ ਵਾਲੇ ਨੇ ਸਰਬਜੋਤ ਸਿੱਧੂ, ਅਵਿਤਾਜ ਸਿੰਘ ਸਿੱਧੂ, ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ, ਰੁਲਦੂ ਸਿੰਘ ਪਿੰਡ ਕਰਮਗੜ ਢਾਣੀ ਤੋਂ, ਮਲੋਟ ਪਿੰਡ ਤੋਂ ਜਗਤਾਰ ਗਿੱਲ, ਪਰਮਜੀਤ ਕੌਰ ਗਿੱਲ, ਅਮਨਦੀਪ ਗਿੱਲ ਜੀ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਸਮਾਂ ਕੱਢ ਕੇ ਜਿਹੜਾ ਹੈ ਵਟਸਐਪ ਮੈਸੇਜ ਕਰ ਰਹੇ ਹੋ। ਅਤੇ ਅਗਲਾ ਮੈਸੇਜ ਮੈਂ ਸ਼ਾਮਿਲ ਕਰਨ ਲੱਗੀ ਹਾਂ, ਪਹੁੰਚਿਆ ਹੈ ਆਨੰਦ ਵਿਹਾਰ, ਵਾਰਡ ਨੰਬਰ 1 ਨੇੜੇ ਹੋਲੀ ਏਂਜਲ ਸਕੂਲ ਮਲੋਟ ਤੋਂ। ਲਿਖਣ ਵਾਲੇ ਨੇ ਜਸਵਿੰਦਰ ਕੌਰ ਪ੍ਰਧਾਨ, ਹਰਮਿੰਦਰ ਸਿੰਘ ਜੀ। ਅਤੇ ਅਸੀਂ ਵਟਸਐਪ ਮੈਸੇਜ ਦਾ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਹੀ ਜਾਰੀ ਰੱਖਾਂਗੇ। ਅਤੇ ਅਗਲਾ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਪਿੰਡ ਜਗਾ ਰਾਮ ਤੀਰਥ ਤੋਂ। ਲਿਖਣ ਵਾਲੇ ਨੇ ਲਾਭ ਸਿੰਘ ਰਤਨ, ਖੁਸ਼ਦੀਪ ਸਿੰਘ ਰਤਨ, ਭੋਲਾ ਸਿੰਘ ਬੇਦੀ। ਪਿੰਡ ਜਗਾ ਰਾਮ ਤੀਰਥ ਤੋਂ ਹੀ ਇਹ ਮੈਸੇਜ ਸਾਡੇ ਕੋਲ ਪਹੁੰਚਿਆ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕਰਨ ਲਈ। ਅਤੇ ਅਗਲਾ ਮੈਸੇਜ ਹੈ ਜੀ ਮੇਰੇ ਹੱਥ ਵਿੱਚ ਫੋਨ, ਯਾਦਵੀਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਸਿੰਘ ਜੀ ਫਰੋਮ ਕੋਟਲੀ ਕਲਾਂ। ਬਹੁਤ ਬਹੁਤ ਸ਼ੁਕਰੀਆ ਜੀ, ਪ੍ਰੋਗਰਾਮ ਦੇ ਤਹਿਤ ਤੁਸੀਂ ਸਾਨੂੰ ਵਟਸਐਪ ਮੈਸੇਜ ਕੀਤਾ। ਅਤੇ ਸਮਾਂ 2:46 ਲਗਭਗ, ਹੁਣ 2:47 ਹੋ ਚੁੱਕੇ ਨੇ।

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
1: ਸਮਾਂ 2:50 ਤੇ 8 ਸਕਿੰਟ ਦਾ ਹੈ ਤੇ ਜਾਰੀ ਹੈ ਜੀ ਪ੍ਰੋਗਰਾਮ ਸੁਰੀਲੀ ਦੁਪਹਿਰ ਤੇ ਪ੍ਰੋਗਰਾਮ ਦੇ ਤਹਿਤ ਅਸੀਂ ਪ੍ਰਸਾਰਿਤ ਕਰ ਰਹੇ ਹਾਂ ਗੀਤ ਤੇ ਨਾਲ ਸ਼ਾਮਿਲ ਕਰ ਰਹੇ ਹਾਂ ਸਰੋਤਿਆਂ ਦੁਆਰਾ ਭੇਜੇ ਹੋਏ ਬਹੁਤ ਸਾਰੇ ਖਤ ਤੇ ਵਟਸਐਪ ਮੈਸੇਜਸ ਤੇ ਹੁਣ ਪ੍ਰੋਗਰਾਮ ਦੇ ਤਹਿਤ ਅਸੀਂ ਇੱਕ ਵਾਰ ਫਿਰ ਤੋਂ ਖਤਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ ਜੀ। ਮੇਰੇ ਹੱਥ ਦੇ ਵਿੱਚ ਖਤ ਹੈ ਉਹ ਸਾਨੂੰ ਲਿਖਣ ਵਾਲੇ ਨੇ ਜੀ ਗੁਰਦਾਸ ਸਿੱਧੂ, ਕੁਲਬਾਗ ਸਿੱਧੂ, ਹਰਨਾਜ ਸਿੱਧੂ, ਸੋਨੀ ਸਿੱਧੂ, ਰੰਮੀ ਸਿੱਧੂ, ਤਹਿਸੀਲ ਨਥਾਣਾ, ਡਾਕਖਾਨਾ ਨਥਾਣਾ, ਪਿੰਡ ਗੰਗਾ, ਜ਼ਿਲ੍ਹਾ ਬਠਿੰਡਾ ਤੋਂ ਇਹ ਖੱਤ ਮੇਰੇ ਕੋਲ ਪਹੁੰਚਿਆ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਖੱਤ ਲਿਖਣ ਲਈ। ਨਾਲ ਖੱਤ ਦੇ ਵਿੱਚ ਇਹਨਾਂ ਨੇ ਮੈਸੇਜ ਲਿਖਿਆ ਹੈ ਕਿ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਨਾਲ ਕਹਿੰਦੇ ਨੇ ਕਿ ਬੇਨਤੀ ਹੈ ਕਿ ਖੱਤ ਜ਼ਰੂਰ ਸ਼ਾਮਿਲ ਕਰਨਾ ਜੀ। ਅਸੀਂ ਤੁਹਾਡੀ ਬੇਨਤੀ ਹੈ ਜਿਹੜੀ ਕਬੂਲ ਕਰ ਲਿੱਤੀ ਹੈ ਅਤੇ ਖੱਤ ਵੀ ਸ਼ਾਮਿਲ ਕਰ ਲਿੱਤਾ ਹੈ। ਅਗਲਾ ਖੱਤ ਪਹੁੰਚਿਆ ਜੀ, ਮੈਂ ਸਕੇਟ ਨਾਭਾ ਤੋਂ ਲਿਖਣ ਵਾਲੇ ਨੇ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮਨਤ। ਆਪ ਜੀ ਦਾ ਵੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਖੱਤ ਲਿਖਣ ਲਈ ਅਤੇ ਖੱਤਾਂ ਦੇ ਸਿਲਸਿਲੇ ਦੇ ਤਹਿਤ ਅਗਲਾ ਖੱਤ ਅਲੀਕਾ ਡੱਬ ਵਾਲੀ ਤੋਂ ਲਿਖਣ ਵਾਲੇ ਨੇ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ। ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਖੱਤ ਲਿਖਣ ਲਈ ਅਤੇ ਖੱਤਾਂ ਦਾ ਹੀ ਸਿਲਸਿਲਾ ਹੁਣ ਫਿਲਹਾਲ 1-2 ਮਿੰਟ ਤੱਕ ਜਾਰੀ ਰਹੇਗਾ। ਅਗਲਾ ਖੱਤ ਪਹੁੰਚਿਆ ਜੀ ਗਾਮ ਲੋਹਗੜ੍ਹ ਠਾਕਰਾ ਤੋਂ, ਫਿਰੋਜ਼ਪੁਰ ਤੋਂ ਹੈ। ਲਿਖਣ ਵਾਲੇ ਨੇ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਲਾਲ ਸਿੰਘ, ਅਵੀਰਾਜ ਸਿੰਘ, ਗੁਰਮਾਨ ਸਿੰਘ, ਨਾਲ ਹੀ ਆਪਣਾ ਪੁੱਤਰ ਗੁਰਨੂਰ ਸਿੰਘ ਦਾ ਵੀ ਨਾਮ ਲਿਖਦੇ ਨੇ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਖੱਤ ਲਿਖਣ ਲਈ ਅਤੇ ਅਗਲਾ ਖੱਤ ਅਸੀਂ ਸ਼ਾਮਿਲ ਕਰਨ ਲੱਗੇ ਹਾਂ। ਪਹੁੰਚਿਆ ਹੈ ਨੇੜੇ ਧਰਮਸ਼ਾਲਾ ਪਿੰਡ ਕੋਟਲੀ ਅਬਲੂ ਸ਼੍ਰੀ ਮੁਕਤਸਰ ਸਾਹਿਬ ਤੋਂ। ਖੱਤ ਲਿਖਿਆ ਹੈ ਜੀ ਸੀਤਾ ਰਾਮ ਕੇਸਰੀ ਸੁੱਖਾ, ਸਰਪੰਚ ਕੋਠੇ ਢਾਬਾ ਵਾਲੇ, ਦੇਬੀ ਕੋਟਲੀ ਕਿੱਦਾਂ ਕੁੰਡਾ ਫਾਰਮ, ਬਰਾੜ ਮੋਟਰਾਂ ਵਾਲੇ। ਇਹ ਖੱਤ ਇਹਨਾਂ ਦਾ ਹੀ ਖੱਤ ਸੀ ਸ਼ਾਇਦ ਜਿਹੜਾ ਮੈਂ ਪਹਿਲਾਂ ਸ਼ਾਮਿਲ ਕਰ ਲੱਗਿਆ, ਪਹਿਲਾਂ ਕੀਤਾ ਹੈ ਅਤੇ ਹੁਣ ਇਹ ਦੂਸਰਾ ਖੱਤ ਹੈ। ਨਾਲ ਨਾਲ ਹੋਰ ਵੀ ਨਾਮ ਲਿਖੇ ਨੇ ਨੀਲਾ ਸਰਾ ਪਿੰਡ ਗੰਗਾ, ਕਾਲਾ ਹਲਵਾਈ ਰੂਪ ਸਰਵਿਸ ਸਟੇਸ਼ਨ, ਗੁਰਪ੍ਰੀਤ ਕੋਟਲੀ। ਆਪ ਸਭ ਜੀ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਖੱਤ ਲਿਖਣ ਲਈ। ਅਤੇ ਅਗਲਾ ਖੱਤ ਸਾਡੇ ਕੋਲ ਪਹੁੰਚਿਆ ਹੈ ਹਨੂਮਾਨਗੜ੍ਹ ਰਾਜਸਥਾਨ ਤੋਂ। ਲਿਖਣ ਵਾਲੇ ਨੇ ਰਜ਼ਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਮਰਾਨ ਖਾਂ, ਇਰਫਾਨ ਖਾਂ, ਆਹਿਲ ਖਾਂ, ਜੇਸ਼ਾਨ ਖਾਂ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਖੱਤ ਲਿਖਣ ਲਈ। ਅਤੇ ਅਗਲਾ ਖੱਤ ਪਹੁੰਚਿਆ ਗਾਂਧੀ ਚੌਂਕ ਰੋਪੜ ਪੰਜਾਬ ਤੋਂ। ਖੱਤ ਲਿਖਿਆ

ਸਮਾਂ 2:56 ਮਿੰਟ ਦਾ ਤੇ ਪ੍ਰੋਗਰਾਮ ਦੇ ਤਹਿਤ ਹੁਣ ਅਸੀਂ ਸ਼ਾਮਿਲ ਕਰਦੇ ਹਾਂ ਜੀ ਵਟਸਐਪ ਮੈਸੇਜਿਸ। ਅਗਲਾ ਵਟਸਐਪ ਮੈਸੇਜ ਸਾਡੇ ਕੋਲ ਪਹੁੰਚਿਆ ਹੈ ਜੀ ਆਸਾ ਸਿੰਘ ਮਸਤਾਨਾ ਦਾ, ਕਹਿੰਦੇ ਨੇ ਕੋਈ ਵੀ ਗੀਤ ਸੁਣਾ ਦਿਓ। ਤੇ ਮੈਸੇਜ ਲਿਖਣ ਵਾਲੇ ਨੇ ਪਿੰਡ ਵੜਿੰਗ ਖੇੜਾ ਤੋਂ ਭੋਲਾ ਸਿੰਘ ਸਿੱਧੂ, ਪੂਰਾ ਸਿੰਘ ਗਹਿਲੋਤ, ਰਾਜਾ ਸਿੰਘ ਵੜਿੰਗ, ਬਲਜੀਤ ਸਿੰਘ। ਬਹੁਤ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਦੇ ਤਹਿਤ ਸਾਨੂੰ ਮੈਸੇਜ ਕਰਨ ਲਈ। ਤੇ ਅਗਲਾ ਮੈਸੇਜ ਮੇਰੇ ਹੱਥ ਦੇ ਵਿੱਚ ਹੈ ਫੋਨ, ਪਿੰਡ ਧੋਲਾ ਕਿੰਗਰਾ ਨੇੜੇ ਮਲੋਟ ਤੋਂ ਜਗਤਾਰ ਸਿੰਘ ਜੱਗਾ, ਗੁਰਮੀਤ ਸਿੰਘ ਧਾਲੀਵਾਲ ਬਿੱਟੂ, ਮਿਸਤਰੀ ਜਗਤਾਰ ਗਿੱਲ ਮਲੋਟ ਪਿੰਡ ਤੋਂ, ਕੁਲਵੰਤ ਗਿੱਲ ਮਲੋਟ ਬਿੱਲ ਤੋਂ ਬੇਟੀਆਂ ਕੁਲਦੀਪ ਕੌਰ, ਬੱਬੂ ਰਾਣੀ, ਨੀਤੂ ਰਾਣੀ, ਕਹਿੰਦੇ ਨੇ ਕੋਈ ਵੀ ਗੀਤ ਸੁਣਾ ਦਿਓ, ਨਾਲ ਧੰਨਵਾਦ ਵੀ ਲਿਖਦੇ ਨੇ। ਤੁਹਾਡਾ ਵੀ ਧੰਨਵਾਦ ਵਟਸਐਪ ਮੈਸੇਜ ਕਰਨ ਲਈ। ਤੇ ਅਗਲਾ ਵਟਸਐਪ ਮੈਸੇਜ ਮੇਰੇ ਕੋਲ ਪਹੁੰਚਿਆ ਗੇਟ ਵਾਲੀ ਗਲੀ ਮੋੜ ਮੰਡੀ ਤੋਂ, ਲਿਖਣ ਵਾਲੇ ਨੇ ਚਰਨਜੀਤ ਜੱਸਲ, ਅਰਸ਼ਵੀਰ ਜੱਸਲ। ਸ਼ੁਕਰੀਆ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਤਹਿਤ ਮੈਸੇਜ ਕਰਨ ਲਈ। ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਗੁਰੂ ਨਾਨਕਪੁਰਾ ਬਠਿੰਡਾ ਤੋਂ, ਲਿਖਣ ਵਾਲੇ ਨੇ ਕਿਸ਼ੋਰ ਸਬਲਾਨੀਆ, ਸਾਵਿਤਰੀ ਸਬਲਾਨੀਆ, ਸੁਮਨ ਸਬਲਾਨੀਆ, ਬੇਟੀ ਅੰਸ਼ੂ। ਪ੍ਰੋਗਰਾਮ ਸੁਰੀਲੀ ਦੁਪਹਿਰ, ਆਕਾਸ਼ਵਾਣੀ ਬਠਿੰਡਾ। ਕਹਿੰਦੇ ਨੇ ਕੋਈ ਵੀ ਗੀਤ ਸੁਣਾ ਦਿਓ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸਾਡਾ ਵੀ ਧੰਨਵਾਦ ਕਬੂਲ ਕਰੋ ਮੈਸੇਜ ਕਰਨ ਲਈ। ਅਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ ਹੈ, ਲਿਖਦੇ ਨੇ ਨਮਸਕਾਰ ਜੀ, ਏਕਤਾ ਕਲੋਨੀ ਰੋਹਤਕ ਤੋਂ ਸੀਤਾ ਰਾਮ ਕਾਂਗੜਾ, ਬਬੀਤਾ ਬੋਟ, ਨਿਖਿਲ ਕਾਂਗੜਾ, ਤਨਵੀ ਬੋਟ, ਅੰਕਿਤ ਕਾਂਗੜਾ ਜੀ। ਅਤੇ ਇਸੇ ਤਰ੍ਹਾਂ ਵਟਸਐਪ ਮੈਸੇਜਿਸ ਦਾ ਜਿਹੜਾ ਸਿਲਸਿਲਾ ਅਸੀਂ ਜਾਰੀ ਰੱਖਦੇ ਹਾਂ। ਅਤੇ ਅਗਲਾ ਮੈਸੇਜ ਮੇਰੇ ਕੋਲ ਪਹੁੰਚਿਆ, ਪਿੰਡ ਅਤੇ ਡਾਕਖਾਨਾ ਖੂਹੀਆਂ ਸਰਵਰ, ਤਹਿਸੀਲ ਅਬੋਰ, ਜ਼ਿਲ੍ਹਾ ਫਾਜ਼ਿਲਕਾ, ਲਿਖਣ ਵਾਲੇ ਨੇ ਰਮੇਸ਼ ਪਿੱਲਾ ਚਾਵਲਾ, ਰਾਈਜਲ ਹੇਜ਼ਲ ਵਿਹਾਨ ਚਾਵਲਾ, ਆਸਥਾ ਜੈਸ਼੍ਰੀ, ਸੰਤੋਸ਼ ਚਾਵਲਾ, ਹੇਮੰਤ ਦੀਪਕ, ਰਮੇਸ਼ ਚਾਵਲਾ, ਰਿਜ਼ੂ ਬੱਬੂ ਵੀਹੂ ਚਾਵਲਾ ਅਤੇ ਸਾਰਾ ਹੀ ਚਾਵਲਾ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਤਹਿਤ ਵਟਸਐਪ ਮੈਸੇਜ ਕਰਨ ਲਈ। ਅਤੇ ਨਾਲ ਲਿਖਦੇ ਨੇ ਕਿ ਕਹਿੰਦੇ ਕੋਈ ਵੀ ਗੀਤ ਹੈ ਜਿਹੜਾ ਸਾਨੂੰ ਸੁਣਾ ਦਿਓ, ਅਤੇ ਸਭ ਦੀ ਰਲੀ ਮਿਲੀ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਇਹ ਗੀਤ।

ਸਟੂਡੀਓ ਦੇ ਘੜੀ ਮੁਤਾਬਿਕ ਸਮਾਂ 2:59 ਤੇ 23 ਸਕਿੰਟ ਦਾ ਹੈ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM 101.1 ਮੈਗਾਹਰਟਜ਼ ਤੇ ਹੁਣ ਤੋਂ ਕੁਝ ਪਲਾਂ ਬਾਅਦ ਠੀਕ 3 ਵਜੇ ਤੋਂ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਤਹਿਤ 3 ਵਜੇ ਪ੍ਰੋਗਰਾਮ ਹੋਵੇਗਾ ਸਖੀ ਸਹੇਲੀ ਤੇ 4 ਵਜੇ ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਾ ਜੀ 5:04 ਦਾ ਤੇ ਹੁਣ ਵੇਲਾ ਪ੍ਰੋਗਰਾਮ ਕਿਸਾਨ ਵਾਣੀ ਦਾ।

0: ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ ਭਾਰਤ ਸਰਕਾਰ।
1: ਕਿਸਾਨ ਵੀਰੋ ਤੇ ਕਿਸਾਨ ਭੈਣੋ, ਰਜਿੰਦਰ ਮਾਨ ਹਾਜ਼ਰਾ ਪ੍ਰੋਗਰਾਮ ਕਿਸਾਨ ਬਾਣੀ ਲੈ ਕੇ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਨਮਸਕਾਰ। ਕਿਸਾਨ ਵੀਰੋ, ਜਿਵੇਂ ਕਿ ਗਰਮੀ ਜਿਹੜੀ ਬਹੁਤ ਜ਼ਿਆਦਾ ਹੋ ਚੁੱਕੀ ਹੈ ਅਤੇ ਇਸ ਲਈ ਗਰਮੀ ਦੀ ਰੁੱਤ ਤੋਂ ਸਾਡੇ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਗਰਮੀ ਦੇ ਮੌਸਮ ਵਿੱਚ ਆਪਣੀ ਅਤੇ ਆਪਣੇ ਪਸ਼ੂਆਂ ਦੀ ਸੰਭਾਲ ਕਰਨਾ ਬਹੁਤ ਹੀ ਜ਼ਰੂਰੀ ਹੈ। ਖੇਤਾਂ ਵਿੱਚ ਕੰਮ ਕਰਦੇ ਸਮੇਂ ਵੱਧ ਤੋਂ ਵੱਧ ਪਾਣੀ ਪੀਓ ਅਤੇ ਦੁਪਹਿਰ ਦੀ ਤਿੱਖੀ ਧੁੱਪ ਤੋਂ ਬਚਣ ਦੀ ਕੋਸ਼ਿਸ਼ ਕਰੋ। ਫਸਲਾਂ ਨੂੰ ਸਮੇਂ ਸਿਰ ਪਾਣੀ ਦਿਓ ਅਤੇ ਬਿਜਲੀ ਅਤੇ ਪਾਣੀ ਦੀ ਬੱਚਤ ਕਰੋ। ਰੁੱਖ ਲਗਾਓ, ਵਾਤਾਵਰਨ ਨੂੰ ਸਾਫ਼ ਰੱਖੋ। ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਵਿੱਚ ਕਿਸਾਨ ਵੀਰੋ ਤੁਸੀਂ ਸੁਣੋਗੇ ਸਿਲਸਿਲਾ ਖੁੰਡ ਚਰਚਾ। ਅੱਜ ਤੁਸੀਂ ਸੁਣੋਗੇ ਇਸ ਦਾ ਭਾਗ 369, ਮਾਫ਼ ਕਰਨਾ ਜੀ 379। ਅਤੇ ਇਸ ਪ੍ਰੋਗਰਾਮ ਦਾ ਜਿਹੜਾ ਵਿਸ਼ਾ ਹੈ ਜੀ, ਉਹ ਹੈ ਜੀ ਜੈਵਿਕ ਖੇਤੀ ਦੇ ਜਿਹੜੇ ਸਾਡੇ ਕਿਸਾਨ ਵੀਰਾਂ ਨੂੰ ਹੈ ਉਹ ਲਾਭ। ਅਤੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਵਾਲੇ ਕਲਾਕਾਰ ਨੇ ਜੀ, ਅੰਗਦ ਬਣੇ ਨੇ ਕੁਲਵਿੰਦਰ ਸਿੰਘ ਚਾਨੀ, ਤਰਸੇਮ ਸਿੰਘ ਬੁੱਟਰ ਨੇ ਰੋਲ ਅਦਾ ਕੀਤਾ ਹੈ ਨੰਬਰਦਾਰ ਦਾ, ਫੀਲਾ ਬਣੇ ਨੇ ਕੁਲਵਿੰਦਰ ਸਿੰਘ ਔਲਖ, ਆਲੇਖ ਕੁਲਵਿੰਦਰ ਸਿੰਘ ਚਾਨੀ ਦਾ, ਨਿਰਮਾਤਾ ਅਤੇ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਆਓ ਜੀ ਸੁਣਦੇ ਹਾਂ ਸਿਲਸਿਲਾ ਖੁੰਡ ਚਰਚਾ ਭਾਗ 379।

0: ਉਹ ਬੱਲੇ ਬੱਲੇ ਬੱਲੇ ਨੰਬਰਦਾਰਾ, ਓਏ ਮੈਂ ਤੈਨੂੰ ਹੀ ਡਿੱਕੀ ਜਾਣਾ ਕਿਹੜੇ ਵੇਲਿਆਂ ਦਾ ਹੈ, ਤੇ ਤੂੰ ਪਤੰਦਰਾ ਵਰੀ ਲਾ ਤੇ, ਨਾਲੇ ਹੈ ਕਿਵੇਂ ਆਹ ਚੌੜੀਆਂ ਜਿਹੀਆਂ ਲੱਤਾਂ ਕਰਕੇ ਤੁਰਿਆ ਆਉਣਾ ਪਤੰਦਰਾ, ਓਏ ਚੌੜਾ ਹੋ ਕੇ ਤਾਂ ਐ ਤੁਰਿਆ ਆਉਣਾ ਵੀ ਤੇਰੀਆਂ ਲੱਤਾਂ ਵਿਚਾਲਦੀ ਬੰਦਾ ਕਿਉਂ ਨਾ ਟੱਪ ਜੇ ਯਾਰ, ਓਏ ਐ ਲੱਗਦਾ ਵੀ ਜਿਵੇਂ ਪੁਲਿਸ ਵਾਲਿਆਂ ਦੇ ਧੱਕੇ ਚੜਿਆ ਹੁੰਦਾ, ਓਏ ਕਿਤੇ ਓਹੋ ਜੇ ਬੰਦੇ ਨਾਲ ਤਸੀਲੇ ਗੇੜਾ ਤਾਂ ਨੀ ਵੱਜ ਗਿਆ, ਓਏ ਕਿਤੇ ਦੂਜੇ ਨੂੰ ਬਚਾਉਂਦਿਆਂ ਬਚਾਉਂਦਿਆਂ ਤੈਨੂੰ ਆਪ ਨੂੰ ਢਾਲਿਆ ਹੋਵੇ।
1: ਓ ਯਾਰ ਫੀਲਿਆ, ਓਏ ਤੈਨੂੰ ਤਾਂ ਗੱਲਾਂ ਆਉਂਦੀਆਂ, ਓ ਯਾਰ ਕਿੱਥੇ ਦਾ ਤੂੰ ਮੇਰਾ ਹਾਲ ਚਾਲ ਪੁੱਛਣਾ ਸੀ ਤੇ ਤੂੰ ਮੈਨੂੰ ਮਜ਼ਾਕ ਐ ਕਰਨ ਲੱਗ ਗਿਆ ਜਿਵੇਂ ਮੈਂ ਤੇਰੀ ਸਾਲੀ ਲੱਗਦੀ ਹੋਵਾ। ਓਏ ਗੱਲ ਇਹ ਐ ਭਲਿਆ ਮਾਨਸਾ, ਤੈਨੂੰ ਪਤਾ ਹੀ ਆ ਮੇਰੇ ਗੋਡੇ ਦੁਖਦੇ ਆ ਯਾਰ, ਜਿੱਦਾਂ ਦੇ ਆਪਾਂ ਮਿਲੇ ਨਹੀਂ, ਆ ਪਿਛਲੇ ਦਿਨਾਂ ਦਾ ਵਾਧਾ ਜਾ ਥੋੜਾ ਹੋਰ ਵੱਧ ਗਿਆ, ਹੁਣ ਤੈਨੂੰ ਤਾਂ ਯਾਰ ਚੌੜਾ ਆਉਂਦੀਆਂ ਨੇ, ਹੁਣ ਮੈਂ ਤਾਂ ਇਹਦਾ ਹੱਲ ਭਾਲਦਾ ਫਿਰਦਾ ਕੋਈ। ਓ ਯਾਰ ਮੈਨੂੰ ਤਾਂ ਜੰਗਲ ਪਾਣੀ ਜਾਣਾ ਔਖਾ ਹੋਇਆ ਪਿਆ।
0: ਓਏ ਤੇਰੇ ਜੰਗਲ ਪਾਣੀ ਦਾ ਵੀ ਹੱਲ ਕਰ ਦਿਆਂਗੇ, ਤੈਨੂੰ ਸਕੀਮ ਦੱਸੂ ਇਹੋ ਜੀ ਹੈ, ਪਰ ਗੱਲ ਇਉਂ

0: ਵੀ ਤੇਰੇ ਨਾ ਗੋਡਿਆਂ ਦਾ ਹੱਲ ਤਾਂ ਕਰਾ ਦਿਆਂਗੇ ਆਪਾਂ। ਉਹ ਮੇਰੇ ਨਾਲ ਚੱਲੀ ਹੈਂ, ਉਹ ਤੇਰੇ ਟਿਕਾ ਕੇ ਬਾਬੇ ਤੋਂ ਥੋੜਾ ਪਵਾ ਲਿਆਵਾਂਗੇ ਯਾਰ।
1: ਲੈ ਉਹ ਯਾਰ ਕਿਉਂ ਐਵੇਂ ਉੱਜੜੀਆਂ ਖੱਡਾਂ ਚ ਹੱਥ ਦੇਈ ਜਾਣਾ ਫੀਲਿਆ? ਉਹ ਤੈਨੂੰ ਪਤਾ ਹੀ ਹੈ ਵੀ ਬਾਬੇ ਸਾਰੇ ਕਰਨੀ ਵਾਲੇ ਹੈ ਨੀ, ਉਹ ਕਈ ਥਾਈ ਬਾਬਿਆਂ ਦੇ ਤਾਂ ਆਪ ਥੋਲੇ ਪਈ ਜਾਂਦੇ ਹੈ।
0: ਓਏ ਉਹ ਤਾਂ ਤੇਰੀ ਗੱਲ ਠੀਕ ਆ ਨੰਬਰਦਾਰਾ, ਪਰ ਜੇ ਚੰਗੇ ਕਿਸੇ ਬਾਬੇ ਤੋਂ ਥੋੜਾ ਫੁਰਜੇ ਤੇ ਤੇਰੇ ਗੋਡਿਆਂ ਨੂੰ ਆਰਾਮ ਆ ਜੇ ਤੇ ਫੇਰ ਕੀ ਦੱਸ ਯਾਰ ਤੇਰਾ ਕੀ ਨੁਕਸਾਨ ਇਹਦੇ ਚ?
1: ਓ ਯਾਰ ਫੀਲਿਆ, ਓਏ ਗੱਲ ਕੱਲੀ ਗੋਡਿਆਂ ਦੀ ਨੀ, ਜਿਉ ਜਿਉ ਉਮਰ ਵੱਧਦੀ ਜਾਂਦੀ ਹੈ ਬਿਮਾਰੀਆਂ ਵੀ ਲੱਗੀ ਜਾਂਦੀਆਂ ਯਾਰ। ਲੈ ਹੁਣ ਕੁਛ ਮਰਜ਼ੀ ਖਾ ਲਗੇ ਤੇਜ਼ਾਬ ਬਣ ਜਾਂਦਾ, ਫਿਰ ਰੂੜੀ ਤੇ ਜਾ ਕੇ ਡਾਕਣਾ ਪੈਂਦਾ ਯਾਰ। ਮੈਨੂੰ ਤਾਂ ਐ ਸਮਝ ਨੀ ਆਉਂਦੀ ਵੀ ਹੁਣ ਕਰਾਂ ਕੀ।
0: ਓਏ ਚੱਲ ਤੇਰੇ ਤੇਜ਼ਾਬ ਦਾ ਹੱਲ ਵੀ ਕਰਾ ਲਾਂਗੇ ਆਪਾਂ। ਆ ਹੁਣ ਇੱਥੇ ਆਜੂ ਖੁੰਡ ਤੇ, ਓਏ ਆਪਣਾ ਪਾੜਾ ਤੇ ਪਾੜੇ ਨੂੰ ਪੁੱਛ ਲਾਂਗੇ, ਓਏ ਕੋਈ ਨਾ ਕੋਈ ਪਤੰਦਰ ਨੇ ਆਪਾਂ ਨੂੰ ਦਵਾਈ ਦੱਸ ਹੀ ਦੇਣੀ ਹੈ, ਤੇ ਤੂੰ ਨਾ ਗਿਆ ਤਾਂ ਸ਼ਹਿਰੋਂ ਮੈਂ ਲਿਆ ਦੂੰ ਤੈਨੂੰ, ਨਹੀਂ ਤਾਂ ਲਾ ਦਿਆਂਗੇ ਪਾੜੇ ਦੀ ਜ਼ਿੰਮੇਵਾਰੀ ਵੀ ਲਿਆ ਕੇ ਵੀ ਦੇ। ਓ ਤੂੰ ਹੋਰ ਸੁਣਾ, ਐਵੇਂ ਨਾ ਫਿਕਰ ਕਰਿਆ ਕਰ ਬਿਮਾਰੀਆਂ ਬਿਮਾਰੀਆਂ ਦੇ।
1: ਓ ਯਾਰ ਮੈਂ ਤਾਂ ਹੁਣ ਜਿਹੜੀ ਸਮੱਸਿਆ ਸੀ ਤੈਨੂੰ ਦੱਸਤੀ, ਪਰ ਮੈਨੂੰ ਇੱਕ ਗੱਲ ਦੱਸ, ਤੂੰ ਸੁਣਾ ਫੀਲਿਆ ਤੇਰੇ ਕੀ ਹਾਲ ਹੈ, ਕਿਵੇਂ ਲਿਬੜਿਆ ਤਿਬੜਿਆ ਜਾ ਫਿਰਦਾ ਹੈ? ਉਹ ਨਾਲੇ ਆ ਖਾਲੀ ਗੱਟੇ ਤਰੀ ਫਿਰਦਾ ਯਾਰ ਸਾਈਕਲ ਤੇ, ਆ ਸਪਰੇ ਵਾਲੀ ਟੋਲੀ ਰੋਜ਼ ਹੀ ਲਈ ਫਿਰਦਾ ਹੁੰਦਾ। ਓਏ ਕੀ ਦੱਸ ਤੂੰ ਮਰਬਿਆਂ ਦੀ ਖੇਤੀ ਕਰਦਾ ਯਾਰ?
0: ਓਏ ਨੰਬਰਦਾਰਾ ਤੈਨੂੰ ਪਤਾ ਤਾਂ ਹੈ ਯਾਰ ਹੈਂ, ਓਏ ਕਰਨਾ ਕੀ ਹੈ ਤੇ ਲਿਬੜਨਾ ਕੀ ਹੈ। ਓਏ ਮੈਂ ਤਾਂ ਖੇਤ ਰੇਖ ਲਾਰ ਕੇ ਆਇਆ, ਆ ਪਿਛਲੀ ਵਾਰੀ ਤਿੰਨ ਗੱਟੇ ਪਾਏ ਸੀ ਹੈਂ, ਐਤਕੀ ਤਾਂ ਪੰਜ ਨੂੰ ਹੱਥ ਵੱਜ ਗਿਆ ਇੱਕ ਕਿੱਲੇ ਚ, ਤੇ ਫੇਰ ਕੀ ਕੀ ਪੁੱਛਦਾ? ਓਏ ਰੇਖ ਲਾਰ ਲਾ ਤੇ ਆਹ ਮੋਰਾਂ ਤੋਂ ਢੋਲੀ ਵੀ ਲਈ ਨੀ। ਓਏ ਜ਼ਹਿਰਾਂ ਦਾ ਛਿੜਕਾ ਤਾਂ ਯਾਰ ਨੰਬਰਦਾਰਾ ਕਰਨਾ ਹੀ ਹੈ ਹੈਂ। ਓਏ ਪਹਿਲਾਂ ਤਾਂ ਆਹ ਪੱਤਾ ਲਪੇਟ ਸੁੰਡੀ ਹੈਂ, ਆ ਫੇਰ ਗੋਹ ਵਾਲੀ ਸੁੰਡੀ, ਆ ਫੇਰ ਆ ਗਿਆ ਹਲਦੀ ਰੋਗ, ਤੇ ਆ ਹੁਣ ਤੇਲਾ ਤੇ ਹੋਪਰ ਛਾਣਾ ਚਕਾਈ ਬੈਠਾ ਯਾਰ ਹੈਂ। ਓਏ ਸਹੀ ਪੁੱਛੇ ਤਾਂ ਢੋਲੀ ਭਰਾਵਾ ਮੋਰਾਂ ਦੀ ਰਹੀ ਯਾਰ ਕੀ ਤਾਂ। ਹਾਂ
1: ਚੱਲ ਉਹ ਤਾਂ ਤੇਰੀ ਗੱਲ ਮੰਨ ਲਈ, ਪਰ ਯਾਰ ਮੈਂ ਐ ਵੀ ਸੁਣਿਆ ਵੀ ਕਈ ਇਹੋ ਜਿਹੇ ਕਿਸਾਨ ਵੀ ਹੈ ਵੀ ਨਾ ਤਾਂ ਉਹ ਕੋਈ ਰੇਹ ਪਾਉਂਦੇ ਆ ਖੇਤ ਚ, ਤੇ ਨਾ ਹੀ ਕੋਈ ਕਰਦੇ ਆ ਸਪਰੇ, ਤੇ ਫਸਲ ਫੇਰ ਵੀ ਵਧੀਆ ਹੋ ਜਾਂਦੀ ਹੈ। ਮੈਨੂੰ ਲੱਗਦਾ ਤੂੰ ਉਹੀ ਪੈਸਾ ਬਰਬਾਦ ਕਰੀ ਜਾਂਦਾ ਯਾਰ।
0: ਓਏ ਨਾ ਰੇਹ ਪਾਊ ਤੇ ਨਾ ਸਪਰੇ ਪਾਊ, ਅਖੇ ਫੇਰ ਵੀ ਉਹਨਾਂ ਦੀ ਅਖੇ ਵਧੀਆ ਹੁੰਦੀ ਹੈ ਖੇਤੀ। ਓਏ ਇਹਨਾਂ ਚੀਜ਼ਾਂ ਬਿਨਾ ਨੀ ਤਣ ਪੱਤਣ ਲੱਗ ਸਕਦੀ ਖੇਤੀ। ਹਾਂ
1: ਓ ਯਾਰ ਕੋਈ ਨਾ ਕੋਈ ਗੱਲ ਤਾਂ ਫੀਲਿਆ ਹੋਊਗੀ। ਮੈਨੂੰ ਲੱਗਦਾ ਵੀ ਬਿਨਾਂ ਜ਼ਹਿਰਾਂ ਤੋਂ, ਬਿਨਾਂ ਕੀੜੇ ਮਾਰ ਦਵਾਈਆਂ ਤੋਂ, ਬਿਨਾਂ ਰੇਹਾਂ ਤੋਂ ਖੇਤੀ ਦਾ ਕੋਈ ਨਾ ਕੋਈ ਹੱਲ ਹੋਊ। ਐਵੇਂ ਤਾਂ ਨੀ ਯਾਰ, ਰਾਮੇ ਵਾਲਾ ਬਲਵੀਰ ਮੈਨੂੰ ਕਹਿੰਦਾ ਸੀ।
2: ਗੱਲ ਜਮਾ ਸਹੀ ਹੈ ਬਾਬਾ ਜੀ ਤੁਹਾਡੀ, ਹੱਲ ਤਾਂ ਹਰੇਕ ਗੱਲ ਦਾ ਹੀ ਹੁੰਦਾ। ਸਤਿ ਸ੍ਰੀ ਅਕਾਲ ਨਾਲੇ ਦੋਵਾਂ ਨੂੰ।
1: ਉਹ ਸਤਿ ਸ੍ਰੀ ਅਕਾਲ ਵੀ ਜਵਾਨਾ, ਸਤਿ ਸ੍ਰੀ ਅਕਾਲ।
0: ਉਹ ਸਤਿ ਸ੍ਰੀ ਅਕਾਲ ਭਤੀਜ। ਉਹ ਯਾਰ ਤੂੰ ਆਉਣ ਸਾਰੀ ਆਹ ਇਹਦੀਆਂ ਨੰਬਰਦਾਰ ਦੀਆਂ ਗੱਲਾਂ ਸੁਣ ਕੇ ਸਮੱਸਿਆ ਦੇ ਹੱਲ ਨੂੰ ਪੈ ਗਿਆ। ਓਏ ਮੈਨੂੰ ਤਾਂ ਲੱਗਦਾ ਪਤੰਦਰਾ ਤੂੰ ਇੱਥੇ ਕਿਤੇ ਖੜਾ ਸਾਡੀਆਂ ਗੱਲਾਂ ਸੁਣੀ ਜਾਂਦਾ ਸੀ।
2: ਹਾਂ ਤਾਇਆ, ਇਹ ਤਾਂ ਤੂੰ ਸਹੀ ਨਿਸ਼ਾਨਾ ਮਾਰਿਆ ਜਮਾ। ਉਹ ਖੜਾ ਤਾਂ ਮੈਂ ਇੱਥੇ ਸੀ ਆ ਬੋਰਡ ਦੇ ਓਲੇ, ਉਹ ਮੈਂ ਤੁਹਾਡੀ ਨੋਕ ਝੋਕ ਹੀ ਸੁਣੀ ਜਾਂਦਾ ਸੀ। ਮੈਂ ਕਿਹਾ ਦੇਖਦੇ ਆ ਤਾਏ ਹੋਰੀ ਅੱਜ ਕਿਹੜਾ ਮੁੱਦਾ ਛੇੜੀ ਬੈਠੇ ਆ।
0: ਓਏ ਮੁੱਦਾ ਕਾਹਦਾ ਯਾਰ, ਓਏ ਨੰਬਰਦਾਰ ਸਿਉਂ ਦੇ ਗੋਡੇ ਦੁਖਦੇ ਆ ਹੈਂ, ਉਧਰੋਂ ਇਹਦੇ ਬਣਦਾ ਤੇਜ਼ਾਬ ਹੈਂ। ਓਏ ਅਸੀਂ ਤਾਂ ਡੀਕੀ ਜਾਂਦੇ ਸੀ ਵੀ ਭਤੀਜ ਆ ਕੇ ਕੋਈ ਨਾ ਕੋਈ ਆਹ ਜੜੀ ਬੂਟੀ ਦਵਾਈ ਦਵੂਈ ਦਾ ਹੱਲ ਦੱਸੂ।
2: ਉਹ ਤਾਇਆ ਦਵਾਈਆਂ ਲੈਣ ਤੋਂ ਜ਼ਿਆਦਾ ਜ਼ਰੂਰੀ ਹੈ ਦਵਾਈ ਵਾਲੀਆਂ ਢੋਲੀਆਂ ਮੋਢਿਆਂ ਤੋਂ ਲਾਉਣ ਦੀ।
0: ਲੈ ਓਏ ਆਹ ਸਪਰੇਹਾਂ ਵਾਲੀਆਂ ਢੋਲੀਆਂ ਮੋਢੇ ਤੋਂ ਲਾਉਣ ਨਾਲ ਯਾਰ ਦੱਸ ਆ ਨੰਬਰਦਾਰ ਦੇ ਗੋਡਿਆਂ ਦੇ ਤੇਜ਼ਾਬ ਦਾ ਹੱਲ ਕਿਵੇਂ ਹੋਜੂ ਯਾਰ?
2: ਹੋਜੂ ਤਾਇਆ ਹੋਜੂ, ਸਾਨੂੰ ਸਾਡੀ ਜੀਵਨ ਸ਼ੈਲੀ ਚ ਥੋੜਾ ਸੁਧਾਰ ਕਰਨ ਦੀ ਲੋੜ ਹੈ। ਤੁਸੀਂ ਆ ਮਾੜਾ ਜੀ ਪਹਿਲਾਂ ਵਾਲੇ ਬਜ਼ੁਰਗਾਂ ਦੀ ਖੇਤੀ ਢੰਗਾਂ ਤੇ ਮਾੜੀ ਜੀ ਨਿਗਾਹ ਮਾਰੋ, ਔਰ ਨਾਲੇ ਤੁਹਾਨੂੰ ਤਾਂ ਜ਼ਿਆਦਾ ਪਤਾ ਹੈ ਮੈਥੋਂ ਤਾਂ ਕਿੱਡੀ ਵੱਡੀ ਉਮਰ ਆ ਤੁਹਾਡੀ।
0: ਲੈ ਅਗਰ ਤੁਸੀਂ ਮੇਰੇ ਤੋਂ ਬਹੁਤ ਵੱਡੀ ਉਮਰ ਦੇ ਆ, ਉਹਨਾਂ ਤੂੰ ਤਾਂ ਭਤੀਜੇ ਜੇ ਪੋਤੜਿਆਂ 'ਚ ਖੇਡਦਾ ਨਾ, ਉਹ ਨਾਲੇ ਆਹ ਵੱਡੀ ਉਮਰ ਵਾਲਾ ਇਲਜ਼ਾਮ ਮੇਰੇ 'ਤੇ ਨਾ ਲਾ ਹੈਂ। ਆਹ ਦਾੜੀ ਵੇਖ ਲਾ, ਓਏ ਕਿਤੇ ਕਿਤੇ ਟਾਵਾਂ ਟਾਵਾਂ ਹੀ ਧੋਲਾ ਦਿਸੂ ਤੈਨੂੰ ਹੈਂ। ਤੇ ਹਾਂ ਓਏ ਵੱਡੀ ਉਮਰ ਦਾ ਤੂੰ ਨੰਬਰਦਾਰ ਨੂੰ ਆਖ ਸਕਦਾ, ਓਏ ਮੇਰੇ ਟਾਵਾਂ ਟਾਵਾਂ ਧੋਲਾ ਹੈ ਤੇ ਇਹਦੇ ਟਾਵਾਂ ਟਾਵਾਂ ਕਾਲਾ ਕਿਤੇ।
2: ਓ ਤਾਇਆ ਆ ਜਿਹੜਾ ਤੇਰਾ ਟਾਵਾਂ ਟਾਵਾਂ ਬੱਗਾ ਆਇਆ ਨਾ, ਇਹ ਵੀ ਨਹੀਂ ਆਉਣਾ ਸੀ। ਉਹੀ ਗੱਲ ਤਾਂ ਮੈਂ ਤੈਨੂੰ ਦੱਸੀ ਜਾਂਦਾ ਵੀ ਸਾਨੂੰ ਸਾਡੀ ਜੀਵਨ ਸ਼ੈਲੀ ਚ ਸੁਧਾਰ ਕਰਨ ਦੀ ਲੋੜ ਹੈ।

0: ਇਹ ਖਾਣ ਪੀਣ ਦੇ ਵਿੱਚ ਸੁਧਾਰ ਕਰਨ ਦੀ ਲੋੜ ਹੈ ਤੇ ਖਾਣ ਪੀਣ ਕਿੱਥੋਂ ਆਉਂਦਾ ਖੇਤੀ ਤੋਂ ਤੇ ਇਸੇ ਕਰਕੇ ਸਾਨੂੰ ਸਾਡੇ ਜਿਹੜੀ ਖੇਤੀ ਕਰਨ ਦੇ ਤਰੀਕੇ ਹੈ ਦੇਸੀ ਤਰੀਕੇ ਕਹਿ ਲਈਏ ਉਹ ਅਪਣਾਉਣ ਦੀ ਲੋੜ ਹੈ।
1: ਉਹ ਯਾਰ ਭਤੀ ਤੈਨੂੰ ਪਤਾ ਹੀ ਹੈ ਅਸੀਂ ਦੇਸੀ ਜੇ ਬੰਦੇ ਆ ਹੁਣ ਅੰਗਰੇਜ਼ੀ ਤਰੀਕੇ ਦਾ ਸਾਨੂੰ ਸਮਝ ਨਹੀਂ ਆਉਂਦੇ ਤਾਂ ਫਿਰ ਸਾਨੂੰ ਦੱਸ ਦੇ ਵੀ ਭਾਈ ਫਿਰ ਇਹ ਦੇਸੀ ਤਰੀਕੇ ਕੀ ਆ ਖੇਤੀ ਦੇ ਓਏ ਕੀ ਪਤਾ ਮੇਰੇ ਗੋਡਿਆਂ ਤੇ ਤੇਜ਼ਾਬ ਦਾ ਕੋਈ ਹੱਲ ਹੀ ਹੋ ਜਾਏ ਯਾਰ।
2: ਓਏ ਨੰਬਰਦਾਰ ਉਹ ਨਾ ਹੋਵੇ ਕਿਤੇ ਆਹ ਦੇਸੀ ਤਰੀਕੇ ਆ ਆਪਣੀਆਂ ਅੰਗਰੇਜ਼ੀਆਂ ਦਵਾਈਆਂ ਨਾਲੋਂ ਵੀ ਮਹਿੰਗੇ ਹੋਣ ਯਾਰ ਕਿ ਨਹੀਂ।
0: ਉਹ ਤਾਂ ਠੀਕ ਹੈ ਬਾਬਾ ਜੀ ਤੇ ਗੱਲ ਜਿਹੜੀ ਤੁਸੀਂ ਕਰ ਰਹੇ ਸੀ ਆਹ ਰਸਾਇਣਿਕ ਖਾਦਾਂ ਪਾਉਣ ਵਾਲੀ ਤੇ ਕੀਟਨਾਸ਼ਕਾਂ ਦੀ ਗੱਲ ਇਹ ਵੀ ਤੁਹਾਡੀ ਸਹੀ ਸੀ ਪਰ ਇੱਕ ਗੱਲ ਧਿਆਨ ਦੇਣ ਦੀ ਲੋੜ ਹੈ ਆਹ ਹੁਣ ਤੁਸੀਂ ਦੇਖ ਲਓ ਆਪਾਂ ਹੁਣ ਫਸਲ ਦਾ ਝਾੜ ਵਧਾਉਣ ਲਈ ਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਿੰਨੀਆਂ ਜ਼ਹਿਰਾਂ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਾਂ ਤੇ ਤੁਸੀਂ ਮੈਨੂੰ ਕੁਝ ਗੱਲਾਂ ਦੇ ਜਵਾਬ ਦਿਓ ਵੀ ਜਿਹੜੀਆਂ ਆਪਾਂ ਰਸਾਇਣਿਕ ਖਾਦਾਂ ਦੀ ਵਰਤੋਂ ਕਰਦੇ ਹਾਂ ਕੀ ਉਹਦੇ ਨਾਲ ਫਸਲਾਂ ਦਾ ਝਾੜ ਵੱਧ ਜਾਂਦਾ?
2: ਲੈ ਓਏ ਭਤੀਜ ਫਸਲਾਂ ਦਾ ਝਾੜ ਵੱਧਦਾ ਹੀ ਇਹਨਾਂ ਦੇ ਸਿਰ ਤੇ ਆ ਯਾਰ ਹੈਂ। ਓਏ ਆਪਾਂ ਤਾਂ ਹੀ ਖੁੱਲੇ ਜੇਰੇ ਨਾਲ ਪਾਈ ਦੀਆਂ ਹੈਂ ਵੀ ਚੰਗਾ ਝਾੜ ਨਿਕਲੇ ਚਾਰ ਪੈਸੇ ਵੱਧ ਵੱਟ ਲਾਂਗੇ ਕਿ ਨਹੀਂ ਨੰਬਰਦਾਰਾ?
0: ਓ ਯਾਰ ਤਾਇਆ ਤੂੰ ਦੋ ਮਿੰਟ ਚੁੱਪ ਬੈਠ ਤੁਸੀਂ ਦੱਸੋ ਬਾਬਾ ਜੀ ਅੱਜ ਕੱਲ ਅਸੀਂ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਕਿੰਨੇ ਕੀਟਨਾਸ਼ਕਾਂ ਦੀ ਤੇ ਹੋਰ ਜ਼ਹਿਰਾਂ ਦੀ ਵਰਤੋਂ ਕਰਦੇ ਆ ਕਿ ਉਹਨਾਂ ਨਾਲ ਬਿਮਾਰੀਆਂ ਕਾਬੂ ਆ ਜਾਂਦੀਆਂ ਜਾਂ ਸਾਰੇ ਕੀਟ ਮਰ ਜਾਂਦੇ ਆ?
1: ਬਾਈ ਮੈਨੂੰ ਐ ਲੱਗਦਾ ਪੜਿਆ ਇਹ ਗੱਲ ਦਾ ਜਵਾਬ ਨਾ ਫੀਲਾ ਹੀ ਦੇ ਸਕਦਾ ਚੰਗੀ ਤਰ੍ਹਾਂ। ਮੋਢਿਆਂ ਤੇ ਢੋਲੀ ਰਹਿੰਦੀ ਹੈ ਇਹਦੇ।
2: ਓਏ ਮੋਢਿਆਂ ਤੇ ਢੋਲੀ ਰਹਿਣੀ ਹੈ ਯਾਰ ਹੈ। ਓਏ ਬਿਮਾਰੀ ਪਤੰਦਰੋ ਕੋਈ ਇੱਕ ਹੋਵੇ ਤਾਂ ਮੈਂ ਢੋਲੀ ਲਾ ਕੇ ਰੱਖਦੇ ਆ ਹੈ। ਉਹ ਇੱਕ ਬਿਮਾਰੀ ਦੀ ਸਪਰੇ ਕਰਦੇ ਆ ਤੇ ਦੂਜੀ ਆ ਜਾਂਦੀ ਹੈ, ਆ ਦੂਜੀ ਨਹੀਂ ਕਰਦੇ ਆ ਤਾਂ ਤੀਜੀ ਬਾਰੇ ਖਬਰ ਸੁਣ ਲਈਦੀ ਹੈ। ਬਈ ਕਈ ਵਾਰੀ ਤਾਂ ਮੈਂ ਬਿਮਾਰੀ ਆਵੇ ਨਾ ਆਵੇ ਪਹਿਲਾਂ ਹੀ ਢੋਲੀ ਚੱਕ ਕੇ ਸਪਰੇ ਕਰੇ ਆਉਣਾ ਵੀ ਬਿਮਾਰੀ ਨਾ ਆ ਜੇ ਕਿਤੇ ਹੈ। ਤੂੰ ਭਤੀਜ ਹੈ ਮੂੰਹ ਜਾ ਕਿਉਂ ਵੱਟਦਾ ਯਾਰ? ਓਏ ਸਾਨੂੰ ਪਤਾ ਤੇਰਾ ਹੈ, ਓਏ ਤੂੰ ਪੜਿਆ ਹੋਏਗਾ ਯੂਨੀਵਰਸਿਟੀ ਹੈ, ਓਏ ਸਾਨੂੰ ਸਾਡੇ ਤਰੀਕੇ ਪਤਾ ਯਾਰ ਹੈ। ਓਏ ਆਏ ਹੱਲ ਨੀ ਹੁੰਦੇ ਇਹਨਾਂ ਦੇ। ਹਾਂ
0: ਓ ਯਾਰ ਤਾਇਆ ਤੂੰ ਜਵਾਬ ਤਾਂ ਦਿੰਦਾ ਨੀ, ਤੂੰ ਗਾਹਾਂ ਹੋਰ ਸਵਾਲ ਖੜੇ ਕਰ ਦਿੰਦਾ।
2: ਓ ਚੱਲ ਹੋਰ ਪੁੱਛ ਲਾ, ਤੂੰ ਲਾਲਾ ਚਾ ਯਾਰ ਜਿਹੜਾ ਲਾਉਣਾ।
0: ਚਲੋ ਮੈਨੂੰ ਇਹ ਦੱਸੋ ਵੀ ਯਾਰ ਰਸਾਇਣਾਂ ਦੀ ਵਰਤੋਂ ਨਾਲ ਧਰਤੀ ਪਾਣੀ ਤੇ ਵਾਤਾਵਰਨ ਦੂਸ਼ਿਤ ਹੋਣ ਬਚ ਜਾਂਦਾ ਤੇ ਨਾਲੇ ਇਹ ਦੱਸੋ ਵੀ ਇਹਦੇ ਨਾਲ ਸਾਡੀ ਸਿਹਤ ਤੇ ਕੋਈ ਮਾੜਾ ਅਸਰ ਨੀ ਪੈਂਦਾ?
1: ਬਈ ਗੱਲ ਇਹ ਹੈ ਪੜਿਆ ਆ ਤਾਂ ਤੂੰ ਜਮਾਂ ਮੇਰੇ ਦਿਲ ਦੀ ਗੱਲ ਕੀਤੀ ਹੈ, ਮੈਨੂੰ ਹੋਰ ਤਾਂ ਪਾਣੀ ਪੂਣੀ ਦਾ ਪਤਾ ਨਹੀਂ ਪਰ ਆ ਜਿਹੜੇ ਮੇਰੇ ਗੋਡੇ ਹੈ ਉਹ ਜਾਂ ਕਾਲਜਾ ਜਾਂ ਸੜਦਾ ਰਹਿੰਦਾ ਯਾਰ, ਮੈਨੂੰ ਤਾਂ ਲੱਗਦਾ ਉਹਦਾ ਕਾਰਨ ਆਹੀ ਹੈ ਆਹੀ ਆ ਰਿਹਾ ਸਪਰੇਹਾਂ।
2: ਓਏ ਨੰਬਰਦਾਰਾ ਬਸ ਕਰ, ਓਏ ਪਤੰਦਰਾ ਤੂੰ ਆਪ ਹੀ ਉਹ ਜਾ ਹੈ ਸਪਰੇਹਾਂ ਤੇ ਰੇਹਾਂ ਦੱਸ ਕੀ ਤੇਰੇ ਢਿੱਡ ਦੇ ਗੋਡਿਆਂ 'ਚ ਵੜ ਗਈਆਂ ਯਾਰ ਹੈਂ। ਓਏ ਪਤੰਦਰਾ ਅੱਧਾ ਅੱਧਾ ਘੰਟਾ ਤੂੰ ਟੱਟੀ 'ਚੋਂ ਨਹੀਂ ਉੱਠਦਾ ਹੈਂ ਤੇ ਫਿਰ ਗੋਡਿਆਂ ਨੂੰ ਕੀ ਦੋਸ਼ ਹੈ ਹੈਂ? ਦਵਾਈ ਬੂਟੀ ਪਤੰਦਰਾ ਤੂੰ ਨਹੀਂ ਲੈਂਦਾ, ਆ ਥੌਲੇ ਦਾ ਆਖਿਆ ਤੈਨੂੰ ਥੌਲਾ ਪਾਉਣ ਨੂੰ ਤੂੰ ਨਹੀਂ ਰਾਜੀ, ਤੇ ਢਿੱਡ ਨੂੰ ਪਤੰਦਰਾ ਆ ਕੀ ਆਉਂਦੇ ਹੁੰਦੇ ਆ ਪਾੜੇ ਆ ਰੱਦੀ ਵਾਲੀ ਟੋਕਰੀ ਬਣਾ ਛੱਡਿਆ ਹੈਂ। ਓਏ ਜਿਹੜਾ ਕੁਛ ਆਉਂਦਾ ਪਤੰਦਰ ਖਾਈ ਤੁਰੀ ਆਉਂਦਾ, ਓਏ ਖਾਈ ਤੁਰੀ ਆਉਂਦਾ। ਓਏ ਤੂੰ ਘੰਟਾ ਤਹਿਸੀਲ 'ਚ ਬੈਠ ਜੇ ਦਸ ਕੱਪ ਤਾਂ ਚਾਹ ਦੇ ਪੀ ਜਾਂਦਾ ਹੈਂ। ਓਏ ਢਿੱਡ ਨੂੰ ਕੀ ਦੋਸ਼ ਆ ਯਾਰ ਭਤੀਜ? ਓਏ ਬਣਨਾ ਹੀ ਆ ਤੇਜ਼ਾਬ, ਨਾਲੇ ਇੰਨਾ ਖਾ ਕੇ ਨਾ ਨੰਬਰਦਾਰਾ ਬਣਦੀ ਤੇਰੇ ਗੈਸ ਵੀ ਹੈ। ਹਾਂ ਉਹ ਗੱਲ ਵੱਖਰੀ ਆ ਵੀ ਤੂੰ ਮੰਨਦਾ ਨੀ, ਆ ਸਾਨੂੰ ਇੱਥੇ ਖੁੰਡ ਤੇ ਬੈਠਿਆਂ ਨੂੰ ਸਾਰਿਆਂ ਨੂੰ ਪਤਾ ਲੱਗ ਜਾਂਦਾ ਤੇ ਮੈਨੂੰ ਤਾਂ ਇਉਂ ਲੱਗਦਾ ਵੀ ਕਿਸੇ ਦਿਨ ਆਹ ਜਿਹੜਾ ਤੇਜ਼ਾਬ ਬਣਦਾ ਨਾ ਇਹ ਬਣਦਾ ਬਣਦਾ ਬਣਨ ਤੇਰੇ ਕਿਸੇ ਦਿਨ ਅੰਦਰ ਪੈਟਰੋਲ ਵੀ ਲੱਗ ਜੂ। ਕਿਉਂ ਭਤੀਜ? ਓਏ ਨਾਲੇ ਭਤੀਜ ਓ ਯਾਰ ਹਾਸੇ ਦੀ ਗੱਲ ਰਹੀ ਹਾਸੇ ਨਾਲ, ਬਈ ਮੈਂ ਤਾਂ ਨੀ ਮੰਨਦਾ ਵੀ ਆਹ ਰੇਹਾਂ ਸਪਰੇਹਾਂ ਦੇ ਬਿਨਾਂ ਕੋਈ ਖੇਤੀ ਹੋ ਜੂ ਯਾਰ ਹੈ।
1: ਓ ਯਾਰ ਤੈਨੂੰ ਤਾਂ ਫੀਲਿਆ ਚੌੜਦੀ ਲੱਗੀ ਆ ਯਾਰ, ਯਾਰ ਕਿਉਂ ਮੇਰਾ ਮਜ਼ਾਕ ਉਡਾਈ ਜਾਂਦਾ? ਓ ਪੜਿਆ ਯਾਰ ਤੂੰ ਕੰਮ ਦੀ ਗੱਲ ਦੱਸ। ਓ ਯਾਰ ਦੱਸ ਇਹਨੂੰ ਹੁਣ ਵੀ ਕਿਵੇਂ ਕੋਈ ਰੇਹ ਸਪਰੇ ਤੋਂ ਬਿਨਾਂ ਵੀ ਕੋਈ ਖੇਤੀ ਹੋ ਸਕਦੀ ਹੈ ਕਿ ਨਹੀਂ?
0: ਹਾਂਜੀ ਹਾਂਜੀ ਬਾਬਾ ਜੀ ਸਹੀ ਗੱਲ ਹੈ। ਦੇਖੋ ਖੇਤੀ ਆਪਾਂ ਤਿੰਨ ਤਰੀਕਿਆਂ ਨਾਲ ਕਰ ਸਕਦੇ ਹਾਂ, ਕੁਦਰਤੀ ਖੇਤੀ, ਜੈਵਿਕ ਖੇਤੀ ਤੇ ਇੱਕ ਜਿਹੜੀ ਆਹ ਤਾਇਆਰ ਕੇ ਕਰੀ ਜਾਂਦੇ ਆ ਰਸਾਇਣਿਕ ਖੇਤੀ। ਅੱਜ ਆਪਾਂ ਗੱਲ ਕਰ ਲੈਂਦੇ ਹਾਂ ਜੈਵਿਕ ਖੇਤੀ ਦੀ। ਜੈਵਿਕ ਖੇਤੀ ਇਹੋ ਜਿਹਾ ਢੰਗ ਹੈ ਜਿਹਦੇ ਨਾਲ ਆਪਾਂ ਆਪਣੀ ਫਸਲ ਦੇ ਝਾੜ ਵਧਾਉਣ ਵਾਸਤੇ ਖਾਦਾਂ ਵੀ ਘਰੇ ਤਿਆਰ ਕਰ ਸਕਦੇ ਹਾਂ, ਬਿਮਾਰੀਆਂ ਤੇ ਕੀੜੇ ਮਕੌੜੇ ਰੋਕਣ ਵਾਸਤੇ ਕੀਟਨਾਸ਼ਕ ਵੀ, ਜਾਂ ਆਪਾਂ ਕਹਿ ਲਈਏ ਵੀ ਦੇਸੀ ਜ਼ਹਿਰ ਵੀ ਤਿਆਰ ਕਰ ਸਕਦੇ ਹਾਂ, ਤੇ ਜੇ ਬੀਜ ਸੋਧਣਾ ਹੈ ਤਾਂ ਉਹਦੇ ਵਾਸਤੇ ਵੀ ਆਪਾਂ ਫਿਰ ਘਰੇ ਹੱਲ ਕਰ ਸਕਦੇ ਹਾਂ।
2: ਲੈ ਓਏ ਤੂੰ ਤਾਂ ਭਤੀਜ ਆਏ ਆਣਾ ਵੀ ਅਸੀਂ ਨਾ ਹੁਣ ਘਰੇ ਫੈਕਟਰੀ ਲਾ ਲਈਏ ਆਹ ਹੈਂ। ਓਏ ਆਏ ਸਾਰੇ ਕੰਮ ਪਤੰਦਰਾ ਕਿੱਥੇ ਹੁੰਦੇ ਆ ਘਰੇ ਹੈਂ? ਓਏ ਸੌਖਾ ਕੰਮ ਤਾਂ ਇਹੀ ਆ।

0: ਵੀ ਦਵਾਈ ਲਿਆਓ, ਘੋਲੋ, ਚੱਕੋ ਢੋਲੀ ਤੇ ਨਵੇੜ ਕੇ ਅੱਧੇ ਪੌਣੇ ਘੰਟੇ ਦੇ ਵਿੱਚ ਆ ਕੇ ਖੁੰਡ ਤੇ ਜੱਕੜ ਮਾਰੋ ਕਿ ਨਹੀਂ ਨੰਬਰਦਾਰਾ?
1: ਉਹ ਯਾਰ ਨਹੀਂ ਫੀਲਿਆ, ਡੁੱਬੀ ਤਾਂ ਜੇ ਸਾਹ ਨਾ ਆਇਆ। ਉਹ ਯਾਰ ਉਹਨੂੰ ਗੱਲ ਤਾਂ ਪੂਰੀ ਕਰ ਲੈਣ ਦੇ ਯਾਰ, ਤੂੰ ਫੇਰ ਵਿੱਚ ਫਾਨਾ ਡਾ ਦੀ। ਉਹ ਯਾਰ ਦੱਸ ਪੜਿਆ।
2: ਆਹੋ, ਪਹਿਲਾਂ ਢੋਲੀ ਚੱਕ ਲੋ ਤੇ ਫਿਰ ਆਹ ਬਾਬਾ ਜੀ ਵਾਂਗੂ ਜਾਂ ਤਾਂ ਤੇਜ਼ਾਬ ਕਰੀ ਜਾਓ ਤੇ ਜਾਂ ਫਿਰ ਆਹ ਲੱਤਾਂ ਚੌੜੀਆਂ ਕਰ ਤੁਰੋ।
1: ਉਹ ਯਾਰ

0: ਇਹਦਾ ਕੀ ਹੱਲ ਹੋਊਗਾ, ਇਹ ਕਿਵੇਂ ਕਰੇ ਤਿਆਰ ਹੋਊਗਾ, ਮੈਨੂੰ ਇਹ ਦੱਸ।
1: ਬਿਲਕੁਲ ਬਾਬਾ ਜੀ, ਆ ਤੁਸੀਂ ਕਹਿਣੇ ਹੋ ਵੀ ਜੇ ਆਪਾਂ ਜਿਵੇਂ ਘਰੇ DAP ਵਾਂਗੂ ਕੋਈ ਖਾਦ ਤਿਆਰ ਕਰਨੀ ਹੈ ਤਾਂ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਕਿ 1 ਸਾਲ ਪੁਰਾਣੀਆਂ ਪੂਰੀਆਂ 7 ਪਾਥੀਆਂ ਲੈਣੀਆਂ ਨੇ।
2: ਲੈ ਓਏ ਆਹ ਭਤੀਜ, ਖਾਦ ਬਣਾਉਣ ਵਾਸਤੇ ਪਾਥੀਆਂ ਲੈਣੀਆਂ ਕਿ ਪਤੰਦਰਾ ਢਾ ਲਾਉਣਾ ਕਿਸੇ ਦਾ ਹੈਂ? ਓਏ ਵਾਹ ਵਾਹ, ਤੂੰ 7.25 ਨੀ ਆਖਤੀਆਂ, ਨਾਲੇ ਪਤੰਦਰਾ ਮੈਨੂੰ ਤੇਰਾ ਪਤਾ ਵੀ ਤੂੰ ਹੁਣ ਕੀ ਆਖੇਗਾ, ਅਗੇ ਪਾਥੀਆਂ ਲੈਣੀਆਂ ਉਹਦੇ ਵਾਸਤੇ ਅਗੇ ਪਸ਼ੂ ਰੱਖੋ, ਆ ਮੱਝਾਂ ਲਿਆਓ ਹੈਂ, ਮੱਝਾਂ ਨੂੰ ਫੇਰ ਅਗੇ ਨੀਰਾ ਪੱਠਾ ਹੋਰ ਪਾਓ ਹੈਂ। ਓਏ ਦੱਸ, ਨੀਰੇ ਪੱਠੇ ਟੱਲੇ ਤੇ ਕਿਹੜਾ ਸਪਰੇਅ ਨੀ ਹੁੰਦੀ ਹੈਂ? ਓਏ ਫੇਰ ਕਿਤੇ ਮੱਝ ਜਾ ਕੇ ਫੋਸ ਕਰੂਗੀ, ਆ ਪਾਥੀਆਂ ਬਣਨਗੀਆਂ ਤੇ ਸਾਲ ਭਰ ਅਸੀਂ ਡੀਕੀ ਜਾਵਾਂਗੇ ਵੀ ਆਹ ਪਾਥੀਆਂ ਸਾਡੀ ਫਲਾਨੀ ਮੱਝ ਦੇ ਗੋਹੇ ਦੀਆਂ, ਇਹ ਪੁਰਾਣੀਆਂ ਹੋਣਗੀਆਂ ਤੇ ਫੇਰ ਜਾ ਕੇ ਅਸੀਂ ਆ ਤੇਰੇ ਵਾਲੀ ਖਾਦ ਬਣਾਵਾਂਗੇ। ਨਾਲੇ ਇੰਨੇ ਨੂੰ ਬੁੜੀਆਂ ਨੇ ਚੱਕ ਕੇ ਪਾਥੀਆਂ ਚੁੱਲ੍ਹੇ ਚੜਾ ਦੇਣੀਆਂ। ਓਏ ਫੇਰ ਭਤੀਜ, ਪਾਥੀਆਂ ਨੀ ਸਵਾਈ ਮਲੂ ਖੇਤਾਂ ਚ ਪਾਉਣ ਨੂੰ, ਹਾਂ ਜੇ ਉਹਦੇ ਨਾਲ ਸਮੱਸਿਆ ਹੱਲ ਹੋ ਜੂ ਤਾਂ ਦੱਸ ਦੇ।
1: ਓ ਯਾਰ ਤਾਇਆ, ਤੂੰ ਵੀ ਨਾ ਤਾਏ ਗੋਟੇ ਵਾਂਗੂ ਆਪਦੀ ਬੱਕਰੀ ਸਵਾਉਣ ਬਹਿ ਜਾਂਦਾ, ਉਹ ਪਹਿਲਾਂ ਪੂਰੀ ਗੱਲ ਤਾਂ ਸੁਣ ਲਿਆ ਕਰੇ ਯਾਰ।
0: ਓ ਯਾਰ ਫੀਲਿਆ ਯਾਰ, ਹੁਣ ਤੂੰ ਵਿੱਚ ਨਾ ਬੋਲੀ, ਉਹ ਯਾਰ ਪਹਿਲਾਂ ਉਹਨੂੰ ਆਪਦੀ ਗੱਲ ਕਰ ਲੈਣ ਦੇ ਯਾਰ, ਓਏ ਫੇਰ ਤੂੰ ਵੀ ਪੁੱਛ ਲੇਗਾ, ਮੈਂ ਵੀ ਪੁੱਛੂਗਾ ਯਾਰ ਕੁਛ।
1: ਹੁਣ ਚੁੱਪ ਕਰਕੇ ਬਹਿ ਜੀ, ਹੁਣ ਵਿੱਚ ਨਾ ਬੋਲੀ। ਜੈਵਿਕ ਖਾਦ ਬਣਾਉਣ ਵਾਸਤੇ ਆਪਾਂ ਕੀ ਕਰਨਾ ਕਿ 7 ਕਿਲੋ ਪਾਥੀਆਂ ਲੈ ਲੈਣੀਆਂ 1 ਸਾਲ ਪੁਰਾਣੀਆਂ।
2: ਲੈ ਓਏ ਨਾਲੇ ਭਤੀਜ, ਤੂੰ 7 ਪਾਥੀਆਂ ਕਹਿੰਦਾ ਸੀ, ਹੁਣ ਤੂੰ ਕਹਿਣਾ ਕਿ 7 ਕਿਲੋ ਲਿਆਓ, ਓਏ ਇਹਦਾ ਮਤਲਬ ਵੀ ਹੁਣ ਤੱਕੜੀ ਵੀ ਲਿਆਉਣੀ ਪਊ ਤੋਲਣ ਨੂੰ, ਨਾਲੇ ਉਹ ਵੀ ਪਾਥੀਆਂ।
1: ਓ ਯਾਰ ਤਾਇਆ, ਆਹ ਬੰਨੇ ਤੇਰੇ ਮੂਰੇ ਹੱਥ, ਜੇ ਤੂੰ ਹੁਣ ਗੱਲ ਸੁਣੇਗਾ ਤਾਂ ਤੈਨੂੰ ਫੇਰ ਹੀ ਸਮਝ ਆਊ, ਗੱਲ ਤਾਂ ਤੂੰ ਪੂਰੀ ਕਰਨ ਨੀ ਦਿੰਦਾ, ਪਹਿਲਾਂ ਵਿੱਚ ਆਪਦੀ ਟੰਗ ਅੜਾ ਲੈਂਦਾ, ਫੇਰ ਤੈਨੂੰ ਕਿਵੇਂ ਪਤਾ ਲੱਗੂ? ਤੂੰ ਹੁਣ ਸੁਣੀ ਜਾ ਬਾਬਾ ਜੀ, ਤੁਸੀਂ ਸੁਣੋ, ਆਪਾਂ 7 ਕਿਲੋ ਪਾਥੀਆਂ ਲੈ ਲੈਣੀਆਂ 1 ਸਾਲ ਪੁਰਾਣੀਆਂ ਤੇ ਉਹਨਾਂ ਨੂੰ 30 ਲੀਟਰ ਪਾਣੀ ਚ ਪਾ ਕੇ 4 ਦਿਨਾਂ ਲਈ ਢੱਕ ਕੇ ਰੱਖ ਦੇਣਾ ਛਾਵੇਂ, ਤੇ 4 ਦਿਨਾਂ ਤੋਂ ਬਾਅਦ ਪਾਥੀਆਂ ਨੂੰ ਪਾਣੀ ਚੋਂ ਬਾਹਰ ਕੱਢ ਲੈਣਾ ਤੇ ਬਾਕੀ ਬਚੇ 10-12 ਲੀਟਰ ਲਾਲ ਰੰਗ ਦੇ ਪਾਣੀ ਨੂੰ 80-90 ਲੀਟਰ ਸਾਦੇ ਪਾਣੀ ਚ ਮਿਲਾ ਲੈਣਾ ਤੇ ਇਹ ਹੋ ਗਈ ਤੁਹਾਡੀ 1 ਏਕੜ ਵਾਸਤੇ ਸਪਰੇ ਤਿਆਰ। ਇਹ ਸਪਰੇ ਇਹੋ ਜਿਹੀ ਹੈ ਜਿਹਨੂੰ ਤੁਸੀਂ ਸਾਰੀਆਂ ਫਸਲਾਂ ਤੇ ਕਰ ਸਕਦੇ ਹੋ, ਪਰ ਹਾਂ ਇੱਕ ਗੱਲ ਦਾ ਧਿਆਨ ਰੱਖਣਾ ਵੀ ਇਹਨੂੰ ਆਪਾਂ ਪਲਾਸਟਿਕ ਦੇ ਡਰੰਮ ਚ ਹੀ ਤਿਆਰ ਕਰਨਾ।
0: ਚੱਲ ਆਹ ਤਾਂ ਗੱਲ ਤੇਰੀ ਸਮਝ ਆ ਗਈ ਪੜਿਆ, ਬਈ ਆਪਾਂ 7 ਕਿਲੋ ਲੈਣੀਆਂ ਪਾਥੀਆਂ, 30 ਕੁ ਲੀਟਰ ਪਾਣੀ ਤੇ ਉਦੋਂ ਬਾਅਦ ਡਰੰਮ ਚ ਪਾ ਕੇ ਘੋਲ ਬਣਾ ਲੈਣਾ, 80-90 ਲੀਟਰ ਵਿੱਚ ਪਾਣੀ ਪਾ ਦਿਆਂਗੇ। ਪਰ ਗੱਲ ਤਾਂ ਇਹ ਹੈ ਵੀ ਆਹ ਜਿਹੜੀ ਖਾਦ ਤਿਆਰ ਕਰ ਲਈ, ਇਹਨੂੰ ਫਿਰ ਵਰਤਾਂਗੇ ਕਦੋਂ ਤੇ ਵਰਤਾਂਗੇ ਕਿੱਥੇ, ਇਹ ਵੀ ਤਾਂ ਹੁਣ ਦੱਸ ਦੇ।
2: ਓਏ ਨਾਲੇ ਭਤੀਜ, ਆਹ ਘੋਲ ਨੂੰ ਉਹ ਡੰਡੇ ਡੁੰਡੇ ਨਾਲ ਹਿਲਾਉਣਾ ਹੈ ਕਿ ਸਿੱਧਾ ਹੀ ਖੇਤਾਂ ਨੂੰ ਪਾ ਦੇਣਾ?
1: ਉਹ ਨਹੀਂ ਨਹੀਂ ਤਾਇਆ, ਹਿਲਾਉਣ ਹਿਲਾਉਣ ਦੀ ਕੀ ਲੋੜ ਹੈ, ਆਪੇ ਹੁਣੇ ਘੋਲਕੇ ਵਿੱਚ ਸਪਰੇ ਤਿਆਰ ਹੋ ਜਾਣੀ ਹੈ ਉਹਦੀ, ਤੇ ਅੱਗੇ ਤੂੰ ਇਹਦੀ ਵਰਤੋਂ ਸੁਣ ਵੀ ਕਦੋਂ ਕਰਨੀ ਹੈ। ਇੱਕ ਤਾਂ ਫਸਲ ਦੇ ਜਦੋਂ ਭੂਗੋਲੇ ਬਣਨੇ ਸ਼ੁਰੂ ਹੋ ਜਾਣ।
2: ਓਏ ਆ ਭੂਗੋਲੇ ਕੀ ਆ ਭਤੀਜ, ਹੁਣ ਇਹ ਨਵੀਂ ਸਪਰੇ ਆ ਗਈ ਮੈਨੂੰ ਤਾਂ ਲੱਗਦਾ, ਆ ਬੋਗਾ ਤੇ ਬਘੇਲਾ ਤਾਂ ਦੋਵੇਂ ਭਰਾ, ਆ ਭੂਗੋਲਾ ਕੀ ਹੋਇਆ ਯਾਰ ਭਤੀਜ?
1: ਭੂਗੋਲਾ ਹੁੰਦਾ ਤਾਇਆ ਜਿਨ੍ਹਾਂ ਫਸਲਾਂ ਦੇ ਛਿੱਟੇ ਨਿਕਲਦੇ ਆ, ਭਾਵ ਕੇ ਜਿਨ੍ਹਾਂ ਦੇ ਲੰਬੇ ਜੇ ਪੱਤੇ ਹੁੰਦੇ ਆ, ਸਿੱਧੇ ਜੇ ਸ਼ਬਦਾਂ ਚ ਆਪਾਂ ਕਹਿ ਲਈਏ ਵੀ ਜਦੋਂ ਉਹਨਾਂ ਦੇ ਅੰਦਰ ਛਿੱਟਾ ਬਣਨਾ ਸ਼ੁਰੂ ਹੁੰਦਾ, ਜਿਹੜਾ ਹਜੇ ਬਾਹਰ ਨਹੀਂ ਨਿਕਲਿਆ ਹੁੰਦਾ, ਉਹਨੂੰ ਕਹਿ ਦਿੰਦੇ ਆ ਭੂਗੋਲਾ। ਇਹ ਤੋਂ ਇਲਾਵਾ ਛਿੱਟੇ ਤੇ ਦੋਧੇ ਵਾਲੀ ਸਟੇਜ ਤੇ ਵੀ ਪਾਥੀਆਂ ਦੇ ਪਾਣੀ ਦੀ ਇੱਕ ਸਪਰੇ ਜ਼ਰੂਰ ਕਰਨੀ ਚਾਹੀਦੀ ਹੈ ਸਾਨੂੰ, ਇਹਦੇ ਨਾਲ ਝਾੜ ਚ 10-15% ਵਾਧਾ ਹੋ ਜਾਂਦਾ। ਜੇ ਅਸੀਂ ਹੋਰ ਫਸਲ ਤੇ ਇਹਦਾ ਛਿੜਕਾਅ ਕਰਨਾ ਤਾਂ ਜਦੋਂ ਫਸਲ 20-25 ਦਿਨਾਂ ਦੀ ਹੋ ਜੇ, ਉਹਦੇ ਚੰਗੇ ਵਾਧੇ ਵਿਕਾਸ ਲਈ 1 ਸਪਰੇ ਪਾਥੀਆਂ ਦੇ ਪਾਣੀ ਦੀ ਲਾਜ਼ਮੀ ਕਰਨੀ ਚਾਹੀਦੀ ਹੈ। ਇਹ ਤੋਂ ਬਾਅਦ ਫਿਰ 15-15 ਦਿਨਾਂ ਦੇ ਫਰਕ ਨਾਲ 2 ਸਪਰੇਹਾਂ ਪਾਥੀਆਂ ਦੇ ਪਾਣੀ ਦੀਆਂ ਹੋਰ ਕਰ ਦੇਣੀਆਂ ਚਾਹੀਦੀਆਂ। ਆਹੀ ਆ ਜਿਵੇਂ ਆਪਾਂ 13-0-45 ਤੇ NPK ਦੀਆਂ ਕਰਦੇ ਹਾਂ।
2: ਉਹ ਭਤੀਜ, ਸਕੀਮ ਤਾਂ ਤੇਰੀ ਠੀਕ ਹੈ ਪਰ ਕੰਮ ਨਾ ਔਖਾ ਲੱਗਦਾ ਯਾਰ। ਓਏ ਇਹਦੇ ਹਿਸਾਬ ਨਾਲ ਤਾਂ ਪਾਥੀ ਪੱਥਣ ਵੇਲੇ ਬੁੜੀਆਂ ਤੋਂ ਪਾਥੀ ਤੇ ਤਰੀਕ ਲਿਖਾਉਣੀ ਪਿਆ ਕਰੂਗੀ ਹੈ। ਓਏ ਨਾਲੇ ਮੈਂ ਤਾਂ ਕਹਿਣਾ ਵੀ ਜੇ ਨਵੀਂ ਪਾਥੀ ਆ 15 ਦਿਨਾਂ ਬਾਅਦ ਵਿੱਚ ਘੋਲ ਦਿਆ ਕਰੀਏ ਤਾਂ ਮੈਂ ਨਾ ਘੋਲ ਕਦੇ ਮੁੱਕਣਾ ਹੀ ਨਹੀਂ ਕਿ ਨਹੀਂ?
1: ਉਹ ਨਹੀਂ ਨਹੀਂ ਯਾਰ ਤਾਇਆ, ਇਹ ਪਾਥੀਆਂ ਆਪਾਂ ਸਿਰਫ 4 ਦਿਨਾਂ ਵਾਸਤੇ ਭਿਆਉਣੀ ਹੈ, 5ਵੇਂ ਦਿਨ ਹਰ ਹੀਲੇ ਆਪਾਂ ਇਹਦੀ ਵਰਤੋਂ ਕਰ ਲੈਣੀ ਹੈ। ਚੱਲ ਤੇਰਾ ਕੰਮ ਹੋਰ ਸੌਖਾ ਕਰ ਦੇਣਾ ਹੈ, ਮੈਨੂੰ ਪਤਾ ਹੈ ਤੂੰ ਹੱਥ ਨਹੀਂ ਹਿਲਾਉਣਾ ਝੰਡੇ ਚਾਚੇ ਵਾਂਗੂ, ਤੂੰ ਭਾਲਦਾ ਵੀ ਚੀਜ਼ ਬਣੀ ਬਣਾਈ ਮਿਲ ਜੇ ਤੇ ਚੱਕ ਕੇ ਵਰਤਣੀ ਹੋਵੇ, ਉਹ ਤੇਰਾ ਕੰਮ ਮੈਂ ਸੌਖਾ ਕਰ ਦਿੰਦਾ। ਪਾਥੀਆਂ ਦੇ ਪਾਣੀ ਤੋਂ ਇਲਾਵਾ ਖੱਟੀ ਲੱਸੀ ਦੀ ਸਪਰੇ ਵੀ ਆਪਾਂ ਕਰ ਸਕਦੇ ਹਾਂ।
2: ਇਹਦਾ ਮਤਲਬ ਭਤੀਜ, ਫਿਰ ਮਿੱਠੀ ਲੱਸੀ ਦੀ ਵੀ ਸਪਰੇ ਹੋ ਹੀ ਸਕਦੀ ਹੈ ਕਿ ਨਹੀਂ?
0: ਓ ਯਾਰ ਬਿੰਦ ਕਨੂੰਦੂ ਕਹੇਗਾ ਯਾਰ, ਕੌੜੀ ਲੱਸੀ ਦੀ ਵੀ ਹੋ ਸਕਦੀ ਹੈ। ਓ ਯਾਰ ਉਹਨੂੰ ਗੱਲ ਤਾਂ ਪੂਰੀ ਕਰ ਲੈਣ ਦੇ ਜਾਲਮਾ, ਚੱਲ ਤੂੰ ਬੋਲ ਯਾਰ ਪੜਿਆ।
1: ਬਾਬਾ ਜੀ ਸਹੀ ਕਹਿੰਦੇ ਆ ਤਾਇਆ, ਤੇ ਨਾਲੇ ਜਿਹੜੀ ਲੱਸੀ ਲੈਣੀ ਹੈ ਉਹ ਘੱਟੋ ਘੱਟ 15

0: ਪੁਰਾਣੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਵੀ ਜਿਹੜੀ ਖੱਟੀ ਲੱਸੀ ਹੈ ਨਾ ਉਹ ਦੁਨੀਆਂ ਦੀ ਸਭ ਤੋਂ ਸ਼ਕਤੀਸ਼ਾਲੀ ਉੱਲੀ ਰੋਗ ਨਾਸ਼ਕ ਹੋਣ ਦੇ ਨਾਲ ਨਾਲ ਇੱਕ ਚੰਗੀ ਗਰੋਥ ਪ੍ਰਮੋਟਰ ਭਾਵ ਕੇ ਵਾਧੇ ਵਿਕਾਸ ਦੇ ਵਿੱਚ ਸਹਾਈ ਹੋਣ ਵਾਲੀ ਹੈ। ਤੇ ਨਾਲੇ ਮੈਂ ਆਹ ਤੁਹਾਨੂੰ ਉੱਲੀ ਰੋਗ ਨਾਸ਼ਕ ਤਾਂ ਦੱਸ ਹੀ ਦਿੱਤਾ, ਇਹ ਤੋਂ ਇਲਾਵਾ ਜਿਹੜੀ ਖੱਟੀ ਲੱਸੀ ਹੈ ਉਹ ਪੀਲੀ ਕੂੰਗੀ, ਕਾਂਗਿਆਰੀ ਆਦਿ ਬਿਮਾਰੀਆਂ ਦੀ ਰੋਕਥਾਮ ਵਾਸਤੇ ਵੀ ਬਹੁਤ ਲਾਹੇਵੰਦ ਹੁੰਦੀ ਹੈ। ਤੇ ਇਹਦੇ ਲਈ ਫਿਰ ਆਪਾਂ ਪ੍ਰਤੀ ਢੋਲੀ 5 ਲੀਟਰ ਖੱਟੀ ਲੱਸੀ ਪਾ ਕੇ ਛਿੜਕਾਅ ਕਰਨਾ, ਫਿਰ ਦੇਖਿਓ ਨਤੀਜੇ ਤੁਸੀਂ। ਤੇ ਹਾਂ, ਜੇ ਤੂੰ ਤਾਂ ਘੋਲ ਜੀ ਕਰਦਾ ਵੀ ਢੋਲੀ ਵੀ ਨਾ ਚੱਕਣੀ ਪਵੇ ਤਾਂ ਫਿਰ 15-20 ਲੀਟਰ ਖੱਟੀ ਲੱਸੀ ਸਿੰਚਾਈ ਵੇਲੇ ਨੱਕੇ ਚ ਰੱਖ ਕੇ ਵੀ ਬੂਟਿਆਂ ਤੱਕ ਪਹੁੰਚਾ ਸਕਦਾ ਹੈ, ਤੇ ਅਸਰ ਇਹਨੇ ਓਨਾ ਹੀ ਕਰਨਾ ਹੈ।
1: ਕਿਉਂ ਫੀਲਿਆ? ਓਏ ਮੰਨਦਾ ਪਾੜੇ ਦੀਆਂ ਗੱਲਾਂ ਨੂੰ, ਹਜੇ ਤਾਂ ਹੋਰ ਵੀ ਉਧੜੂਗਾ, ਹੋ ਗਿਆ ਨਾ ਤੇਰਾ ਭੁਲੇਖਾ ਦੂਰ।
0: ਉਹ ਹੱਲ ਤਾਂ ਤਾਇਆ ਸਾਰੀ ਕਰ ਦਿਆਂਗੇ, ਲੈ ਇੱਕ ਹੋਰ ਹੱਲ ਸੁਣ ਲੈ ਚਿੱਟੀ ਫਟਕੜੀ ਦਾ, ਜਿਹੜੇ ਆਪਾਂ ਅੱਜ ਕੱਲ ਵਰਤਦੇ ਨੀ। ਜੇ ਕਿਸੇ ਵੀ ਫਸਲ ਦੇ ਪੌਦੇ ਉੱਪਰ ਤੋਂ ਲੈ ਕੇ ਹੇਠਾਂ ਵੱਲ ਨੂੰ ਸੁੱਕਣੇ ਸ਼ੁਰੂ ਹੋ ਜਾਣ ਤਾਂ ਸਮਝ ਲਓ ਵੀ ਪੌਦਿਆਂ ਦੀਆਂ ਜੜਾਂ ਤੇ ਹਾਨੀਕਾਰਕ ਉੱਲੀਆਂ ਦਾ ਹਮਲਾ ਹੋ ਗਿਆ। ਇਹਦੇ ਹਮਲੇ ਨੂੰ ਬੇਅਸਰ ਕਰਨ ਵਾਸਤੇ ਫਟਕੜੀ ਬੜੀ ਲਾਹੇਵੰਦ ਹੈ ਤੇ ਇਹਦੀ ਵਰਤੋਂ ਵੀ ਸੌਖੀ ਹੈ। ਜਿਵੇਂ ਆਪਾਂ ਲੱਸੀ ਵਾਲਾ ਦੂਜਾ ਤਰੀਕਾ ਅਪਣਾਇਆ ਸੀ, ਇਵੇਂ ਆਪਾਂ 1 ਕਿਲੋ ਚਿੱਟੀ ਫਟਕੜੀ ਸਿੰਚਾਈ ਕਰਦੇ ਸਮੇਂ ਮੂਹੇ ਜਾਂ ਨੱਕੇ ਚ ਰੱਖ ਦੇਣਾ ਤੇ ਇਹਦੇ ਨਾਲ ਜੜਾਂ ਦੀਆਂ ਉੱਲੀਆਂ ਤੋਂ ਤੁਰੰਤ ਛੁਟਕਾਰਾ ਮਿਲ ਜਾਂਦਾ ਫਸਲ ਨੂੰ।
2: ਉਹ ਯਾਰ ਭਤੀਜ, ਓਏ ਆਹ ਤਾਂ ਜਿਹੜੇ ਤੂੰ 3-4 ਢੰਗ ਤਰੀਕੇ ਦੱਸਦੇ ਨਾ, ਓਏ ਇਹ ਤਾਂ ਨੀ ਮੈਂ ਸੁਣੇ ਸੀ ਐਵੇਂ ਆਖਾਂ, ਪਰ ਆਹ ਨਾ ਆ ਜੀਵ ਅੰਮ੍ਰਿਤ ਦਾ ਬੜਾ ਰੌਲਾ ਪਾਉਂਦੇ ਹੁੰਦੇ ਆ ਯਾਰ। ਓਏ ਭਤੀਜ, ਤੈਨੂੰ ਇੰਨਾ ਪਤਾ ਯਾਰ, ਆ ਫੇਰ ਤਾਂ ਤੈਨੂੰ ਆ ਜੀਵ ਅੰਮ੍ਰਿਤ ਦਾ ਵੀ ਪਤਾ ਹੀ ਹੋਊ, ਉਹ ਵੀ ਦੱਸ ਦੇ।
1: ਲੈ ਓ ਯਾਰ, ਤੂੰ ਤਾਂ ਐਂ ਗੱਲਾਂ ਕਰਦਾ ਯਾਰ ਫੀਲਿਆ, ਵੀ ਜਿਵੇਂ ਉਹ ਅਨਪੜ੍ਹ ਹੁੰਦਾ। ਓ ਯਾਰ, ਉਹ ਤੋਂ ਕੁਛ ਮਰਜ਼ੀ ਪੁੱਛ ਲੈ ਤੂੰ। ਲੈ ਸ਼ੇਰਾ, ਦੱਸ ਦੇ ਫਿਰ ਕੀ ਪੁੱਛਦਾ ਸੀ।
0: ਹਾਂ ਤਾਇਆ, ਉਹ ਨਾਲੇ ਤੂੰ ਉਹ ਕਹਿੰਦਾ ਸੀ ਨਾ ਮਿੱਠੀ ਲੱਸੀ ਵੀ ਵਰਤੋਂ ਜਾ ਸਕਦੀ ਹੈ। ਮਿੱਠੀ ਲੱਸੀ ਤਾਂ ਨਹੀਂ ਵਰਤ ਸਕਦੇ, ਪਰ ਆ ਜੀਵ ਅੰਮ੍ਰਿਤ ਦੇ ਵਿੱਚ ਤੂੰ ਆਪਦਾ ਮਿੱਠਾ ਪਾਉਣ ਵਾਲਾ ਚਾਹ ਜ਼ਰੂਰ ਪੂਰਾ ਕਰ ਸਕਦਾ ਹੈ।
2: ਓਏ ਦੱਸ ਵੀ ਦੇ ਹੁਣ ਭਤੀਜ, ਵੀ ਆਹ ਜੀਵ ਅੰਮ੍ਰਿਤ ਹੁੰਦਾ ਕੀ ਹੈ ਯਾਰ? ਹੈ
0: ਦੱਸਦਾ ਤਾਇਆ, ਦੱਸਦਾ, ਥੋੜਾ ਸਬਰ ਵੀ ਕਰ ਲਿਆ ਕਰ। ਉਹ ਨਾਲੇ ਜੀਵ ਅੰਮ੍ਰਿਤ ਨਹੀਂ ਹੁੰਦਾ, ਜੀਵ ਅੰਮ੍ਰਿਤ ਹੁੰਦਾ। ਇਹਦੇ ਵਾਸਤੇ ਆਪਾਂ 10 ਕਿਲੋ ਲੈਣਾ ਗਾਂ ਦਾ ਗੋਹਾ।
2: ਓ ਯਾਰ ਫੇਰ ਗੋਹਾ? ਓ ਯਾਰ ਭਤੀਜ, ਤੂੰ ਨਾ ਗੋਹੇ ਵਿੱਚੋਂ ਬਾਹਰ ਨਿਕਲੀ ਹੈ। ਓਏ ਪਤੰਦਰਾ, ਤੇਰੀ ਹਰੇਕ ਗੱਲ ਦੇ ਵਿੱਚ ਨਾ ਆਹ ਗੋਹਾ ਗੋਬਰ ਆ ਹੀ ਜਾਂਦਾ।
0: ਓਏ ਯਾਰ ਤਾਇਆ, ਤੂੰ ਗੱਲ ਸੁਣ ਪਹਿਲਾਂ ਪੂਰੀ। ਗੋਹੇ ਤੋਂ ਇਲਾਵਾ ਆਪਾਂ ਲੈਣਾ ਹੈ ਦੇਸੀ ਗਾਂ ਦਾ 10 ਲੀਟਰ ਮੂਤਰ।
2: ਲੈ ਦੱਸ। ਓ ਯਾਰ ਨੰਬਰਦਾਰ, ਆਹੀ ਕਸਰ ਰਹਿ ਗਈ ਸੀ। ਲੈ ਵੀ, ਓ ਮੈਂ ਤਾਂ ਨੀ ਬੋਲਦਾ ਹੁਣ, ਦੱਸੀ ਜਾ।
0: ਚੱਲ ਫਿਰ ਤੂੰ ਸੁਣੀ ਜਾ। ਫੇਰ ਲੈਣਾ ਆਪਾਂ 2 ਕਿਲੋ ਗੁੜ, ਫਿਰ ਬੇਸਣ ਜਾਂ ਕਿਸੇ ਵੀ ਦਾਲ ਦਾ ਆਟਾ ਲੈਣਾ 2 ਕਿਲੋ, ਬੰਨੇ ਦੀ ਮਿੱਟੀ ਲੈਣੀ ਹੈ 1 ਮੁੱਠੀ, ਇਹਨੂੰ ਆਪਾਂ 200 ਲੀਟਰ ਪਾਣੀ ਚ ਪਾ ਲੈਣਾ।
1: ਓ ਲੈ ਓ ਵੀ ਲਿਆ, ਸੁਣ ਲਿਆ, ਇਹ ਬਣ ਗਿਆ ਜੀਵ ਅੰਮ੍ਰਿਤ।
2: ਓ ਨੰਬਰਦਾਰ, ਸਮਾਨ ਤਾਂ ਇਹਨੇ ਐ ਗਿਣਾਤਾ ਵੀ ਜਿਵੇਂ ਆ ਗੱਭਣ ਪਸ਼ੂਆਂ ਵਾਸਤੇ ਪੰਜੀਰੀ ਲਾਉਣੀ ਹੋਵੇ। ਓਏ ਭਤੀਜ, ਓਏ ਪਤੰਦਰਾ, ਜੇ ਆਹ ਦਾਖਾਂ ਦੇ ਥਾਂ ਤੇ ਮੀਂਗਣਾ ਮੂੰਗਣਾ ਪਾਉਣੀਆਂ ਤਾਂ ਉਹ ਵੀ ਦੱਸ ਦੇ, ਓਏ ਉਹ ਵੀ ਪਾ ਦਿਆਂਗੇ ਹੁਣ ਤਾਂ।
1: ਓ ਚੱਲ ਸ਼ੇਰਾ, ਇਹ ਤਾਂ ਤੇਰੀ ਗੱਲ ਮੰਨ ਗਏ। ਓ ਪਰ ਇਹਨੂੰ ਹਲਾਉਣਾ ਹਲੂਣਾ ਵੀ ਹੈ, ਕੋਈ ਤੱਤਾ ਠੰਡਾ ਵੀ ਕਰਨਾ ਕਿ ਬਸ ਆਈ ਦੱਬਦੀਏ ਕਿੱਲੀ?
0: ਓ ਨਹੀਂ ਨਹੀਂ ਬਾਬਾ ਜੀ, 5-7 ਦਿਨ ਆਪਾਂ ਕੋਈ ਕਿੱਲੀ ਨੀ ਦੱਬਣੀ। ਓ ਫੇਰ ਭਾਵੇਂ ਤੁਸੀਂ ਕਿੱਲ ਦੱਬੀ ਜਾਇਓ, 5-7 ਦਿਨ ਆਪਾਂ ਇਸ ਮਿਸ਼ਰਣ ਨੂੰ ਬੋਰੀ ਨਾਲ ਢੱਕ ਕੇ ਰੱਖਣਾ ਤੇ ਰੋਜ਼ ਦਿਨ ਚ 2-3 ਵਾਰ ਹਿਲਾਉਣਾ। ਤੇ ਜਦੋਂ ਆਪਾਂ ਖੇਤ ਨੂੰ ਪਾਣੀ ਲਾਉਣਾ ਹੋਵੇ ਤਾਂ ਇਹ ਮਿਸ਼ਰਣ ਨੂੰ ਉਹ ਪਾਣੀ ਦੇ ਨਾਲ ਹੀ ਖੇਤ ਚ ਪਾ ਦਿਓ ਤੇ ਸਾਡਾ ਤਿਆਰ ਕੀਤਾ ਜੀਵ ਅੰਮ੍ਰਿਤ ਪਾਣੀ ਨਾਲ ਮਿਲ ਕੇ ਪੌਦਿਆਂ ਦੀਆਂ ਜੜਾਂ ਤੱਕ ਪਹੁੰਚੂ ਤੇ ਪੌਦਿਆਂ ਨੂੰ ਸਿਹਤਮੰਦ ਬਣਾਊਗਾ।
2: ਤੇ ਫੇਰ ਇਹ ਜੀਵ ਅੰਮ੍ਰਿਤ ਪੌਦਿਆਂ ਤੋਂ ਬਾਅਦ ਆ ਖਾਦ ਖੁਰਾਕ ਬਣ ਕੇ ਤੇ ਨੰਬਰਦਾਰ ਦੇ ਗੋਡਿਆਂ ਤੱਕ ਪਹੁੰਚ ਜੂਗਾ ਤੇ ਫੇਰ ਭਤੀਜ ਆਪਣੇ ਨੰਬਰਦਾਰ ਦੇ ਗੋਡੇ ਵੀ ਠੀਕ ਹੋ ਜਾਣਗੇ।
1: ਓਏ ਆਹੋ, ਹੁਣ ਤਾਂ ਤੂੰ ਐ ਵੀ ਕਵੇਂਗਾ ਵੀ ਇਹ ਫਿਰ ਜੀਵ ਅੰਮ੍ਰਿਤ ਨੰਬਰਦਾਰ ਦੇ ਕਾਲਜੇ ਤੱਕ ਵੀ ਪਹੁੰਚ ਜੂ, ਫਿਰ ਤੇਜ਼ਾਬ ਠੀਕ ਹੋ ਜੂ। ਓ ਯਾਰ ਕਿਉਂ ਯਾਰ ਤੂੰ ਮਜ਼ਾਕ ਬਣਾਈ ਜਾਂਦਾ।
0: ਬਾਬਾ ਜੀ, ਇਹ ਅੰਮ੍ਰਿਤ ਤੋਂ ਇਲਾਵਾ ਇੱਕ ਹੋਰ ਵੀ ਅੰਮ੍ਰਿਤ ਹੈ ਜਿਹੜਾ ਆਪਾਂ ਨੂੰ ਫਸਲ ਬੀਜਣ ਤੋਂ ਪਹਿਲਾਂ ਹੀ ਕੰਮ ਦਿੰਦਾ, ਉਹਨੂੰ ਕਹਿੰਦੇ ਆ ਬੀਜ ਅੰਮ੍ਰਿਤ। ਬੀਜ ਅੰਮ੍ਰਿਤ ਦੇ ਨਾਲ ਆਪਾਂ ਬਿਜਾਈ ਤੋਂ ਪਹਿਲਾਂ ਬੀਜ ਨੂੰ ਸੋਧ ਸਕਦੇ ਹਾਂ, ਜਿਵੇਂ ਆਪਾਂ ਰਸਾਇਣਿਕ ਜ਼ਹਿਰਾਂ ਨਾਲ ਨਹੀਂ ਬੀਜ ਨੂੰ ਸੋਧ ਦੇ, ਬਸ ਉਹੀ ਕੰਮ ਇਹ ਬੀਜ ਅੰਮ੍ਰਿਤ ਦਾ। ਬਸ ਇਹ ਸਾਡਾ ਦੇਸੀ ਤਰੀਕਾ ਆ ਗਿਆ ਤੇ ਉਹਦੇ ਨਾਲੋਂ ਸਾਨੂੰ ਜ਼ਿਆਦਾ ਫਾਇਦੇਮੰਦ ਹੈ।
2: ਓਏ ਨਾਲੇ ਭਤੀਜ, ਮੈਨੂੰ ਪਤਾ ਆ ਹਲੇ ਭਾਵੇਂ ਤੂੰ ਇਹਦੀ ਵਿਧੀ ਨਹੀਂ ਦੱਸੀ, ਪਰ ਮੈਨੂੰ ਪਤਾ ਵੀ ਆਹ ਗਾਂ ਦਾ ਗੋਹਾ ਤੇ ਮੂਤਰ ਤੂੰ ਲਾਜ਼ਮੀ ਫੇਰ ਪਵਾਏਗਾ, ਮੰਨ ਜਾ ਗੱਲ। ਹੋਰ ਭਾਵੇਂ 100,000 ਕਾਜੂ ਬਦਾਮ ਪਵਾਈ ਜਾਵੇ, ਪਰ ਤੂੰ ਮੈਨੂੰ ਪਤਾ ਹੈ ਵੀ ਗੋਹੇ ਤੇ ਮੂਤਰ ਦਾ ਖੇੜਾ ਨੀ ਛੱਡਣਾ।
0: ਲੈ ਤਾਇਆ, ਤੂੰ ਤਾਂ ਕਿੰਨਾ ਕੁਝ ਸਿੱਖ ਗਿਆ ਬੈਠਾ ਬੈਠਾ, ਉਹ ਅੱਧੀਆਂ ਵਿਧੀਆਂ ਤਾਂ ਤੈਨੂੰ ਹੀ ਆਉਣ ਲੱਗ ਗਈਆਂ। ਸਹੀ ਕਿਹਾ ਤੂੰ, ਆਪਾਂ ਬੀਜ ਅੰਮ੍ਰਿਤ ਦੇ ਵਿੱਚ ਵੀ ਦੇਸੀ ਗਾਂ

0: 5 किलो गोबर ते 5 लीटर मूत्र पाउणा नाल 250 ग्राम चूना ते इनू आपां 20 लीटर पानी च पा देना इन्हां सारियां चीजां नूं घोल के 24 घंटे रखना ते दो वारी आपां दिन च इनू हिलाउणा उह तों बाद फिर बीज ते बीज अमृत पा के सोध लेना बस फिर उही बीज नूं आपां छां च सुका लेना ते इहदा फायदा इह है वी जिहड़े बीज आपां बीज अमृत नाल सोधे होणगे ना उह इक तां उगदे जल्दी आ ते इन्हां दीआं जिहड़ीआं जड़ां है ਉਹ ਬੜੀ ਤੇਜ਼ੀ ਨਾਲ ਤੇ ਚੰਗਾ ਵਿਕਾਸ ਕਰਦੀਆਂ।
1: ਚੱਲ ਠੀਕ ਆ ਪਤੀ, ਓਏ ਬਸ ਹੁਣ ਤਾਂ ਨਿਬੜ ਗਈਆਂ ਹੋਣਗੀਆਂ ਤੇਰੀਆਂ ਵਿਧੀਆਂ। ਹੈ ਆ ਇੰਨੀਆਂ ਤਾਂ ਤੂੰ ਵਿਧੀਆਂ ਗਿਣਾਤੀਆਂ ਯਾਰ, ਹੈ ਓਏ ਨਿਬੜੀ ਗਈਆਂ ਹੋਣਗੀਆਂ।
0: ਉਹ ਬਸ ਇੱਕ ਛੋਟੀ ਜਿਹੀ ਵਿਧੀ ਹੋਰ ਰਹਿ ਗਈ ਤਾਇਆ, ਆਹਾ ਗੁੜ ਜਾਲ ਅੰਮ੍ਰਿਤ। ਗੁੜ ਜਾਲ ਅੰਮ੍ਰਿਤ ਇੱਕ ਇਹੋ ਜਿਹੀ ਫਸਲੀ ਖੁਰਾਕ ਹੈ ਜਿਹੜੀ ਹਰੇਕ ਫਸਲ ਨੂੰ ਪਾਣੀ ਲਾਉਂਦੇ ਸਮੇਂ ਦਿੱਤੀ ਜਾ ਸਕਦੀ ਹੈ, ਜਿਹਦੇ ਨਾਲ ਫਸਲ ਕਦੇ ਪੀਲੀ ਨਹੀਂ ਪੈਂਦੀ, ਸਗੋਂ ਹਰੀ ਕਚਾਰ ਤੇ ਪੂਰੀ ਟੈਗ ਚ ਰਹਿੰਦੀ ਹੈ। ਤੇ ਇਹਦੇ ਲਈ ਬਾਹਲਾ ਕੋਈ ਲਾਮ ਝਾਮ ਦੀ ਲੋੜ ਨਹੀਂ, ਬਸ ਸਿੱਧਾ ਜਿਹਾ ਤਰੀਕਾ ਕੀ ਕਰਨਾ ਹੈ ਵੀ ਗਾਂ ਜਾਂ ਮੱਝ ਦਾ ਤਾਜ਼ਾ 60 ਕਿਲੋ ਗੋਬਰ।
1: ਉਹ ਚੱਲ ਗੋਬਰ ਦਾ ਖੇੜਾ ਤਾਂ ਨਹੀਂ ਛੱਡਿਆ ਭਤੀਜ, ਪਰ ਚੱਲ ਕੋਈ ਨੀ, ਆ ਤਾਜ਼ੇ ਗੋਬਰ ਤੇ ਤਾਂ ਆ ਗਿਆ।
0: ਉਹ ਚੱਲ ਤਾਇਆ, ਤੈਨੂੰ ਕੁਛ ਨਾ ਕੁਛ ਤਾਂ ਤਸੱਲੀ ਹੋਈ। ਤੇ ਇਹ ਤੋਂ ਇਲਾਵਾ ਫਿਰ ਆਪਾਂ ਪਾਉਣਾ ਹੈ ਇਹਦੇ ਚ ਬੇਸਣ 1 ਕਿਲੋ, ਗੁੜ ਪਾਉਣਾ ਹੈ 3 ਕੁ ਕਿਲੋ, ਤੇ ਫੇਰ ਪਾਉਣਾ ਆਪਾਂ ਸਰੋਂ ਦਾ ਤੇਲ 250 ਗ੍ਰਾਮ, ਤੇ ਇਹਨੂੰ ਆਪਾਂ 200 ਲੀਟਰ ਪਾਣੀ ਚ ਪਾ ਦੇਣਾ। ਪ੍ਰਤੀ ਏਕੜ 1 ਡਰੰਮ ਗੁੜ ਜਾਲ ਅੰਮ੍ਰਿਤ ਹਰ ਪਾਣੀ ਨਾਲ ਫਸਲ ਨੂੰ ਦੇ ਦੇਣਾ, ਫੇਰ ਦੇਖਿਓ ਕਿਵੇਂ ਫਸਲਾਂ ਟਹਿਕਦੀਆਂ ਤੁਹਾਡੀਆਂ।
1: ਉਹ ਲੈ ਵੀ ਭਤੀਜ, ਆ ਹੁਣ ਤੂੰ ਨਾ ਗੁੜ ਜਾਲ ਅੰਮ੍ਰਿਤ ਦਾ ਦੱਸਤਾ, ਆ ਵੇਖੀ ਕਿਤੇ ਹੁਣ ਫੇਰ ਨਾ ਆਖਦੀ ਵੀ ਮੈਂ ਹੁਣ ਖੰਡ ਜਲ ਅੰਮ੍ਰਿਤ ਦੱਸਣਾ। ਓਏ ਮੇਰੇ ਕੋਲੇ ਇੰਨਾ ਟਾਈਮ ਹੈ ਨੀ, ਹੈ ਓਏ ਮੈਂ ਤਾਂ ਪਤੰਦਰੋ ਆਹ ਖੇਤ ਗਿਆ ਸੀ ਸਪਰੇ ਕਰਨ, ਹੈ ਤੇ ਅੱਧੀ ਸਪਰੇ ਘਰੇ, ਓਏ ਮੈਂ ਤਾਂ ਪਤੰਦਰੋ ਸਪਰੇ ਚੱਕਣ ਆਇਆ ਸੀ, ਹੁਣ ਢੋਲੀ ਭਰ ਕੇ ਫੇਰ ਜਾਊ ਖੇਤ ਕਰਨ।
0: ਉਹ ਜਾ ਯਾਰ ਤਾਇਆ, ਕੀ ਫਾਇਦਾ ਹੋਇਆ ਤੇਰੇ ਨਾਲ ਇੰਨੀ ਮਗਜ ਖਪਾਈ ਕਰਨ ਦਾ, ਤੂੰ ਫੇਰ ਉਹੀ ਰਸਾਇਣਿਕ ਖਾਦਾਂ ਤੇ ਆ ਗਿਆ।
1: ਓ ਨਹੀਂ ਨਹੀਂ ਭਤੀਜ, ਉਹ ਯਾਰ ਤਰੀਕਾ ਤਾਂ ਆਪਾਂ ਤੇਰਾ ਵਰਤਾਂਗੇ ਕੋਈ ਨਾ ਕੋਈ, ਪਰ ਜਿਹੜੀ ਆਹ ਹੁਣ ਖਰੀਦੀ ਬੈਠੇ ਆ ਰੇ ਸਪਰੇ, ਉਹ ਯਾਰ ਉਹ ਤਾਂ ਲਿਵੇ ਲਾਉਣੀ ਹੈ। ਉਹ ਨਾਲੇ ਬਈ ਤੇਰਾ ਹੈਗਾ ਢੰਗ ਤਰੀਕਾ ਥੋੜਾ ਜਿਹਾ ਲੰਮਾ, ਓਏ ਹੁਣ ਜਾ ਕੇ ਬੁੜੀਆਂ ਨੂੰ ਆਖੂਗਾ ਵੀ ਪਾਥੀ ਨਾਲ ਪੱਥ ਕੇ ਤਰੀਕ ਕਰ ਲਓ ਨੋਟ, ਤੇ ਸਾਲ ਬਾਅਦ ਫੇਰ ਪਿਆਵਾਂਗੇ 7 ਪਾਥੀਆਂ।
0: ਉਹ 7 ਨੀ ਤਾਇਆ, 7 ਕਿਲੋ।
1: ਓਏ ਆਹੋ 7 ਕਿਲੋ।
2: ਓਏ ਅੱਜ ਤਾਂ ਪੜਿਆ ਤੂੰ ਸਾਡੀਆਂ ਅੱਖਾਂ ਖੋਲਤੀਆਂ। ਉਹ ਫੀਲਿਆ ਯਾਰ ਗੱਲ ਮਜ਼ਾਕ ਦੀ ਨੀ, ਇਹਦੇ ਨਾਲ ਆਪਣਾ ਖਰਚਾ ਵੀ ਬਚੂ ਤੇ ਨਾਲੇ ਸਿਹਤ ਵੀ ਠੀਕ ਰਹੂ। ਓਏ ਫਸਲ ਤਾਂ ਉਨੀ ਹੋ ਜਾਣੀ ਹੈ, ਘਰੇ ਤਿਆਰ ਕਰ ਲਿਆ ਕਰਾਂਗੇ ਆ ਚੀਜ਼ਾਂ, ਕਿਉਂ ਫੀਲਿਆ?
1: ਓਏ ਆਹੋ, ਓਏ ਮੈਂ ਤਾਂ ਆਪ ਆਣਾ ਯਾਰ, ਹੈ ਓਏ ਨਾਲੇ ਫਸਲਾਂ ਦੀਆਂ ਬਿਮਾਰੀਆਂ ਦਾ ਹੱਲ ਤਾਂ ਰਿਹਾ ਇੱਕ ਪਾਸੇ, ਓਏ ਖਰਚੇ ਘਟਨੇ ਰਹੇ ਦੂਜੇ ਪਾਸੇ, ਓਏ ਸਭ ਤੋਂ ਵੱਡਾ ਜੈਵਿਕ ਖੇਤੀ ਦਾ ਫਾਇਦਾ ਤਾਂ ਤੈਨੂੰ ਹੋਣਾ
2: ਹੈ।
1: ਹਾਂ
2: ਮੈਨੂੰ ਹੋਣਾ,
1: ਤੇ ਹੋਰ ਉਸ ਤੋਂ ਵੱਡਾ ਫਾਇਦਾ ਸਾਨੂੰ ਹੋਣਾ, ਉਹ ਪੁੱਛ ਕਿਉਂ?
2: ਕਿਉਂ?
1: ਓਏ ਇੱਥੇ ਬਹਿ ਕੇ ਓਏ ਘੱਟੋ ਘੱਟ ਜੈਵਿਕ ਖੇਤੀ ਦੇ ਬਣੇ ਪਦਾਰਥ ਖਾਏਗਾ ਤਾਂ ਪਤੰਦਰਾ ਤੇਰੇ ਗੈਂਸ ਤਾਂ ਨਾ ਬਣੂ, ਓਏ ਜੇ ਤੇਰੇ ਗੈਂਸ ਨਾ ਬਣੂ ਤਾਂ ਇੱਥੇ ਅਸੀਂ ਤਾਂ ਸੌਖੇ ਬਹਿ ਜਾ ਕਰਾਂਗੇ, ਓਏ ਉਹੀ ਖੁੰਡ ਤੇ ਅੱਧਾ ਘੰਟਾ ਵੱਧ ਲਾ ਲਿਆ ਕਰਾਂਗੇ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਖੁੰਡ ਚਰਚਾ ਭਾਗ 379। ਵਿਸ਼ਾ ਸੀ ਕਿਸਾਨਾਂ ਨੂੰ ਜੈਵਿਕ ਖੇਤੀ ਦੇ ਲਾਭ ਤੇ ਇਸ ਪ੍ਰੋਗਰਾਮ ਦੇ ਵਿੱਚ ਭਾਗ ਲੈਣ ਵਾਲੇ ਕਲਾਕਾਰ ਸਨ ਅੰਗਦ ਬਣੇ ਸਨ ਕੁਲਵਿੰਦਰ ਸਿੰਘ ਚਾਨੀ, ਨੰਬਰਦਾਰ ਦਾ ਰੋਲ ਅਦਾ ਕੀਤਾ ਤਰਸੇਮ ਸਿੰਘ ਬੁੱਟਰ ਨੇ ਤੇ ਫੀਲਾ ਬਣੇ ਸਨ ਕੁਲਵਿੰਦਰ ਸਿੰਘ ਔਲਖ, ਆਲੇਖ ਕੁਲਵਿੰਦਰ ਸਿੰਘ ਚਾਨੀ ਦਾ, ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਕਿਸਾਨ ਵੀਰੋ ਹੁਣ ਵੇਲਾ ਹੈ ਮੌਸਮ ਦੀ ਜਾਣਕਾਰੀ ਦਾ। IMD ਚੰਡੀਗੜ੍ਹ ਦੇ ਸੁਪਰ ਕੰਪਿਊਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਆਉਣ ਵਾਲੇ ਕੱਲ੍ਹ ਯਾਨੀ ਕਿ 22 ਮਈ ਨੂੰ ਮੌਸਮ ਆਮ ਤੌਰ ਤੇ ਖੁਸ਼ਕ ਅਤੇ ਗਰਮ ਰਹਿਣ ਦੀ ਸੰਭਾਵਨਾ ਹੈ। ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਂਟੀਗ੍ਰੇਡ ਅਤੇ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਸੈਂਟੀਗ੍ਰੇਡ ਦੇ ਵਿਚਕਾਰ ਰਹਿਣ ਦਾ ਅਨੁਮਾਨ ਹੈ। ਹਵਾ ਵਿੱਚ ਸਵੇਰ ਵੇਲੇ ਨਮੀ ਦੀ ਮਾਤਰਾ 39% ਅਤੇ ਸ਼ਾਮ ਵੇਲੇ ਨਮੀ ਦੀ ਮਾਤਰਾ 25% ਰਹਿਣ ਦਾ ਅਨੁਮਾਨ ਹੈ। ਹਵਾ ਦੀ ਗਤੀ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲਣ ਦੀ ਸੰਭਾਵਨਾ ਹੈ ਅਤੇ ਹਵਾ ਦੀ ਦਿਸ਼ਾ 244 ਡਿਗਰੀ ਰਹੇਗੀ। ਇਸੇ ਦੇ ਨਾਲ ਹੀ ਰਜਿੰਦਰ ਮਾਨ ਨੂੰ ਪ੍ਰੋਗਰਾਮ ਕਿਸਾਨ ਵਾਣੀ ਇੱਥੇ ਹੀ ਖਤਮ ਕਰਨ ਦੀ ਦਿਓ।

0: ਆ ਗਿਆ। ਧੰਨਵਾਦ।
1: ਪ੍ਰੋਗਰਾਮ ਕਿਸਾਨਬਾਣੀ ਦੇ ਪ੍ਰਯੋਜਕ ਸੀ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਕਿਸਾਨ ਬਾਣੀ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 5:30 ਤੇ 30 ਸਕਿੰਟ ਦਾ ਤੇ ਹੁਣ ਵੇਲਾ ਇਹ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ। ਅੱਜ ਦੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਹੈਲੋ ਡਾਕਟਰ। ਪ੍ਰੋਗਰਾਮ ਦਾ ਵਿਸ਼ਾ ਹੈ ਜੀ ਜ਼ੂਨੋਟਿਕ ਬਿਮਾਰੀਆਂ ਕੀ ਹਨ ਅਤੇ ਇਹਨਾਂ ਤੋਂ ਕਿਵੇਂ ਬਚੀਏ। ਇਸ ਬਾਰੇ ਸਾਨੂੰ ਜਾਣਕਾਰੀ ਦੇਣ ਲਈ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਗੁਰਸਿਮਰਨ ਕੌਰ ਕੋਚਰ ਅਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਖੁਸ਼ਪ੍ਰੀਤ ਕੌਰ ਸ਼ੇਰਗਿੱਲ। ਆਓ ਜੀ ਸੁਣਦੇ ਹਾਂ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਸਿਲਸਿਲਾ ਹੈਲੋ ਡਾਕਟਰ।

0: अपने आप ही क्लियर किया है कि वन हेल्थ की है
1: जी।
0: वन हेल्थ एक ओ एक्सपेक्ट एक्सपेक्ट है जेड़ा अपना ह्यूमन हेल्थ मतलब अपनी मनुखा दी हेल्थ जेड़ी एनवायरमेंटल हेल्थ जेड़ी वातावरण अपन एनवायरमेंट नु कहने वातावरण दी हेल्थ या एनिमल हेल्थ आ तीनों एक एक नाल जुड़िया हुई ने ते वन हेल्थ दा कंसेप्ट ही आही है कि एक तीनों नु अपन स्वस्थ रखना है ते तीनों एस्पेक्ट नु नाल लेके चलना है वन हेल्थ दा कंसेप्ट ही आही है
1: जी। ते डॉक्टर साहब थोड़ा जा सानू साडे स्रोतियां नू जानकारी दिओ भी जेकर आपां एम्स हस्पताल बठिंडा दी गल करिए तां इत्थे वन हेल्थ दा जो कॉन्सेप्ट है वो किवें काम करदा है या जो हस्पताल दे विच केड़ियां-केड़ियां सुविधावां या फिर कौन डॉक्टर साहब इस कॉन्सेप्ट दे नाल डील करदे आ जिन्हां तों साडे स्रोते अगर ओह भविख दे विच चाहुण तां जानकारी हासिल कर सकदे आ या जिन्हां नू जाके ओह मिल सकदे आ ते अपणियां समस्यावां दा हल ओह करवा सकदे आ। तां
0: एक वन हेल्थ नेशनल प्रोग्राम हैगा जो कि रन कर रहे ने साडे डायरेक्टर साहब प्रोफेसर डॉक्टर रतन गुप्ता ते नोडल ऑफिसर ने साडे है प्रोफेसर डॉक्टर राकेश कक्कर सर जो कि प्रोग्राम नू देख रहे ने जो कि एक नेशनल लेवल प्रोग्राम है ते बहुत ही मैं कहना चाहूंगी कि तुहाडे गर्व लई गल है एक साडी प्राउड हैगा है कि अपने बठिंडा जिहड़ा एम्स बठिंडा है वो रीजनल सेंटर हैगा जो कि असी जम्मू कश्मीर तक कवर कर रहे हैं रीजनल सेंटर वी आर रिस्पोंसिबल असी रिस्पोंसिबल हैगे हरियाणा चंडीगढ़ ऑल ओवर पंजाब तो आप हैगे हैं जम्मू कश्मीर हिमाचल प्रदेश तो सारे रीजन लई आपां एक प्राउड मोमेंट है कि आप एम्स बठिंडा इस प्रोग्राम नू लीड कर रहे हैं ते उही जड़े अपने प्रोफेसर डॉक्टर रतन गुप्ता सर एंड प्रोफेसर डॉक्टर राकेश कक्कर सर एंड इस प्रोग्राम नू लीड कर रहे ने।
1: जी ते डॉक्टर साहब हुण आपां जो अज दा अपना मेन विशा है उस ते आउने आ ते साडे स्रोतियां दे मन दे विच वी चल रहा होगा भी आखिर दे विच इह किहड़ियां बीमारियां दी गल कर रहे आ ज़ू नॉटिक बीमारियां असीं तां कदे सुणिया नहीं सीगा क्योंकि कई जणियां दे नू लग्गिया भी इह नवीं जी चीज़ है नवीं जी अलोकारी जी गल हो रही है सो हुण तुसीं कृपा करके स्रोतियां नू जानकारी दिओ भी ज़ू नॉटिक बीमारी ਹੁੰਦੀਆਂ ਕੀ ਨੇ।
0: ਜ਼ੂਨੋਟਿਕ ਬਿਮਾਰੀਆਂ ਉਹ ਬਿਮਾਰੀਆਂ ਨੇ ਜਿਹੜੇ ਆਪਾਂ ਜਾਨਵਰਾਂ ਤੋਂ ਮਨੁੱਖਾਂ 'ਚ ਆਉਣ ਵਾਲੀ ਬਿਮਾਰੀਆਂ ਆਪਾਂ ਉਹਨੂੰ ਕਹਿੰਦੇ ਹਾਂ ਜ਼ੂਨੋਟਿਕ ਡਿਜ਼ੀਜ਼ ਅਤੇ ਆਹ ਬਿਮਾਰੀ ਮਨੁੱਖਾਂ ਤੋਂ ਜਾਨਵਰਾਂ ਵਿੱਚ ਵੀ ਹੋ ਸਕਦੇ ਨਾ ਬਟ ਉਹਦਾ ਆਪਾਂ ਕਹਿੰਦੇ ਕਿ ਉਹ 10-20% ਹੈ ਉਹ ਬਹੁਤ ਘੱਟ ਹੈ ਪਰ ਮੇਨਲੀ ਜਿਹੜੇ ਆਪਾਂ 60-70% ਆਪਾਂ ਗੱਲ ਕਰੀਏ ਉਹ ਜਾਨਵਰਾਂ 'ਚੋਂ ਮਨੁੱਖਾਂ 'ਚ ਆਉਣ ਵਾਲੀ ਬਿਮਾਰੀਆਂ ਨੇ ਜਿਵੇਂ ਕਿ ਆਪਾਂ ਹੁਣ ਗੱਲ ਕਰਦੇ ਹਾਂ ਜ਼ੂਨੋਟਿਕ ਡਿਜ਼ੀਜ਼ ਆਪਾਂ ਬਿਮਾਰੀ ਹੈ ਉਹਨੂੰ ਡਿਟੇਲ 'ਚ ਆਪਾਂ ਗੱਲ ਕਰਦੇ ਹਾਂ ਅਤੇ ਜਿਹੜੀ ਇਹਨਾਂ ਦੀ ਉੱਪਰ ਸਬ ਫੈਮਲੀ ਹੈ ਉਹ ਕਿਹੜੀਆਂ ਨੇ ਜ਼ੂਨੋਟਿਕ ਡਿਜ਼ੀਜ਼ ਵਾਇਰਲ ਵੀ ਹੁੰਦੀਆਂ ਨੇ ਬੈਕਟੀਰੀਅਲ ਵੀ ਹੁੰਦੀਆਂ ਨੇ ਫੰਗਸ ਵੀ ਹੁੰਦੀਆਂ ਨੇ ਅਤੇ ਪੈਰਾਸਾਈਟ ਵੀ ਹੁੰਦੀਆਂ ਨੇ ਵਾਇਰਲ ਵਿੱਚ ਤੁਸੀਂ ਬਹੁਤ ਫੇਮਸ ਜ਼ੂਨੋਟਿਕ ਡਿਜ਼ੀਜ਼ ਸੁਣੀ ਹੋਣਗੇ ਜੋ ਕਿ ਆਮ ਤੌਰ 'ਤੇ ਸਾਰਿਆਂ ਨੂੰ ਪਤਾ ਹੁੰਦਾ ਰੇਬੀਜ਼ ਰੇਬੀਜ਼ ਇੱਕ ਵਾਇਰਲ ਜ਼ੂਨੋਟਿਕ ਡਿਜ਼ੀਜ਼ ਹੈਗੀਆਂ ਨੇ ਅਤੇ ਆਪਾਂ ਦੂਜੀ ਗੱਲ ਕਰੀਏ ਬੈਕਟੀਰੀਅਲ ਬੈਕਟੀਰੀਅਲ ਵਿੱਚ ਇਹ ਵੀ ਸਾਰਿਆਂ ਨੇ ਸੁਣਿਆ ਹੋਏਗੀ ਬਰੂਸੈਲੋਸਿਸ ਇਹ ਬਰੂਸੈਲੋਸਿਸ ਇੱਕ ਬੈਕਟੀਰੀਅਲ ਜ਼ੂਨੋਟਿਕ ਡਿਜ਼ੀਜ਼ ਹੈਗੀ ਹੈ ਜਿਹਦੇ ਵਿੱਚ ਆਪਾਂ ਇੱਕ ਹੋਰ ਐਗਜ਼ਾਮਪਲ ਕਹਾਂ ਤਾਂ ਲੈਪਟੋਸਪਾਇਰੋਸਿਸ ਪੈਰਾਸਾਈਟ ਵਿੱਚ ਆਉਂਦੀਆਂ ਨੇ ਟੌਕਸੋਪਲਾਜ਼ਮੋਸਿਸ ਅਤੇ ਫੰਗਸ ਵਿੱਚ ਆਉਂਦੀਆਂ ਨੇ ਰਿੰਗਬੋਮ ਅਤੇ ਆਪਾਂ ਹੁਣ ਆਪਾਂ ਗੱਲ ਕਰਨਾ ਹੈ ਕਿ ਕਿਵੇਂ ਫੈਲਦੀਆਂ ਨੇ ਤੁਸੀਂ ਮੇਨ ਮੇਨ ਆਪਣਾ ਕਰੋ ਕਿ ਚਾਰ ਰਾਹੀਂ ਫੈਲਦੀਆਂ ਨੇ ਇੱਕ ਤਾਂ ਡਾਇਰੈਕਟ ਡਾਇਰੈਕਟ ਮੀਨਸ ਜਿਵੇਂ ਆਪਾਂ ਡੋਗਸ ਆਪਾਂ ਰੇਬੀਜ਼ ਦੀ ਗੱਲ ਕਰੀਏ ਪਹਿਲਾਂ ਇਹ ਡਾਇਰੈਕਟ ਫੈਲਦੀਆਂ ਨੇ ਕਿ ਡੋਗਸ ਦੇ ਕੱਟਣ ਨਾਲ ਫੈਲਦੀਆਂ ਨੇ
1: ਜੀ
0: ਅਤੇ ਹੁਣ ਆਪਾਂ ਜਿਵੇਂ ਆਪਾਂ ਡਿਟੇਲ ਵਿੱਚ ਆਪਾਂ ਗੱਲ ਕਰੀਏ ਕਿ ਰੇਬੀਜ਼ ਦਾ ਜਿਹੜਾ ਬੈਕਟੀਰੀਆ ਉਹ ਇੰਟੈਕਟ ਸਕਿਨ ਮਤਲਬ ਆਪਾਂ ਕਹਿੰਦੇ ਹਾਂ ਕਿ ਜਿਹੜੀ ਆਪਾਂ ਬਿਨਾਂ ਜ਼ਖਮੀ ਸਕਿਨ ਹੁੰਦੀਆਂ ਨੇ ਜਿਹੜੀ ਇੰਟੈਕਟ ਸਕਿਨ ਹੁੰਦੀਆਂ ਨੇ ਉਹਨੂੰ ਜੇ ਆਪਾਂ ਸਿਰਫ ਡੋਗ ਸਿਰਫ ਲਿਕ ਕਰਦਾ ਜਾਂ ਚੱਟਦਾ ਉਹਦੇ ਰਾਹੀਂ ਉਹ ਨਹੀਂ ਫੈਲਦਾ ਉਹ ਫੈਲਦਾ ਜਦੋਂ ਜ਼ਖਮ ਖੁੱਲ੍ਹਾ ਹੋਵੇ ਜਾਂ ਜ਼ਖਮੀ ਅਤੇ ਉਹ ਕੁੱਤਾ ਵੱਢ ਜੇ ਤਾਂ ਹੀ ਫੈਲਦਾ ਆਪਣਾ ਉਹ ਜਿਹੜਾ ਵਾਇਰਸ ਹੈ ਆਪਣੇ ਨਿਊਰੋਨਸ ਵਿੱਚ ਜਾ ਕੇ ਆਪਣੇ ਦਿਮਾਗੀ ਵਿੱਚ ਅਟੈਕ ਕਰਦਾ ਅਤੇ ਰੇਬੀਜ਼ ਬਹੁਤ ਖਤਰਨਾਕ ਬਿਮਾਰੀ ਹੈਗੀ ਹੈ ਅਤੇ ਆਪਾਂ ਦੂਜਾ ਆਪਾਂ ਗੱਲ ਕਰੀਏ ਕਿ ਵੈਕਟਰ ਬੋਨ ਮੀਨਸ ਆਪਾਂ ਕਿਸੇ ਰਾਹੀਂ ਕੀੜੇ ਮਕੌੜੇ ਰਾਹੀਂ ਇਹ ਜ਼ੂਨੋਟਿਕ ਬਿਮਾਰੀ ਫੈਲਦੀ ਹੈ ਤੀਜੀ ਆਪਾਂ ਗੱਲ ਕਰਨਾ ਹੈ ਕਿ ਇਨਵਾਇਰਮੈਂਟ ਕਿ ਦੂਸ਼ਿਤ ਪਾਣੀ ਜਾਂ ਜਿਵੇਂ ਚੂਹਿਆਂ ਦਾ ਯੂਰੀਨ ਮਿਕਸ ਹੋ ਜਾਂਦਾ ਪਾਣੀ ਵਿੱਚ ਉਹੀ ਪਾਣੀ ਆਪਾਂ ਯੂਜ਼ ਕਰ ਰਹੇ ਹਾਂ ਉਹੀ ਪਾਣੀ ਵਿੱਚ ਆਪਾਂ ਨੰਗੇ ਪੈਰ ਜਾ ਰਹੇ ਹਾਂ ਅਤੇ ਉਹਦੇ ਰਾਹੀਂ ਫੈਲਦਾ ਅਤੇ ਚੌਥੀ ਆਪਾਂ ਗੱਲ ਕਰੀਏ ਫੂਡ ਬੋਨ ਫੂਡ ਮੀ ਅੱਜ ਕੱਲ੍ਹ ਬੜੀ ਪ੍ਰੈਕਟਿਸ ਹੈ ਕਿ ਕੱਚਾ ਦੁੱਧ ਪੀਣ ਨਾਲ ਜਾਂ ਆਪਾਂ ਗੱਲ ਕਰੀਏ ਅੱਧ ਪੱਕਾ ਮੀਟ ਕੱਚਾ ਖਾਣ ਨਾਲ ਉਹਦੇ ਰਾਹੀਂ ਇਹ ਜ਼ੂਨੋਟਿਕ ਬਿਮਾਰੀਆਂ ਫੈਲਦੀਆਂ ਨੇ
1: ਜੀ ਤੇ ਡਾਕਟਰ ਸਾਹਿਬ ਜੀ ਹੁਣ ਆਪਾਂ ਗੱਲ ਕਰੀਏ ਲਿਸਟ ਦੀ ਇੱਕ ਵਾਰੀ ਮੈਂ ਚਾਹਾਂਗੀ ਕਿਉਂਕਿ ਇਹ ਕਨਸੈਪਟ ਸਾਡੇ ਸਰੋਤਿਆਂ ਦੇ ਲਈ ਵੀ ਨਵਾਂ ਹੈ ਕਿ ਤੁਸੀਂ ਇੱਕ ਵਾਰ ਫਿਰ ਤੋਂ ਸਾਡੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਕਿਹੜੀਆਂ ਬਿਮਾਰੀਆਂ ਜ਼ੂਨੋਟਿਕ ਬਿਮਾਰੀਆਂ ਦੇ ਅੰਤਰਗਤ ਕਵਰ ਕੀਤੀਆਂ ਜਾਂਦੀਆਂ ਨੇ।
0: ਆਪਾਂ ਗੱਲ ਕਰਦੇ ਹਾਂ ਜਿਵੇਂ ਕਿ ਲੈਪਟੋਸਪਾਇਰੋਸਿਸ ਬਰੂਸੈਲੋਸਿਸ ਸਕ੍ਰਬ ਟਾਈਫਸ ਆਪਾਂ ਗੱਲ ਕਰਦੇ ਟੌਕਸੋਪਲਾਜ਼ਮੋਸਿਸ ਰੇਬੀਜ਼ ਆਹ ਸਾਰੀ ਬਿਮਾਰੀਆਂ ਨੇ ਜਿਹੜੇ ਜ਼ੂਨੋਟਿਕ ਬਿਮਾਰੀਆਂ ਦੇ ਅੰਤਰਗਤ ਆਉਂਦੀਆਂ ਨੇ
1: ਜੀ। ਜਦੋਂ ਅਸੀਂ ਨਿੱਕੇ ਹੁੰਦੇ ਸੀ ਜੀ ਤਾਂ ਅਸੀਂ ਕਿਤਾਬਾਂ ਦੇ ਵਿੱਚ ਐਂਥਰੈਕਸ ਬਾਰੇ ਵੀ ਪੜ੍ਹਦੇ ਹੁੰਦੇ ਸੀ
0: ਜੀ। ਐਂਥਰੈਕਸ ਵੀ ਇੱਕ ਜ਼ੂਨੋਟਿਕ ਬਿਮਾਰੀ ਹੈ
1: ਜੀ। ਤੇ ਡਾਕਟਰ ਸਾਹਿਬ ਹੁਣ ਜੇ ਆਪਾਂ ਗੱਲ ਕਰੀਏ ਵੀ ਜਦੋਂ ਅਸੀਂ ਆਮ ਬਿਮਾਰੀਆਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਟੈਸਟ ਕਰਵਾਉਂਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਕਿ ਵਿਅਕਤੀ ਨੂੰ ਇਹ ਬਿਮਾਰੀ ਹੋ ਗਈ ਹੈ ਤਾਂ ਹੁਣ ਕਿਉਂਕਿ ਇਹ ਬਿਮਾਰੀਆਂ

0: ਪਸ਼ੂਆਂ ਤੋਂ ਵਿਅਕਤੀ ਦੇ ਵਿੱਚ ਫੈਲ ਰਹੀਆਂ ਨੇ ਕਿ ਇਹਨਾਂ ਬਿਮਾਰੀਆਂ ਨੂੰ ਟੈਸਟ ਕਰਨ ਦੇ ਲਈ ਵੀ ਕੋਈ ਟੈਸਟ ਹੁੰਦੇ ਨੇ, ਡਾਇਗਨੋਸਟਿਕ ਟੈਸਟ ਹੁੰਦੇ ਨੇ ਜਿਨ੍ਹਾਂ ਰਾਹੀਂ ਸਾਨੂੰ ਪਤਾ ਲੱਗ ਜੇ ਕਿ ਹਾਂ ਇਸ ਵਿਅਕਤੀ ਨੂੰ ਇਹ ਬਿਮਾਰੀ ਜੋ ਕਿ ਪਸ਼ੂਆਂ ਤੋਂ ਫੈਲਣ ਵਾਲੀ ਬਿਮਾਰੀ ਹੈ, ਜੋ ਕਿ ਜ਼ੂਨੋਟਿਕ ਬਿਮਾਰੀ ਹੈ, ਉਹ ਹੋ ਗਈ ਹੈ?
1: ਹਾਂਜੀ, ਇਹ ਜ਼ਰੂਰ ਤੁਸੀਂ ਸਭ ਤੋਂ ਪਹਿਲਾਂ ਆਪਣੀ ਇੱਕ ਜਦੋਂ ਆਪਾਂ ਜਨਰਲ ਮੈਡੀਸਿਨ ਵਿੱਚ ਜਾਂਦੇ ਹਾਂ ਆਪਾਂ ਧਿਆਨ ਕਿ ਇੱਕ ਨੋਰਮਲ ਬੁਖਾਰ ਤੋਂ ਰਾਹੀਂ ਇਹਦਾ ਕੋਈ ਅੱਡ ਤੋਂ ਸਾਈਨ ਐਂਡ ਸਿਮਟਮ ਨਹੀਂ ਹੈਗਾ ਕਿ ਤੁਸੀਂ ਕਹੋ ਕਿ ਮੈਨੂੰ ਆਹ ਚੀਜ਼ ਹੋ ਗਈ ਹੈ ਅਤੇ ਆਹ ਮੇਰਾ ਆਪਣਾ ਕਿ ਸਪੈਸ਼ਲਟੀ ਹੈ ਕਿ ਤੁਹਾਨੂੰ ਡਾਇਗਨੋਸ ਹੋ ਜਾਏਗਾ ਇੱਕੋ ਵਾਰੀ ਨਹੀਂ, ਸਿਰਫ ਨੋਰਮਲ ਬੁਖਾਰ ਰਾਹੀਂ ਹੀ ਤੁਹਾਨੂੰ ਪਤਾ ਲੱਗੇਗਾ ਕਿ ਤੁਸੀਂ ਆਪਣੀ ਹਿਸਟਰੀ ਆਹੀ ਦੇਣੀ ਹੈ ਕਿ ਸਰ ਮੈਂ ਇੱਕ ਫਾਰਮਰ ਹੈਗਾ, ਮੇਰਾ ਰੋਜ਼ ਪਸ਼ੂ ਪਾਲਣ ਨਾਲ ਇੱਕ ਮੇਰਾ ਵਾਹ ਪੈਂਦਾ, ਮੈਂ ਇੱਕ ਆਪਣਾ ਇੱਕ ਪਡ ਉਹ ਹੈਗਾ ਕਿ ਮੈਂ ਆਪਣਾ ਖੇਤਾਂ ਵਿੱਚ ਕੰਮ ਕਰਦਾ, ਜਾਂ ਮੈਨੂੰ ਮੈਂ ਡੋਗਸ ਲਵਰ ਹੈ, ਜਾਂ ਮੈਂ ਡੋਗ ਹਾਊਸ ਵਿੱਚ ਕੰਮ ਕਰਦਾ, ਤੁਹਾਨੂੰ ਇੱਕ ਆਪਣੀ ਹਿਸਟਰੀ ਦੇਣੀ ਹੈ ਕਿ ਮੈਂ ਕੱਚਾ ਦੁੱਧ ਦੀ ਮੈਂ ਪ੍ਰੈਕਟਿਸ ਕਰਨਾ, ਤੁਸੀਂ ਇੱਕ ਜਨਰਲ ਮੈਡੀਸਿਨ ਵੀ ਦੇਣਾ, ਇੱਕ ਫਿਰ ਡਾਕਟਰ ਨੂੰ ਇੱਕ ਆਈਡੀਆ ਹੁੰਦਾ ਕਿ ਮਾਈਟ ਬੀ ਜ਼ੂਨੋਟਿਕ ਡਿਜ਼ੀਜ਼, ਫਿਰ ਇਹਦਾ ਇੱਕ ਟੈਸਟ ਹੁੰਦਾ ਇਲਾਈਜ਼ਾ ਟੈਸਟ ਜੋ ਕਿ ਸਿਰਫ ਏਮਸ ਬਠਿੰਡਾ ਵਿੱਚ ਅਵੇਲੇਬਲ ਹੈਗਾ। ਪਹਿਲਾਂ ਸਾਰੇ ਜਿਹੜੇ ਆਪਣੇ ਬਠਿੰਡਾ ਦੇ ਵਿਅਕਤੀ ਸੀਗੇ ਉਹਦਾ ਟੈਸਟ ਆਪਣਾ ਜਾਂਦਾ ਸੀ ਜਾਂ ਲੁਧਿਆਣਾ ਜਾਂ ਚੰਡੀਗੜ੍ਹ, ਹੁਣ ਆਪਣੇ ਏਮਸ ਬਠਿੰਡਾ ਵਿੱਚ ਏਮਸ ਬਠਿੰਡਾ ਹੀ ਟੈਸਟ ਕਰ ਰਿਹਾ ਜ਼ੂਨੋਟਿਕ, ਤਾਂ ਤੁਹਾਨੂੰ ਕਿੱਥੇ ਵੀ ਬਾਹਰ ਜਾਣ ਦੀ ਲੋੜ ਨਹੀਂ ਹੈ, ਇਹ ਟੈਸਟ ਫ੍ਰੀ ਆਫ ਕੋਸਟ ਏਮਸ ਬਠਿੰਡਾ ਰਨ ਕਰ ਰਿਹਾ, ਅਤੇ ਲੈਪਟੋਸਪਾਇਰੋਸਿਸ ਬਰੂਸੈਲੋਸਿਸ ਦੇ ਫ੍ਰੀ ਆਫ ਕੋਸਟ ਟੈਸਟ ਹੈਗੇ ਨੇ ਜੋ ਕਿ ਆਪਣੇ ਇੱਕ ਨੈਸ਼ਨਲ ਪ੍ਰੋਗਰਾਮ ਦੇ ਅੰਤਰਗਤ ਇਹ ਕੀਤਾ ਜਾ ਰਿਹਾ ਹੈ
0: ਜੀ। ਅਤੇ ਡਾਕਟਰ ਸਾਹਿਬ ਜੀ, ਹੁਣ ਆਪਾਂ ਗੱਲ ਕਰੀਏ ਪਸ਼ੂਆਂ ਤੋਂ ਹੋਣ ਵਾਲੀਆਂ ਮਨੁੱਖਾਂ ਨੂੰ ਬਿਮਾਰੀਆਂ ਦੀ, ਤਾਂ ਕੀ ਹਰੇਕ ਉਹ ਬਿਮਾਰੀ ਜੋ ਪਸ਼ੂਆਂ ਤੋਂ ਮਨੁੱਖਾਂ ਦੇ ਵਿੱਚ ਆ ਰਹੀ ਹੈ ਉਹਨੂੰ ਅਸੀਂ ਜ਼ੂਨੋਟਿਕ ਡਿਜ਼ੀਜ਼ ਕਹਿੰਦੇ ਹਾਂ? ਇਸ ਬਾਰੇ ਵੀ ਕਿਰਪਾ ਕਰਕੇ ਜ਼ਰੂਰ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
1: ਨਹੀਂ ਜੀ, ਹਰ ਇੱਕ ਬਿਮਾਰੀ ਜ਼ੂਨੋਟਿਕ ਬਿਮਾਰੀ ਨਹੀਂ ਹੁੰਦੀ, ਕੁਝ ਜਿਵੇਂ ਆਪਾਂ ਰੋਜ਼ ਦਾ ਪਸ਼ੂ ਪਾਲਣ ਜਾਂ ਜਦੋਂ ਆਪਾਂ ਪਸ਼ੂਆਂ ਨਾਲ ਵਾਹ ਪੈਂਦਾ ਜਾਂ ਆਪਣਾ ਡੋਗਸ ਨਾਲ ਵਾਹ ਪੈਂਦੇ, ਅਤੇ ਹਰ ਬਿਮਾਰੀ ਜ਼ੂਨੋਟਿਕ ਨਹੀਂ ਹੁੰਦੀ ਪਰ ਜ਼ੂਨੋਟਿਕ ਹੋ ਸਕਦੀਆਂ ਨੇ
0: ਜੀ। ਜੀ ਡਾਕਟਰ ਸਾਹਿਬ, ਬਹੁਤ ਵਧੀਆ ਜਾਣਕਾਰੀ, ਇਸ ਜੋ ਨਵਾਂ ਜਿਹਾ ਕੋਨਸੈਪਟ ਹੈ ਸਾਡੇ ਸਰੋਤਿਆਂ ਦੇ ਲਈ ਵੀ ਜ਼ੂਨੋਟਿਕ ਬਿਮਾਰੀਆਂ, ਇਹਦੇ ਬਾਰੇ ਤੁਸੀਂ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰ ਰਹੇ ਹੋ। ਤੇ ਸਰੋਤਿਓ, ਤੁਹਾਨੂੰ ਜਾਣਕਾਰੀ ਦੇਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਮਾਹਿਰ ਮਹਿਮਾਨ ਡਾਕਟਰ ਗੁਰਸਿਮਰਨ ਜੀ ਪਹੁੰਚੇ ਹੋਏ ਨੇ ਜੋ ਕਿ ਕੰਸਲਟੈਂਟ ਨੇ ਵਨ ਹੈਲਥ ਪ੍ਰੋਗਰਾਮ ਦੇ, ਤੇ ਅੱਜ ਸਾਡਾ ਵਿਸ਼ਾ ਹੈ ਜ਼ੂਨੋਟਿਕ ਬਿਮਾਰੀਆਂ ਕੀ ਹੁੰਦੀਆਂ ਨੇ ਤੇ ਅਸੀਂ ਇਹਨਾਂ ਤੋਂ ਕਿਵੇਂ ਆਪਣਾ ਬਚਾਅ ਕਰ ਸਕਦੇ ਹਾਂ। ਡਾਕਟਰ ਸਾਹਿਬ ਨੇ ਸਾਨੂੰ ਵਨ ਹੈਲਥ ਬਾਰੇ ਜਾਣਕਾਰੀ ਦਿੱਤੀ ਕਿ ਕਿਵੇਂ ਵਨ ਹੈਲਥ ਦਾ ਕੋਨਸੈਪਟ ਹੈ ਜਿਹੜਾ ਕੰਮ ਕਰਦਾ, ਔਰ ਨਾਲ ਹੀ ਸਾਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਏਮਸ ਹਸਪਤਾਲ ਬਠਿੰਡਾ, ਜੇਕਰ ਆਪਾਂ ਗੱਲ ਕਰੀਏ ਤਾਂ ਉੱਤਰੀ ਭਾਰਤ ਦੇ ਵਿੱਚ ਇਕੱਲਾ ਇਹੋ ਜਿਹਾ ਹਸਪਤਾਲ ਹੈ ਜਿੱਥੇ ਜ਼ੂਨੋਟਿਕ ਬਿਮਾਰੀਆਂ ਦਾ ਟੈਸਟ ਕੀਤਾ ਜਾਂਦਾ। ਸੋ ਜੇਕਰ ਕਿਸੇ ਨੂੰ ਵੀ ਸ਼ੱਕ ਪੈਂਦਾ ਕਿ ਮੈਨੂੰ ਕੋਈ ਪਸ਼ੂਆਂ ਤੋਂ ਫੈਲਣ ਵਾਲੀ ਬਿਮਾਰੀ ਹੋ ਸਕਦੀ ਹੈ, ਤਾਂ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਏਮਸ ਹਸਪਤਾਲ ਬਠਿੰਡਾ ਵਿਖੇ ਜਾ ਕੇ ਆਪਣਾ ਚੈੱਕਅਪ ਹੈ ਜਿਹੜਾ ਉਹ ਕਰਵਾ ਲੈਣਾ ਚਾਹੀਦਾ। ਤੇ ਡਾਕਟਰ ਸਾਹਿਬ, ਅਗਲਾ ਸਵਾਲ ਤੁਹਾਡੇ ਤੋਂ ਇਹ ਪੁੱਛਣਾ ਚਾਹਾਂਗੇ ਕਿ ਤੁਸੀਂ ਸਰੋਤਿਆਂ ਨੂੰ ਇੱਕ ਵਾਰੀ ਫਿਰ ਤੋਂ ਜਾਣਕਾਰੀ ਦਿਓ ਵੀ ਜੇ ਆਪਾਂ ਗੱਲ ਕਰੀਏ ਜਿਵੇਂ ਹੁਣ ਘਰਾਂ ਦੇ ਵਿੱਚ ਲੋਕ ਜਦੋਂ ਪਸ਼ੂ ਰੱਖਦੇ ਨੇ, ਵੈਸੇ ਤਾਂ ਹੁਣ ਇਹ ਪ੍ਰਚਲਨ ਬਹੁਤ ਘੱਟਦਾ ਜਾ ਰਿਹਾ, ਲੋਕ ਪਸ਼ੂ ਨਹੀਂ ਰੱਖ ਰਹੇ, ਜਿਹਦੇ ਘਰਾਂ ਦੇ ਵਿੱਚ ਪਸ਼ੂ ਰੱਖੇ ਹੋਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਆਪਣੇ ਪਸ਼ੂਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਤਾਂ ਕਿ ਆਪਣਾ ਵੀ ਉਹ ਬਚਾਅ ਕਰ ਸਕਣ ਤੇ ਆਪਣੇ ਪਸ਼ੂਆਂ ਦਾ ਵੀ ਬਚਾਅ ਕਰ ਸਕਣ, ਕਿ ਉਹਨਾਂ ਨੂੰ ਵੀ ਪਹਿਲਾਂ ਪਸ਼ੂਆਂ ਨੂੰ ਉਹ ਬਿਮਾਰੀ ਨਾ ਹੋਵੇ ਤੇ ਫਿਰ ਉਸ ਤੋਂ ਬਾਅਦ ਮਨੁੱਖਾਂ ਦੇ ਵਿੱਚ ਉਹ ਪਸ਼ੂਆਂ ਰਾਹੀਂ ਫੈਲਣ ਵਾਲੀ ਬਿਮਾਰੀ ਹੈ ਜਿਹੜੀ ਨਾ ਹੋਵੇ? ਕੀ ਕੀ ਸਾਵਧਾਨੀਆਂ ਸਾਨੂੰ ਵਰਤਣੀਆਂ ਚਾਹੀਦੀਆਂ ਨੇ ਜੀ?
1: ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗੀ ਕਿ ਆ ਜਿਹੜਾ ਮੇਰਾ ਅੱਜ ਦਾ ਵਿਸ਼ਾ ਹੈ ਉਹ ਕਿਸੇ ਨੂੰ ਪੈਨਿਕ ਜਾਂ ਘਬਰਾਉਣ ਦੀ ਲੋੜ ਨਹੀਂ ਹੈ, ਤੁਸੀਂ ਸਗੋਂ ਇੱਕ ਪਸ਼ੂ ਪਾਲਣ ਕਰੋ, ਇਹ ਆਪਣੀ ਰੋਜ਼ੀ ਰੋਟੀ ਹੈ ਅਤੇ ਆਪਣੇ ਪੰਜਾਬ ਦਾ ਇੱਕ ਪ੍ਰਾਊਡ ਹੈਗਾ ਕਿ ਆਪਾਂ ਖੇਤੀਬਾੜੀ ਕਰਨੇ ਆ ਆਪਣਾ ਇੱਕ ਆਮਦਨੀ ਦਾ ਸਾਧਨ ਹੈ ਕਿ ਆਪਾਂ ਦੁੱਧ ਦਹੀਂ ਜਿਹੜਾ ਆਪਣਾ ਪੁਰਾਣਿਆਂ ਤੋਂ ਚੱਲ ਰਿਹਾ ਤੁਸੀਂ ਉਹ ਕਰੋ, ਬਟ ਉਹ ਕਿ ਹਾਈਜੀਨ, ਸਭ ਤੋਂ ਪਹਿਲਾਂ ਹਾਈਜੀਨ, ਸਾਫ਼ ਸੁਥਰੀ ਚੀਜ਼ਾਂ ਨੂੰ ਆਪਣੇ ਹੱਥ, ਜਦੋਂ ਤੁਸੀਂ ਦੁੱਧ ਕੱਢਦੇ ਹੋ ਜਾਂ ਦੁੱਧ ਚੋਣਦੇ ਹੋ ਤੁਸੀਂ ਆਪਾਂ ਕਹਿੰਦੇ ਹਾਂ, ਜਾਂ ਜਦੋਂ ਆਪਾਂ ਇੱਕ ਵੈਟਨਰੀਅਨਸ ਨੂੰ ਵੀ ਹੈਲਪ ਕਰਨਾ, ਤਾਂ ਸਭ ਤੋਂ ਵੱਡੀ ਗੱਲ ਹੁੰਦੀ ਹੈ ਆਪਾਂ ਜਿਵੇਂ ਹੁੰਦਾ ਇੱਕ ਇਮੋਸ਼ਨ ਨਾਲ ਕਿ ਆਪਾਂ ਐਨੀਮਲ ਆਪਣਾ ਬਿਮਾਰ ਹੈ, ਆਪਣਾ ਗਾਂ ਅੱਜ ਬਿਮਾਰ ਹੈ, ਅਤੇ ਆਪਾਂ ਉਹੀ ਬਿਨਾਂ ਗਲਵਸ ਤੋਂ ਆਪਾਂ ਹੱਥ ਲਾ ਦਿੰਦੇ ਹਾਂ ਐਨੀਮਲਸ ਨੂੰ, ਸਾਨੂੰ ਲੱਗ ਰਿਹਾ ਕਿ ਬਿਮਾਰ ਹੈ ਤੁਸੀਂ ਆਪਾਂ ਜਿਵੇਂ ਮਤਲਬ ਜਦੋਂ ਆਪਾਂ ਪ੍ਰੈਗਨੈਂਟ ਹੁੰਦਾ ਹੈ ਜਾਨਵਰ ਅਤੇ ਉਹਦਾ ਬੇਬੀ ਜਦੋਂ ਆਪਣਾ ਬਾਹਰ ਆਉਂਦਾ ਹੈ ਅਤੇ ਤੁਸੀਂ ਬੇਅਰ ਹੈਂਡਸ ਤੁਸੀਂ ਹੱਥ ਲਾਉਂਦੇ ਹੋ ਬਿਨਾਂ ਗਲਵਸ ਤੋਂ, ਉਹ ਨਹੀਂ ਕਰਨਾ, ਗਲਵਸ ਪਾਓ, ਹਾਈਜੀਨ ਰੱਖੋ, ਵੈਕਸੀਨੇਸ਼ਨ ਪੂਰੀ ਰੱਖੋ, ਟੀਕਾਕਰਨ ਐਨੀਮਲਸ ਦਾ ਪੂਰਾ ਕਰਾਓ, ਚਾਹੇ ਗਾਂ ਹੈ ਚਾਹੇ ਮੱਝ ਹੈ ਚਾਹੇ ਡੋਗਸ ਹੈ, ਇੱਦਾਂ ਆਪਾਂ ਕਹਿੰਦੇ ਹਾਂ, ਪਰ ਜਦੋਂ ਬੈਕਟੀਰੀਆ ਵਾਇਰਸ ਐਕਟਿਵ ਹੋ ਜਾਂਦਾ ਤੁਹਾਨੂੰ ਨਹੀਂ ਪਤਾ ਲੱਗਦਾ ਕਿ ਹਾਓ ਇਟਸ ਮਤਲਬ ਕਿੱਦਾਂ ਇਹ ਫੈਲਦਾ ਹੈ
0: ਜੀ,
1: ਅਤੇ ਤੁਸੀਂ ਬਸ ਇੱਕ ਮੇਨ ਤੁਹਾਨੂੰ ਮੈਂ ਕਹੂੰਗੀ ਹਾਈਜੀਨ, ਜਿਵੇਂ ਆਪਾਂ ਸਿਰਫ ਹੈਂਡ ਵਾਸ਼ ਦੀ, ਜਿਵੇਂ ਮੈਂ ਤੁਹਾਨੂੰ ਇੱਕ ਮੋਟਾ ਮੋਟਾ ਐਗਜ਼ਾਮਪਲ ਦੇਣੀ ਹੈ ਕੋਵਿਡ-19 ਦਾ, ਕੋਵਿਡ-19 ਆਇਆ ਸੀ ਅਤੇ ਉਹਦਾ ਸਰਲ ਅਰਥ ਕੀ ਸੀ, ਹਾਈਜੀਨ, ਹੈਂਡ ਵਾਸ਼ਿੰਗ ਕਰਨੀ, ਹਰ ਚੀਜ਼ ਧੋ ਕੇ ਖਾਓ, ਹਰ ਚੀਜ਼ ਹੀ ਖਾਓ ਸੀਗਾ, ਤਾਂ ਉਹ ਵੀ ਜ਼ੂਨੋਟਿਕ ਡਿਜ਼ੀਜ਼, ਪਰ ਉਹਦਾ ਸਿਰਫ ਇੱਕ ਹੀ ਸਰਲ ਆਧਾਰ ਸੀਗਾ ਕਿ ਇੱਕ ਤਾਂ ਤੁਸੀਂ ਹੈਂਡ ਹਾਈਜੀਨ ਪੂਰੀ ਕਰਨੀ ਹੈ, ਜ਼ੂਨੋਟਿਕ ਡਿਜ਼ੀਜ਼ ਦਾ ਇੱਕ ਮੇਨ ਕੰਪੋਨੈਂਟ ਹੈਗਾ, ਇੱਕ ਹੀ ਮੇਨ ਆਨਸਰ ਹੈ ਹਾਈਜੀਨ, ਆਪਣਾ ਐਨੀਮਲ ਨੂੰ ਹਾਈਜੀਨ ਰੱਖੋ, ਉਹਦੀ ਪਲੇਸ ਹਾਈਜੀਨ ਰੱਖੋ, ਆਪਣੇ ਹੈਂਡਸ ਹਾਈਜੀਨ

0: ਸ਼ਬਦ ਵਿੱਚ ਕਹੀਏ ਕਿ ਇਹਦਾ ਉਹ ਕੀ ਹੈ।
1: ਜੀ, ਯਾਨੀ ਕਿ ਡਾਕਟਰ ਸਾਹਿਬ, ਜੇਕਰ ਕਿਸੇ ਦੇ ਘਰ ਦੇ ਵਿੱਚ ਇਸ ਤਰ੍ਹਾਂ ਦੇ ਪਸ਼ੂ ਰੱਖੇ ਹੋਏ ਨੇ ਤਾਂ ਉਹਨਾਂ ਨੂੰ ਪੂਰਾ ਧਿਆਨ ਰੱਖਣਾ ਚਾਹੀਦਾ ਵੀ ਜਦੋਂ ਉਹ ਪਸ਼ੂਆਂ ਦੇ ਪਾਸੇ ਕੰਮ ਕਰ ਰਹੇ ਨੇ ਤਾਂ ਉੱਥੇ ਉਹਨਾਂ ਪਸ਼ੂਆਂ ਤੱਕ ਜਾਣ ਤੋਂ ਪਹਿਲਾਂ ਵੀ ਆਪਣੇ ਹੱਥ ਧੋਣ। ਉਸ ਤੋਂ ਬਾਅਦ ਜਦੋਂ ਪਸ਼ੂਆਂ ਦਾ ਕੰਮ ਉਹਨਾਂ ਨੇ ਕਰ ਲਿਆ, ਚਾਹੇ ਉਹਨਾਂ ਦਾ ਚਾਰਾ ਸੰਨੀ ਰਲਾਉਣ ਦਾ ਕੰਮ ਹੋਵੇ, ਚਾਹੇ ਗੋਹਾ ਚੱਕਣ ਦਾ ਕੰਮ ਹੋਵੇ, ਚਾਹੇ ਉਹਨਾਂ ਦੀ ਸਾਫ਼ ਸਫਾਈ ਨਵਾਉਣਾ ਧਵਾਉਣਾ ਹੋਵੇ, ਜਾਂ ਫਿਰ ਦੁੱਧ ਕੱਢਣ ਤੋਂ ਪਹਿਲਾਂ ਜਾਂ ਦੁੱਧ ਜਦੋਂ ਉਹਨਾਂ ਨੇ ਆਪਦਾ ਸੰਭਾਲਣ ਜਾਣਾ, ਉਸ ਤੋਂ ਪਹਿਲਾਂ ਉਹ ਆਪਣੇ ਬਰਤਨਾਂ ਦੀ ਵੀ ਸਫਾਈ ਰੱਖਣ ਤੇ ਆਪਣੇ ਹੱਥਾਂ ਦੀ ਵੀ ਸਫਾਈ ਰੱਖਣ, ਤਾਂ ਕਿ ਪਸ਼ੂ ਵੀ ਬਿਮਾਰ ਨਾ ਹੋਵੇ ਤੇ ਉਹ ਜੋ ਵਿਅਕਤੀ ਉਹਨਾਂ ਦੀ ਸਾਂਭ ਸੰਭਾਲ ਕਰ ਰਿਹਾ ਉਹ ਵੀ ਬਿਮਾਰ ਨਾ ਹੋਵੇ। ਡਾਕਟਰ ਸਾਹਿਬ, ਆਪਾਂ ਸਵਾਲ ਜਵਾਬ ਦਾ ਸਿਲਸਿਲਾ ਜਾਰੀ ਰੱਖਾਂਗੇ। ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ, ਆਪਾਂ ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਹੈਲੋ,
2: ਸਤਿ ਸ੍ਰੀ ਅਕਾਲ ਜੀ।
1: ਜੀ, ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ ਜੀ।
2: ਦਰਸ਼ਨ ਸਿੰਘ ਖਾਲਸਾ ਜੀ।
1: ਜੀ ਦਰਸ਼ਨ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ
2: ਜੀ? 12-13 ਪਸ਼ੂ, 12 ਕੁ ਪਸ਼ੂ ਹੈ ਜੀ ਗਾਈਆਂ ਮੇਰੇ ਕੋਲ ਜੀ।
1: ਜੀ
2: ਹਾਂਜੀ, ਗੋਹਾ ਵੀ ਮੈਂ ਚੱਕਦਾ ਤੇ ਧਾਰਾ ਮੈਂ ਚਾਉਣਾ, ਨੀਰ ਮੈਂ ਪਾਉਣਾ
1: ਜੀ।
2: ਹਾਂਜੀ,
1: ਸਵਾਲ ਕੀ ਹੈ ਜੀ ਤੁਹਾਡਾ? ਤੁਸੀਂ ਪਸ਼ੂਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਜੀ। ਦੇਖੋ, ਅੱਜ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਉਹ ਪਸ਼ੂਆਂ ਤੋਂ ਮਨੁੱਖਾਂ ਨੂੰ ਜੋ ਬਿਮਾਰੀਆਂ ਹੋ ਜਾਂਦੀਆਂ ਉਹਦੇ ਬਾਰੇ ਗੱਲ ਕਰ ਰਹੇ ਹਾਂ।
2: ਹਾਂਜੀ ਹਾਂ, ਸਰੀਰ ਨੂੰ ਨਾ ਲੱਗ ਜਾਏਗੀ।
1: ਹਾਂਜੀ, ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਇਹਦੇ ਬਾਰੇ? ਵੀ
2: ਸਾਵਧਾਨੀਆਂ ਕੀ ਬਿਮਾਰੀ ਨਾ ਲੱਗ ਜਾਏ ਪਸ਼ੂਆਂ ਤੋਂ ਜੀ।
1: ਅੱਛਾ, ਵੀ ਕਿਵੇਂ ਬਚਾ ਰੱਖਣਾ ਤੁਸੀਂ? ਜੀ ਜੀ ਜੀ, ਪ੍ਰੋਗਰਾਮ ਚ ਤੁਸੀਂ ਸ਼ਾਮਿਲ ਹੋਏ ਦਰਸ਼ਨ ਬਾਈ ਜੀ, ਧੰਨਵਾਦ ਤੁਹਾਡਾ। ਤੁਸੀਂ ਕਿਰਪਾ ਕਰਕੇ ਰੇਡੀਓ ਸੈੱਟ ਰਾਹੀਂ ਆਪਣਾ ਜਵਾਬ ਸੁਣ ਲਓ ਜੀ। ਇਹ ਮੇਰੇ ਖਿਆਲ ਸ਼ਾਇਦ ਇਹਨਾਂ ਨੇ ਰੇਡੀਓ ਆਨ ਨਹੀਂ ਕੀਤਾ ਸੀ ਜੀ, ਜੋ ਹੁਣੇ ਤੁਸੀਂ ਜਵਾਬ ਦਿੱਤਾ ਉਹੀ ਸਵਾਲ ਇਹ ਤੁਹਾਡੇ ਤੋਂ ਪੁੱਛ ਰਹੇ ਨੇ ਕਿ ਆਪਾਂ ਨੂੰ ਕਿਵੇਂ ਧਿਆਨ ਰੱਖਣਾ ਚਾਹੀਦਾ ਵੀ ਜੇਕਰ ਪਸ਼ੂ ਇਹ ਸੰਭਾਲ ਰਹੇ ਨੇ ਤਾਂ ਉਹ ਬਿਮਾਰੀਆਂ ਪਸ਼ੂਆਂ ਤੋਂ ਮਨੁੱਖਾਂ ਦੇ ਵਿੱਚ ਨਾ ਹੋਣ।
0: ਇਹਦਾ ਜਵਾਬ ਮੈਂ ਦਊਂਗੀ, ਬਸ ਸਾਫ਼ ਸਫਾਈ, ਆਪਣੇ ਜਿਹੜਾ ਹੈਗਾ ਤੁਹਾਡਾ ਪਸ਼ੂ ਪਾਲਣ, ਉਹਦਾ ਟੀਕਾਕਰਨ ਪੂਰਾ ਹੋਣਾ ਚਾਹੀਦਾ ਹੈ, ਉਹਦਾ ਜਿਹੜੇ ਤੁਹਾਡੇ ਆਪਣੇ ਜਿਹੜੇ ਸਾਫ਼ ਸਫਾਈ, ਹੱਥਾਂ ਦੀ ਸਾਫ਼ ਸਫਾਈ ਜ਼ਰੂਰੀ ਹੈਗੀ ਹੈ, ਅਤੇ ਤੁਸੀਂ ਦੁੱਧ ਚੋਣ ਤੋਂ ਪਹਿਲਾਂ, ਦੁੱਧ ਚੋਣ ਤੋਂ ਬਾਅਦ ਤੁਸੀਂ ਆਪਣੇ ਹੱਥ ਸਾਫ਼ ਰੱਖਣੇ ਨੇ, ਜਿਹੜੇ ਆਪਣੀ ਗਾਂ ਮੱਝਾਂ ਦੀ ਜਗ੍ਹਾ ਹੈਗੀ ਹੈ ਜਿਹੜੀ ਤੁਸੀਂ ਹੋਗੇ ਉਹ ਸਾਫ਼ ਰੱਖਣੀਆਂ ਨੇ, ਜਿੱਥੇ ਉਹ ਪਿਸ਼ਾਬ ਕਰਦੀਆਂ ਨੇ ਉਹ ਤੁਸੀਂ ਸਾਰਾ ਉਹ ਕਲੀਨ ਕਰਨਾ ਸਾਰਾ। ਇੱਕ ਆਂਸਰ ਸਿਰਫ ਆਹੀ ਹੈ ਕਿ ਸਾਫ਼ ਰੱਖਣਾ, ਆਪਣੇ ਹੱਥ ਵੀ ਸਾਫ਼ ਰੱਖਣੇ ਨੇ, ਜਾਨਵਰਾਂ ਨੂੰ ਵੀ ਸਾਫ਼ ਰੱਖਣਾ, ਅਤੇ ਉਹਦੀ ਜਿਹੜੀ ਰਹਿਣ ਦੀ ਜਗ੍ਹਾ ਹੈ ਜਿੱਥੇ ਉਹ ਹੈਗੀ ਹੈ ਉਹਨਾਂ ਨੂੰ ਵੀ ਸਾਫ਼ ਰੱਖਣਾ, ਅਤੇ ਇਹਦੇ ਰਾਹੀਂ ਤੁਸੀਂ ਆਪਣੇ ਆਪ ਨੂੰ ਵੀ ਬਚਾ ਸਕਦੇ ਹੋ ਅਤੇ ਆਪਣੇ ਪਰਿਵਾਰ ਨੂੰ ਵੀ ਬਚਾ ਸਕਦੇ ਹੋ। ਅਤੇ ਕੱਚਾ ਦੁੱਧ ਨਹੀਂ ਪੀਣਾ, ਦੁੱਧ ਹਮੇਸ਼ਾ ਉਬਾਲ ਕੇ ਪੀਣਾ ਤੁਸੀਂ। ਆਪਾਂ ਆਮ ਤੌਰ 'ਤੇ ਪਿੰਡਾਂ 'ਚ ਪ੍ਰੈਕਟਿਸ ਹੈਗੀ ਹੈ, ਮੈਂ
1: ਇਹਨੂੰ ਇਹ ਮੰਨਿਆ ਜਾਂਦਾ ਵੀ ਜੇਕਰ ਕੋਈ ਬੱਚਾ ਕੱਚਾ ਦੁੱਧ ਪੀ ਲੈਂਦਾ ਅਤੇ ਪਚਾ ਲੈਂਦਾ ਤਾਂ ਇਹਦਾ ਮਤਲਬ ਉਹ ਬਹੁਤ ਸਿਹਤਮੰਦ ਹੈ, ਬਹੁਤ ਤਕੜਾ, ਇਹ ਮੰਨਿਆ ਜਾਂਦਾ ਜੀ। ਮੈਨੂੰ, ਜੇ ਮੈਂ ਆਪਣੀ ਗੱਲ ਕਰਾਂ, ਬਚਪਨ 'ਚ ਮੈਨੂੰ ਵੀ ਬਹੁਤ ਵਾਰੀ ਕੱਚਾ ਦੁੱਧ ਪਿਲਾਇਆ ਗਿਆ ਸੀ ਜੀ ਮੇਰੇ ਘਰਦਿਆਂ ਵੱਲੋਂ।
0: ਹਾਂ, ਅਤੇ ਆਪਾਂ ਕਹਿੰਦੇ ਹੈਗੇ ਠੀਕ ਹੈ, ਨੋ ਡਾਊਟ, ਆਪਾਂ ਹੁਣ ਵੀ ਕਹਿੰਦੇ ਹਾਂ ਕਿ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਬੱਚੇ ਮਿੱਟੀ ਵਿੱਚ ਹੁਣ ਜਾਂਦੇ ਨਹੀਂ, ਪਹਿਲੇ ਜਾਂਦੇ ਸੀਗੇ, ਇਮਿਊਨਿਟੀ ਦੀ ਗੱਲ ਹੈ ਜੇ ਕਹੀਏ, ਬਟ ਇਹ ਪ੍ਰੈਕਟਿਸ ਲੌਂਗ ਟਰਮ ਲਈ ਵਧੀਆ ਨਹੀਂ ਹੈ। ਤੁਹਾਡੀ ਕਿੱਥੇ ਨਾ ਕਿੱਥੇ ਤਾਂ ਬੈਕਟੀਰੀਆ ਵਾਇਰਸ ਤੁਹਾਡੀ ਬੋਡੀ ਵਿੱਚ ਆ ਰਿਹਾ ਹੈ, ਨੋ ਡਾਊਟ ਆਪਣੀ ਜਿਹੜੀ ਬੋਡੀ ਆ ਉਹਨੂੰ ਫਾਈਟ ਕਰ ਰਹੀ ਹੈ, ਉਹਨੂੰ ਉਹਦੇ ਥਰੂ ਲੜ ਰਹੀ ਹੈ, ਪਰ ਜ਼ਰੂਰੀ ਨਹੀਂ ਹੈ ਕਿ ਹਰ ਪਸ਼ੂ ਵਿੱਚ ਇੱਕ ਜ਼ੂਨੋਟਿਕ ਦਾ ਵਾਇਰਸ ਐਕਟਿਵ ਹੋਏ, ਕੀ ਪਤਾ ਤੁਹਾਡੀ ਬੋਡੀ ਵਿੱਚ ਇਨਐਕਟਿਵ ਫਾਰਮ ਦੇ ਵਿੱਚ ਉਹ ਤੇ ਉਹਦਾ ਕੋਈ ਅਸਰ ਹੀ ਨਾ ਹੋਏ, ਤੇ ਤੁਹਾਨੂੰ ਨਹੀਂ ਪਤਾ। ਬਚਾਵ, ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਓਰ, ਮੈਂ ਤੁਹਾਨੂੰ ਇੱਕ ਗੱਲ ਕਹੂੰਗੀ।
1: ਜੀ ਬਿਲਕੁਲ, ਕਿ ਜਦੋਂ ਕਈ ਵਾਰੀ ਇਹ ਹੁੰਦਾ ਕਿ ਵਾਇਰਸ ਜਾਂ ਬੈਕਟੀਰੀਆ ਸਾਡੇ ਸਰੀਰ ਦੇ ਵਿੱਚ ਦਾਖਲ ਹੋ ਜਾਂਦਾ, ਪਰ ਗੱਲ ਇਹ ਹੁੰਦੀ ਹੈ ਕਿ ਸਾਡਾ ਜਿਹੜੀ ਸਰੀਰ ਹੈ ਉਹ ਲੜ ਰਿਹਾ ਹੁੰਦਾ ਬਿਮਾਰੀਆਂ ਦੇ ਪ੍ਰਤੀ, ਤਾਂ ਉਹਨਾਂ ਚਿਰ ਉਹ ਕੁਛ ਨਹੀਂ ਕਹਿੰਦਾ, ਪਰ ਜਦੋਂ ਸਾਡੀ ਇਮਿਊਨਿਟੀ ਲੋਅ ਹੁੰਦੀ ਹੈ ਤਾਂ ਉਸ ਸਮੇਂ ਦੇ ਉੱਤੇ ਉਹ ਬਿਮਾਰੀ ਹੈ ਜਾ ਕੇ ਬਣਾ ਸਕਦਾ ਇਹ। ਸੋ ਮੇਰਾ ਖਿਆਲ ਹੈ ਵੀ ਸਰੋਤੇ ਸਮਝ ਗਏ ਹੋਣਗੇ ਵੀ ਕੱਚਾ ਦੁੱਧ ਅੱਜ ਤੋਂ ਬਾਅਦ ਸਾਰੇ ਜਣੇ ਪੀਣਾ ਡਾਕਟਰ ਸਾਹਿਬ ਦੀ ਸਲਾਹ ਦੇ ਅਨੁਸਾਰ ਤੁਸੀਂ ਬੰਦ ਕਰ ਦਿਓਗੇ, ਜੇਕਰ ਦੁੱਧ ਨੂੰ ਪੀਣਾ ਤਾਂ ਉਬਾਲ ਕੇ ਹੀ ਪੀਓ। ਤੇ ਸਰੋਤਿਓ, ਅਸੀਂ ਇੱਕ ਵਕਫੇ ਦੇ ਲਈ ਰੁਕਣਾ ਚਾਹਾਂਗੇ। ਤੁਹਾਡੀ ਜਾਣਕਾਰੀ ਲਈ ਦੱਸਦੇ ਹਾਂ ਕਿ ਅੱਜ ਸਾਡੇ ਨਾਲ ਸਟੂਡੀਓ ਵਿੱਚ ਡਾਕਟਰ ਗੁਰਸਿਮਰਨ ਕੌਰ ਕੋਚਰ ਜੀ ਪਹੁੰਚੇ ਹੋਏ ਨੇ, ਜੋ ਕਿ ਕੰਸਲਟੈਂਟ ਨੇ ਵਨ ਹੈਲਥ ਦੇ, ਏਮਜ਼ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਤੇ ਵਿਸ਼ਾ ਸਾਡਾ ਅੱਜ ਦਾ, ਜ਼ੂਨੋਟਿਕ ਬਿਮਾਰੀਆਂ ਕੀ ਹੁੰਦੀਆਂ ਤੇ ਇਹਨਾਂ ਤੋਂ ਅਸੀਂ ਕਿਵੇਂ ਬਚਾਅ ਕਰ ਸਕਦੇ ਹਾਂ। ਵਕਫੇ ਦੇ ਲਈ ਅਸੀਂ ਰੁਕਦੇ ਹਾਂ, ਤੁਸੀਂ ਡਾਇਲ ਕਰੋ 0164-2442-4231 ਸਟੂਡੀਓ ਦਾ ਨੰਬਰ ਤੇ ਪੁੱਛੋ ਆਪਣੇ ਸਵਾਲ ਡਾਕਟਰ ਸਾਹਿਬ ਡਾਕਟਰ ਗੁਰਸਿਮਰਨ ਕੌਰ ਕੋਚਰ ਹੋਣਾ ਕੋਲੋਂ।
3: ਸਰੋਤੇ, ਤੁਹਾਨੂੰ ਜਾਣਕਾਰੀ ਦੇ ਦਈਏ ਕਿ 21 ਮਈ ਦਿਨ ਵੀਰਵਾਰ ਸ਼ਾਮ 6:30 ਪ੍ਰੋਗਰਾਮ ਯੁਵਾਣੀ ਦੇ ਤਹਿਤ ਵਿਸ਼ਾ ਰਹੇਗਾ ਆਰਟੀਫਿਸ਼ੀਅਲ ਇੰਟੈਲੀਜੈਂਸ, ਫਾਇਦੇ ਅਤੇ ਨੁਕਸਾਨ। ਇਸ ਵਿਸ਼ੇ ਤੇ ਜਾਣਕਾਰੀ ਦੇਣਗੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਸਟੇਟ ਟੈਕਨੀਕਲ ਯੂਨੀਵਰਸਿਟੀ ਤੋਂ ਕੰਪਿਊਟਰ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਮੈਡਮ ਸੋਨਾਕਸ਼ੀ ਸਾਗਰ, ਮੁਲਾਕਾਤੀ ਹੋਣਗੇ ਨਿਤਿਸ਼ ਕੁਮਾਰ। ਸੋ ਸੁਣਨਾ ਜ਼ਰੂਰ ਪ੍ਰੋਗਰਾਮ ਯੁਵਾਣੀ, ਜੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਜਾਣਕਾਰੀ ਦੇ ਉੱਤੇ ਆਧਾਰਿਤ ਹੋਵੇਗਾ, ਦਿਨ ਵੀਰਵਾਰ ਸ਼ਾਮ 6:30।

0: ਜਿਵੇਂ ਕਿ ਪਹਿਲਾਂ ਬਰੂਸੈਲੋਸਿਸ ਦੱਸਿਆ, ਆਮ ਤੌਰ 'ਤੇ ਸਾਰੇ ਪਸ਼ੂ ਪਾਲਣ ਨੂੰ ਪਤਾ ਹੋਗਾ ਬਰੂਸੈਲੋਸਿਸ ਕੀ ਹੁੰਦਾ ਹੈ। ਆ ਬਿਮਾਰੀ ਗਾਂ ਮੱਝਾਂ ਵਿੱਚ ਵੀ ਹੁੰਦੀਆਂ ਨੇ ਅਤੇ ਉਹਦਾ ਬੈਕਟੀਰੀਆ ਆਪਣੇ ਅੰਦਰ ਐਂਟਰ ਕਰਦਾ ਹੈ ਅਤੇ ਉਹ ਇਹ ਬਿਮਾਰੀ ਸਾਨੂੰ ਵੀ ਹੁੰਦੀਆਂ ਨੇ ਅਤੇ ਇਹਦਾ ਬੈਕਟੀਰੀਆ ਐਕਟਿਵ ਹੁੰਦਾ। ਅਤੇ ਸਟਾਰਟਿੰਗ ਦੇ ਲੱਛਣ ਮੈਂ ਤੁਹਾਨੂੰ ਫਿਰ ਦੱਸਿਆ ਹੈ ਕਿ ਇੱਕ ਫੀਵਰ ਸਭ ਬੁਖਾਰ ਹੋਊਗਾ, ਉਹਦੇ ਨਾਲ ਪਸੀਨਾ ਹੋਏਗਾ, ਜੋੜਿਆਂ ਵਿੱਚ ਨਾਲ ਦਰਦ ਹੋਏਗੀ, ਵੀਕਨੈਸ ਬਹੁਤ ਜ਼ਿਆਦਾ ਹੋਏਗੀ, ਭੁੱਖ ਮਰ ਜਾਏਗੀ। ਆ ਚਾਰ ਲੱਛਣ ਨੇ, ਚਾਰ ਲੱਛਣ ਤੁਹਾਨੂੰ ਦਿਖ ਰਹੇ ਨੇ ਜੇ ਹਫਤਾ ਬਾਰ ਵੀ ਹੋ ਰਿਹਾ ਅਤੇ ਆਮ ਐਂਟੀਬਾਇਟਿਕ ਨਾਲ ਤੁਹਾਨੂੰ ਕੋਈ ਅਸਰ ਇਹਦੇ ਨਾਲ ਨਹੀਂ ਪਏਗਾ। ਇਹਦਾ ਇੱਕ ਅੱਡ ਤੋਂ ਐਂਟੀਬਾਇਟਿਕ ਰੈਜੀਮ ਹੈਗਾ, ਉਹ ਫੋਲੋ ਕਰਨਾ ਪੈਂਦਾ ਅਤੇ ਇਹਦਾ ਟੈਸਟਿੰਗ ਤੁਸੀਂ ਆ ਕੇ ਏਮਸ ਬਠਿੰਡਾ ਆਓ, ਤੁਸੀਂ ਆਪਣਾ ਹਿਸਟਰੀ ਦਿਓ ਅਤੇ ਤੁਹਾਡੇ ਫ੍ਰੀ ਆਫ ਟੈਸਟਿੰਗ ਇਹਦਾ ਇਲਾਜ ਹੈਗਾ
1: ਜੀ। ਡਾਕਟਰ ਸਾਹਿਬ, ਇੱਕ ਥੋੜਾ ਜਿਹਾ ਸਵਾਲ ਮੇਰਾ ਹੋ ਰਿਹਾ ਜੀ, ਉਹ ਤੁਸੀਂ ਕਿਰਪਾ ਕਰਕੇ ਸਰੋਤਿਆਂ ਦਾ ਵੀ ਹੋਏਗਾ ਸਾਂਝਾ ਦੱਸ ਦਿਓ ਜੀ। ਸਾਡੀ ਥੋੜਾ ਦੁਵਿਧਾ ਜੀ ਹੈ ਕਿ ਜੇਕਰ ਮੰਨ ਲਓ ਸਾਡੇ ਘਰ ਪਸ਼ੂ ਰੱਖੇ ਹੋਏ ਨੇ ਔਰ ਮੈਨੂੰ ਲੱਗ ਰਿਹਾ ਕਿ ਮੈਨੂੰ ਕੋਈ ਪਸ਼ੂਆਂ ਤੋਂ ਹੋਣ ਵਾਲੀ ਜਿਹੜੀ ਬਿਮਾਰੀ ਹੈ ਮਨੁੱਖਾਂ ਦੇ ਵਿੱਚ, ਯਾਨੀ ਜ਼ੂਨੋਟਿਕ ਬਿਮਾਰੀ ਹੈ, ਕਿਤੇ ਉਹ ਨਾ ਹੋਵੇ, ਮੈਨੂੰ ਸ਼ੱਕ ਹੈ, ਤਾਂ ਮੈਂ ਜਾ ਕੇ ਕਿੱਥੇ ਮਿਲਾਂ? ਮਤਲਬ ਏਮਸ ਹਸਪਤਾਲ ਬਠਿੰਡਾ 'ਚ ਸਭ ਤੋਂ ਪਹਿਲਾਂ ਮੈਂ ਕਿੱਥੇ ਜਾਣਾ?
0: ਤੁਸੀਂ ਜਨਰਲ ਮੈਡੀਸਿਨ ਡਿਪਾਰਟਮੈਂਟ 'ਚ ਜਾਣਾ, ਤੁਸੀਂ ਆਪਣੀ ਹਿਸਟਰੀ ਦੇਣੀ ਹੈਗੀ ਹੈ ਅਤੇ ਉਸ ਤੋਂ ਬਾਅਦ ਤੁਹਾਡੀ ਇਹ ਟੈਸਟਿੰਗ ਤੁਸੀਂ ਕਹਿ ਸਕਦੇ ਹੋ ਕਿ ਮੈਨੂੰ ਜ਼ੂਨੋਟਿਕ ਬਿਮਾਰੀ ਹੈਗੀ ਹੈ ਅਤੇ ਸਾਨੂੰ ਉੱਥੇ ਵੀ ਤੁਸੀਂ ਕੰਸਲਟ ਕਰ ਸਕਦੇ ਹੋ। ਇੱਕ ਸਾਡੀ ਇੱਕ ਹੈਲਪਲਾਈਨ ਹੈ, ਜ਼ੂਨੋਟਿਕ ਹੈਲਪਲਾਈਨ, ਜਿਹਦਾ ਨਿਵਾਰਨ ਨਾਮ ਹੈਗਾ
1: ਜੀ,
0: ਅਤੇ ਤੁਸੀਂ ਉਸ 'ਤੇ ਕਾਲ ਕਰਕੇ ਵੀ ਆਪਣਾ ਕੰਸਲਟੇਸ਼ਨ ਅਤੇ ਆਪਣਾ ਇਹ ਦੂਰ ਕਰ ਸਕਦੇ ਹੋ ਅਤੇ ਇਹਦਾ ਨੰਬਰ ਹੈਗਾ 0164-286-7957
1: ਜੀ। ਨੰਬਰ ਜੀ ਜੀ, ਸਰੋਤਿਆਂ ਨੂੰ ਮੈਂ ਨੰਬਰ ਇੱਕ ਵਾਰ ਪੰਜਾਬੀ 'ਚ ਦੱਸਣਾ ਚਾਹਾਂਗੀ ਡਾਕਟਰ ਸਾਹਿਬ। 0164-286-7957 ਨਿਵਾਰਨ ਕਰਕੇ ਇਹ ਐਪ ਹੈ ਜਾਂ ਜੋ ਸੇਵਾ ਕਹਿ ਲਈਏ ਹੈਲਪਲਾਈਨ ਹੈ, ਉਹਦੇ ਵਿੱਚ ਸਰੋਤਿਓ ਤੁਸੀਂ 0164-286-7957 ਨੰਬਰ ਤੇ ਘਰ ਬੈਠੇ ਵੀ ਜਾਣਕਾਰੀ ਹਾਸਲ ਕਰ ਸਕਦੇ ਹੋ। ਤੇ ਡਾਕਟਰ ਸਾਹਿਬ ਦੇ ਦੱਸਣ ਮੁਤਾਬਕ ਕੁਝ ਕੁ ਦਿਨਾਂ ਤੋਂ ਇਹ ਜਿਹੜੀ ਜੋ ਫੋਨ ਨੰਬਰ ਹੈ ਇਹ ਠੀਕ ਨਹੀਂ ਚੱਲ ਰਿਹਾ, ਬਟ ਹਫਤੇ ਕੁ ਜਾਂ ਅਗਲੇ ਹਫਤੇ ਤੱਕ ਇਹ ਜਿਹੜਾ ਨੰਬਰ ਚੱਲਣਾ ਸ਼ੁਰੂ ਹੋ ਜਾਊਗਾ ਤਾਂ ਤੁਸੀਂ ਜਾਣਕਾਰੀ ਲੈ ਸਕਦੇ ਹੋ ਜੀ ਡਾਕਟਰ ਸਾਹਿਬ।
0: ਹਾਂਜੀ, ਇਹ ਮੰਡੇ ਟੂ ਫਰਾਈਡੇ 9-5 ਵਰਕਿੰਗ ਰਹੇਗਾ, ਬਟ ਥੋੜ੍ਹਾ ਜਿਹਾ ਟੈਕਨੀਕਲ ਗਲਿਚ ਕਰਕੇ ਸਾਡੀ ਵੱਲੋਂ ਥੋੜ੍ਹੇ ਜਿਹਾ ਡਿਲੇ ਹੈਗਾ, ਉਸ ਤੋਂ ਬਾਅਦ ਇਹਨਾਂ ਦੀ ਸੇਵਾ ਲਈ ਫਿਰ ਹੈਲਪਲਾਈਨ ਸ਼ੁਰੂ ਹੋ ਜਾਏਗੀ
1: ਜੀ। ਤੇ ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਜੀ, ਜਿਵੇਂ ਬਰੂਸੋਲੋਸਿਸ ਬਿਮਾਰੀ ਬਾਰੇ ਤੁਸੀਂ ਜਾਣਕਾਰੀ ਦਿੱਤੀ, ਇਹਦੇ ਇਲਾਜ ਬਾਰੇ ਵੀ ਤੁਸੀਂ ਜਾਣਕਾਰੀ ਦਿੱਤੀ, ਤਾਂ ਇੱਕ ਹੋਰ ਬਿਮਾਰੀ ਤੁਸੀਂ ਗੱਲ ਕਰ ਰਹੇ ਸੀ, ਸਕ੍ਰਬ ਟਾਈਫਸ ਨਾਮ ਦੀ ਬਿਮਾਰੀ, ਇਸ ਬਾਰੇ ਵੀ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਬਿਮਾਰੀ ਕੀ ਹੁੰਦੀ ਹੈ ਤੇ ਇਹਦੇ ਚਿੰਨ ਲੱਛਣ ਕਿਹੜੇ ਕਿਹੜੇ ਹੁੰਦੇ ਨੇ ਜੀ?
0: ਸਕ੍ਰਬ ਟਾਈਫਸ ਸੁਣਨ ਤਾਂ ਥੋੜਾ ਔਖਾ ਨਾਮ ਲੱਗ ਰਿਹਾ, ਪਰ ਆਮ ਤੌਰ 'ਤੇ ਸਾਰਿਆਂ ਦੀ ਪ੍ਰੈਕਟਿਸ ਹੈਗੀ। ਹੁਣ ਮੈਂ ਪੁੱਛਣਾ ਤੁਹਾਡੇ ਤੋਂ ਖੁਸ਼ਪ੍ਰੀਤ ਜੀ, ਮੈਂ ਪੁੱਛਣਾ ਚਾਹੂੰਗੀ ਤੁਹਾਨੂੰ, ਤੁਸੀਂ ਸੁਣਿਆ ਕਿ ਤੁਸੀਂ ਮਤਲਬ ਜਿਵੇਂ ਆਪਾਂ ਸ਼ਾਮੀ ਹੁਣ ਠੰਡਾ ਠੰਡਾ ਮਤਲਬ ਆਪਾਂ ਜਾਣਿਆ, ਠੰਡਾ ਸ਼ਾਮ ਹੋ ਗਈ ਹੈ ਅਤੇ ਲੱਗ ਰਿਹਾ ਕਿ ਚਲੋ ਨੰਗੇ ਪੈਰ ਆਪਾਂ ਘਾਹ 'ਤੇ ਤੁਰਨੇ, ਅੱਖਾਂ ਤੇਜ਼ ਹੋਣਗੀਆਂ, ਤੁਸੀਂ ਸੁਣਿਆ?
1: ਜੀ ਜੀ ਬਿਲਕੁਲ, ਅਕਸਰ ਕਿਹਾ ਜਾਂਦਾ ਕਿ ਸਵੇਰੇ ਤੁਰੋ ਘਾਹ ਦੇ ਉੱਤੇ ਨੰਗੇ ਪੈਰ, ਤਰੇਲ ਲੱਗੀ ਹੁੰਦੀ ਹੈ ਤਾਂ ਉਹਦੇ ਕਰਕੇ ਫਿਰ ਤੁਹਾਡੇ ਜੋ ਖੂਨ ਦੇ ਵਿੱਚ ਸੰਚਾਰ ਜਿਹੜਾ ਉਹ ਤੇਜ਼ ਹੁੰਦਾ ਅਤੇ ਉਸ ਤੋਂ ਬਾਅਦ ਤੁਹਾਡੀ ਨਿਗਾਹ ਤੇਜ਼ ਹੋ ਜਾਂਦੀ ਹੈ, ਪਰ ਮੈਂ ਕਦੇ ਦੇਖਿਆ ਨਹੀਂ ਹੈ ਕਿ ਕਿਸੇ ਦਾ ਹੋਇਆ ਜਾਂ ਨਹੀਂ ਹੋਇਆ।
0: ਨਿਗਾਹ ਤਾਂ ਤੇਜ਼ ਹੁੰਦੇ ਨਹੀਂ ਹੁੰਦੇ, ਬਟ ਇਹ ਜਿਹੜਾ ਸਕ੍ਰਬ ਟਾਈਫਸ ਦਾ ਕੀੜਾ ਹੈ ਉਹ ਪੈਰਾਂ ਵਿੱਚ ਲੜ ਜਾਂਦਾ ਹੈ ਅਤੇ ਕਾਲਾ ਉਹਨੂੰ ਆਪਾਂ ਕਹਿੰਦੇ ਸ਼ਿਗਰ, ਸ਼ਿਗਰ ਜਿਹੜਾ ਕੀੜਾ ਉਹ ਲੜ ਜਾਂਦੇ ਅਤੇ ਇੱਕ ਬਲੈਕ ਕਾਲਾ ਧੱਬਾ ਐਸਚਰ ਉਹਨੂੰ ਕਹਿੰਦੇ ਆ ਅਤੇ ਉਹ ਪੂਰਾ ਬਲੈਕ ਧੱਬਾ ਬਣ ਜਾਂਦਾ, ਉਹਦੇ ਨਾਲ ਤੁਹਾਨੂੰ ਆਹੀ ਫੀਵਰ ਬੁਖਾਰ ਹੋਏਗਾ, ਸਵੈਟਿੰਗ ਹੋਏਗੀ ਅਤੇ ਸਭ ਤੋਂ ਵੱਡੀ ਨਿਸ਼ਾਨੀ ਜੀ ਉਸ ਕੀੜੇ ਨੇ ਲੜਿਆ ਹੈ ਅਤੇ ਉਹਦਾ ਕਾਲਾ ਧੱਬਾ ਉਹ ਜਲਦੀ ਤੋਂ ਜਾਂਦਾ ਨਹੀਂ ਹੈ ਅਤੇ ਹੈਗਾ ਤਾਂ ਸਿਰਫ ਸਮਾਲ, ਪਰ ਸਿਰਫ ਇੱਕ ਕੀੜੇ ਨੇ ਤੁਹਾਡਾ ਤਾਂ ਕੰਮ ਕਰਤਾ ਅਤੇ ਇਹਦਾ ਸਕ੍ਰਬ ਟਾਈਫਸ ਹੈ। ਤਾਂ ਹੀ ਕੀ ਕਹਿੰਦੇ ਕਿ ਵਹਿਮਾਂ ਭਰਮਾਂ 'ਚ ਨਾ ਪਓ, ਮੈਂ ਇਹਨੂੰ ਗਲਤ ਨਹੀਂ ਕਹਿੰਦੀ ਕਿ ਘਾਹ ਨੂੰ ਗਰਮ, ਪਰ ਤੁਸੀਂ ਸਾਵਧਾਨੀ ਨਾਲ ਤੁਰੋ, ਜੇ ਤੁਹਾਨੂੰ ਲੱਗ ਰਿਹਾ ਕਿ ਉੱਥੇ ਕਿੱਚੜ ਹੈਗਾ ਜਾਂ ਤੁਹਾਨੂੰ ਲੱਗ ਰਿਹਾ ਹੈ ਕਿ ਕੀੜੇ ਮਕੌੜੇ ਹੈਗੇ ਨੇ, ਤੁਸੀਂ ਉੱਥੇ ਨਾ ਤੁਰੋ
1: ਜੀ। ਤੇ ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਜੀ ਇਸ ਬਿਮਾਰੀ ਦੇ ਇਲਾਜ ਦੀ, ਤਾਂ ਤੁਸੀਂ ਕਿਰਪਾ ਕਰਕੇ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਸਕ੍ਰਬ ਟਾਈਫਸ ਦੇ ਲਈ ਟੈਸਟ ਕਿਹੜਾ ਹੁੰਦਾ ਤੇ ਇਲਾਜ ਕਿਵੇਂ ਕਰਵਾ ਸਕਦੇ ਹਾਂ?
0: ਸੇਮ ਟੈਸਟ ਸਾਰੇ ਜ਼ੂਨੋਟਿਕ ਦਾ ਟੈਸਟ, ਸਿਰਫ ਇੱਕ ਇਲਾਈਜ਼ਾ ਅਤੇ ਸੈਟ ਟੈਸਟ ਹੁੰਦਾ ਹੈ ਜੋ ਕਿ ਏਮਸ ਬਠਿੰਡਾ ਫ੍ਰੀ ਆਫ ਕੋਸਟਿੰਗ ਚੱਲ ਰਹੀ ਹੈਗੀ ਹੈ। ਤੁਸੀਂ ਬਸ ਆਪਣੀ ਆ ਕੇ ਪ੍ਰੋਪਰ ਹਿਸਟਰੀ ਦੇਣੀ ਹੈ, ਤੁਹਾਨੂੰ ਲੱਗ ਰਿਹਾ ਜ਼ੂਨੋਟਿਕ ਡਿਜ਼ੀਜ਼ ਹੈਗਾ, ਇਹਦਾ ਵੀ ਐਂਟੀਬਾਇਟਿਕ ਰੈਜਿਮ ਹੈਗਾ, ਇਹ ਜਿਹੜੀ ਆਪਾਂ ਨੋਰਮਲ ਐਂਟੀਬਾਇਟਿਕ ਹੁੰਦੀ ਹੈ ਇਸ ਤੋਂ ਅੱਡ ਹੁੰਦੀਆਂ ਨੇ ਅਤੇ ਆਮ ਤੌਰ 'ਤੇ ਮੈਂ ਸਾਰੇ ਸਰੋਤਿਆਂ ਨੂੰ ਆਹੀ ਕਹਿਣਾ ਚਾਹੂੰਗੀ ਕਿ ਤੁਸੀਂ ਆਪਣੇ ਵੱਲੋਂ ਕੋਈ ਵੀ ਜ਼ੂਨੋਟਿਕ ਡਿਜ਼ੀਜ਼ ਦਾ ਹੋਏ ਤਾਂ ਕੋਈ ਵੀ ਆਪਣੀ ਐਂਟੀਬਾਇਟਿਕ ਨਹੀਂ ਖਾਣੀ, ਤੁਸੀਂ ਪ੍ਰੋਪਰ ਡਾਕਟਰ ਕੋਲ ਜਾਣਾ ਹੈ, ਆਪਣੀ ਹਿਸਟਰੀ ਦੇਣੀ ਹੈ, ਕਨਫਰਮੇਟਰੀ ਟੈਸਟ ਕਰਾਉਣੇ ਨੇ, ਐਲਾਈਜ਼ਾ ਟੈਸਟ ਕਰਾਉਣਾ, ਸੈਟ ਟੈਸਟ ਕਰਾਉਣਾ ਅਤੇ ਉਸ ਤੋਂ ਬਾਅਦ ਆਪਣੀ ਦਵਾਈ ਲੈਣੀ ਹੈ
1: ਜੀ। ਅਤੇ ਡਾਕਟਰ ਸਾਹਿਬ ਇੱਕ ਬਿਮਾਰੀ ਦਾ ਤੁਸੀਂ ਹੋਰ ਨਾਮ ਲਿਆ ਸੀ ਜੀ, ਲੈਪਟੋਸਪਾਇਰੋਸਿਸ, ਸੋ ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਵੀ ਇਹ ਬਿਮਾਰੀ ਦੇ ਵਿੱਚ ਸਾਡੇ ਸਰੀਰ ਦੇ ਵਿੱਚ ਕਿਹੜੇ ਕਿਹੜੇ ਬਦਲਾਵ ਆਉਂਦੇ ਆ, ਸਾਨੂੰ ਕਿਵੇਂ ਪਤਾ ਲੱਗੇ ਕਿ ਹਾਂ ਇਹ ਵਾਲੀ ਬਿਮਾਰੀ ਸਾਡੇ ਸਰੀਰ ਦੇ ਵਿੱਚ ਜਾਂ ਇਸ ਬਿਮਾਰੀ ਨੂੰ ਫੈਲਾਉਣ ਵਾਲਾ ਕੀਟਾਣੂ ਸਾਡੇ ਸਰੀਰ ਦੇ ਵਿੱਚ ਆ ਗਿਆ ਹੈ?
0: ਮੈਂ ਇਹਦਾ ਮੈਂ ਸਟਾਰਟਿੰਗ ਤੁਹਾਨੂੰ ਵਨ ਹੈਲਥ ਦਾ ਕਨਸੈਪਟ ਦੱਸਿਆ ਸੀ, ਤੁਹਾਨੂੰ ਟਿਪੀਕਲੀ ਆਹ ਉਹੀ ਸਾਈਕਲ ਹੈ ਕਿ ਇੱਕ ਆਪਣਾ ਜਿਹੜਾ ਚੂਹਾ ਹੁੰਦਾ, ਇੱਕ ਐਗਜ਼ਾਮਪਲ ਲੈ ਰਹੀ ਹਾਂ ਕਿ ਚੂਹਾ ਹੁੰਦਾ ਉਹਦਾ ਯੂਰੀਨ ਮਿਕਸ ਹੁੰਦਾ ਮੱਡ ਵਿੱਚ, ਮੱਡ ਆਪਾਂ ਕਹਿੰਦੇ ਹਾਂ

0: ਕੁਛ ਤੇ ਕਿੰਨੇ ਬੈਕਟੀਰੀਆ ਕਿ ਆਪਾਂ ਇੱਦਾਂ ਨਹੀਂ ਕਹਿੰਦੇ ਕਿ ਗੰਦਾ ਪਾਣੀ, ਉਹ ਗੰਦਾ ਪਾਣੀ ਹੈਗਾ ਤਾਂ ਹੀ ਇਹ ਕਿੱਥੇ ਨਾ ਕਿੱਥੇ ਹੁਣ ਆਪਾਂ ਨੂੰ ਨਹੀਂ ਪਤਾ ਲੱਗਦਾ ਕਿ ਕਿੱਥੇ ਆਪਾਂ, ਜਿਵੇਂ ਹੁਣ ਮੈਂ ਆਮ ਤੌਰ 'ਤੇ ਗੱਲ ਕਰਾਂ, ਮੈਂ ਵੀ ਹੁਣ ਕੱਲ੍ਹ ਪਰਸੋਂ ਸਬਜ਼ੀ ਕੱਟ ਰਹੀ ਸੀ ਤਾਂ ਚਾਕੂ ਲੱਗ ਗਿਆ ਅਤੇ ਹੈਗਾ ਮਤਲਬ ਕੱਟ ਤਾਂ ਕੱਟ ਹੁੰਦਾ, ਜੇ ਉਸ ਕੱਟ ਦੇ ਰਾਹੀਂ ਵੀ ਉਹ ਬੈਕਟੀਰੀਆ ਐਂਟਰ ਕਰ ਸਕਦਾ, ਕੱਟ ਦੇ ਰਾਹੀਂ ਵੀ, ਮਤਲਬ ਇੰਟੈਕਟ ਸਕਿਨ ਦਾ ਮਤਲਬ ਹੁੰਦਾ ਕਿ ਕਿੱਥੇ ਵੀ ਕੋਈ ਵੀ ਜ਼ਖਮ ਨਾ ਹੋਵੇ, ਅਤੇ ਜਿੱਥੇ ਜ਼ਖਮ ਹੁੰਦਾ ਇੱਕ ਛੋਟੇ ਤੋਂ ਛੋਟਾ ਜ਼ਖਮ ਵੀ ਹੋਵੇ ਅਤੇ ਉਹਦੇ ਰਾਹੀਂ ਵੀ ਉਹ ਬੈਕਟੀਰੀਆ ਐਂਟਰ ਕਰ ਸਕਦਾ
1: ਜੀ।
0: ਤੇ ਜ਼ਰੂਰੀ ਨਹੀਂ ਇੰਟੈਕਟ ਸਕਿਨ ਦੀ ਵੀ ਗੱਲ ਕਰਾਂ, ਜਿਹੜੇ ਇਮਨੋ ਕੰਪਰੋਮਾਈਜ਼ਡ ਹੁੰਦੇ ਨੇ, ਜਿਹੜੇ ਆਪਣੇ A60+ ਜੈਟ੍ਰਿਕ ਪੇਸ਼ੈਂਟ ਹੁੰਦੇ ਨੇ, ਜਾਂ ਪ੍ਰੈਗਨੈਂਟ ਵੂਮੈਨਸ ਹੁੰਦੀਆਂ ਨੇ, ਜਾਂ ਇਨਫੈਂਟਸ ਹੁੰਦੀਆਂ ਨੇ, ਜਿਹੜੇ ਆਪਾਂ ਛੋਟੇ ਬੱਚੇ ਕਹਿੰਦੇ, ਉਹਨਾਂ ਦੀ ਇਮਿਊਨਿਟੀ ਵੈਸੇ ਵੀ ਘੱਟ ਹੁੰਦੀਆਂ ਨੇ, ਤੇ ਉਹਨਾਂ ਨੂੰ ਤਾਂ ਵੈਸੇ ਵੀ ਖਾਸ ਤੌਰ ਤੇ ਆਪਣਾ ਧਿਆਨ ਰੱਖਣਾ ਚਾਹੀਦਾ ਹੈ
1: ਜੀ। ਡਾਕਟਰ ਸਾਹਿਬ, ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ, ਹਾਂਜੀ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਆਪਣਾ ਨਾਮ ਦੱਸ ਦਿਓ।
2: ਜੱਗਾ ਸਿੰਘ ਬੋਲ ਰਿਹਾ ਜੀ, ਮਾਨਸਾ, ਮਾਨਸਾ ਜ਼ਿਲ੍ਹੇ ਤੋਂ ਜੀ।
1: ਜੀ ਜੱਗਾ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਹਾਂਜੀ, ਇੱਕ ਵਾਰੀ ਤਾਂ ਮੈਨੂੰ ਪੀਲੀਆ ਹੋ ਗਿਆ ਸੀ ਜੀ, ਇੱਕ ਵਾਰੀ ਚਿਕਨ ਗੁਣਿਆ, ਇਹ ਪੁੱਛਣਾ ਸੀ ਵੀ ਪਸ਼ੂਆਂ ਤੋਂ ਹੁੰਦਾ ਜੀ, ਮੈਂ ਪਸ਼ੂ ਸਾਂਭਦਾ ਜੀ।
1: ਜੀ ਡਾਕਟਰ ਸਾਹਿਬ ਤੁਹਾਡੀ ਗੱਲ ਦਾ ਜਵਾਬ ਦੇ ਰਹੇ ਨੇ, ਤੁਸੀਂ ਕਿਰਪਾ ਕਰਕੇ ਰੇਡੀਓ ਸੈੱਟ ਰਾਹੀਂ ਜਵਾਬ ਸੁਣ ਲਓ ਜੀ। ਇਹ ਕਹਿ ਰਹੇ ਨੇ ਜੀ ਵੀ ਮੈਨੂੰ ਜੌਂਡਿਸ ਦੀ ਸਮੱਸਿਆ ਹੋਈ ਪੀਲੀਆ ਦੀ, ਔਰ ਇੱਕ ਵਾਰੀ ਮੈਨੂੰ ਚਿਕਨ ਗੁਣਿਆ ਹੋਇਆ, ਕਿ ਘਰ ਦੇ ਵਿੱਚ ਪਸ਼ੂ ਵੀ ਨੇ, ਕਿ ਇਹ ਬਿਮਾਰੀਆਂ ਵੀ ਪਸ਼ੂਆਂ ਤੋਂ ਹੁੰਦੀਆਂ ਨੇ?
0: ਜੀ ਆ ਤੁਹਾਨੂੰ ਆਪਣੀ ਚੈੱਕ ਕਰਾਉਣੀ ਪੈਣਾ, ਇਹਦੇ ਲਈ ਤੁਹਾਨੂੰ ਟੈਸਟ ਕਰਾਉਣਾ ਪੈਣਾ। ਹਰ ਪੀਲੀਆ ਜ਼ੂਨੋਟਿਕ ਨਹੀਂ ਹੁੰਦਾ ਤੇ ਹਰ ਜ਼ੂਨੋਟਿਕ ਪੀਲੀਆ ਨਹੀਂ ਹੁੰਦਾ
1: ਜੀ। ਯਾਨੀ ਜੋ ਚਾਂਸਿਸ ਹੈਗੇ ਨੇ ਡਾਕਟਰ ਸਾਹਿਬ ਦੇ ਦੱਸਣ ਦੇ ਮੁਤਾਬਕ, ਜੱਗਾ ਸਿੰਘ ਜੀ ਤੁਸੀਂ ਇੱਕ ਕੰਮ ਕਰਿਓ, ਜਦੋਂ ਕਦੇ ਬਠਿੰਡੇ ਵੱਲ ਤੁਹਾਡਾ ਗੇੜਾ ਵੱਜਿਆ, ਆ ਜਿਹੜਾ ਨੰਬਰ ਤੁਹਾਨੂੰ ਲਿਖਾਇਆ, ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਪਹਿਲਾਂ, ਤੇ ਫਿਰ ਤੁਸੀਂ ਏਮਸ ਹਸਪਤਾਲ ਬਠਿੰਡਾ ਦੇ ਵਿਖੇ ਵੀ ਆਪਣਾ ਚੈੱਕਅਪ ਕਰਵਾ ਸਕਦੇ ਹੋ। ਨੰਬਰ ਸਰੋਤਿਆਂ ਦੀ ਜਾਣਕਾਰੀ ਲਈ ਦੱਸਣਾ ਚਾਹਾਂਗੇ, ਨਿਵਾਰਨ ਇੱਕ ਸੇਵਾ ਕਹਿ ਲਈਏ ਕਿ ਸ਼ੁਰੂ ਕੀਤੀ ਗਈ ਹੈ, ਏਮਸ ਹਸਪਤਾਲ ਬਠਿੰਡਾ ਵਿਖੇ ਚੱਲਦੀ ਹੈ, ਔਰ ਨੰਬਰ ਤੁਸੀਂ ਕਿਰਪਾ ਕਰਕੇ ਨੋਟ ਕਰ ਲਓ, 0164-286-7957, 0164-286-7957। ਇਸ ਨੰਬਰ ਤੇ ਸੰਪਰਕ ਕਰਕੇ ਵੀ ਤੁਸੀਂ ਜੇਕਰ ਤੁਹਾਨੂੰ ਕੋਈ ਚਿੰਨ ਲੱਛਣ ਲੱਗਦਾ ਤਾਂ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ। ਉਸ ਤੋਂ ਬਾਅਦ ਜੇਕਰ ਟੈਸਟ ਦੀ ਲੋੜ ਹੈ ਤਾਂ ਏਮਸ ਹਸਪਤਾਲ ਬਠਿੰਡਾ ਵਿਖੇ ਆ ਕੇ ਤੁਸੀਂ ਮੈਡੀਸਨ ਡਿਪਾਰਟਮੈਂਟ ਦੇ ਵਿੱਚ ਆ ਕੇ ਡਾਕਟਰ ਸਾਹਿਬ ਨੂੰ ਆਪਣੀ ਹਿਸਟਰੀ ਦਿਓਗੇ, ਤਾਂ ਉਸ ਤੋਂ ਬਾਅਦ ਉਹ ਤੁਹਾਡਾ ਟੈਸਟ ਲਿਖ ਦੇਣਗੇ, ਤੇ ਟੈਸਟ ਤੋਂ ਬਾਅਦ ਕਨਫਰਮੇਸ਼ਨ ਹੋਏਗੀ ਕਿ ਕੀ ਵਾਕਈ ਜੋ ਤੁਹਾਨੂੰ ਬਿਮਾਰੀ ਹੈ ਉਹ ਜ਼ੂਨੋਟਿਕ ਕਿਸੇ ਬਿਮਾਰੀ ਕਰਕੇ ਹੈ, ਯਾਨੀ ਕਿ ਪਸ਼ੂਆਂ ਤੋਂ ਮਨੁੱਖਾਂ ਦੇ ਵਿੱਚ ਫੈਲਣ ਵਾਲੀ ਕਿਸੇ ਬਿਮਾਰੀ ਦੇ ਕਰਕੇ ਹੈ। ਡਾਕਟਰ ਸਾਹਿਬ, ਆਪਾਂ ਦੋ ਤਿੰਨ ਬਿਮਾਰੀਆਂ ਤਾਂ ਡਿਸਕਸ ਕਰ ਲਈਆਂ ਜੀ, ਇਸ ਤੋਂ ਇਲਾਵਾ ਹੋਰ ਕਿਹੜੀਆਂ ਬਿਮਾਰੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਜ਼ੂਨੋਟਿਕ ਦੀ ਕੈਟੇਗਰੀ ਦੇ ਵਿੱਚ ਰੱਖਦੇ ਹਾਂ? ਕਿਰਪਾ ਕਰਕੇ ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ ਜੀ।
0: ਜਿੱਥੋਂ ਤੱਕ ਮੇਰਾ ਆਪਣਾ ਐਕਸਪੀਰੀਅੰਸ ਹੈਗਾ, ਆਪਣੇ ਪੰਜਾਬ ਵਿੱਚ ਚਾਰ ਬਿਮਾਰੀਆਂ ਜਿਹੜੀ ਆਪਾਂ ਜ਼ੂਨੋਟਿਕ ਕਾਮਨ ਹੈਗੀਆਂ ਨੇ। ਪਹਿਲਾਂ ਮੈਂ ਦੱਸਿਆ ਸੀ ਲੈਪਟੋਸਪਾਇਰੋਸਿਸ, ਦੂਜਾ ਮੈਂ ਬਰੂਸੈਲੋਸਿਸ, ਤੀਜਾ ਮੈਂ ਸਕ੍ਰਬ ਟਾਈਫਸ, ਤੇ ਚੌਥਾ ਹੁਣ ਮੈਂ ਰੇਬੀਜ਼ ਦੱਸਣੀ ਆ। ਰੇਬੀਜ਼ ਦਾ ਕਾਫੀ ਲੋਕਾਂ ਨੂੰ, ਕਾਫੀ ਸਰੋਤਿਆਂ ਨੂੰ ਇਹਦੀ ਅਵੇਅਰਨੈਸ ਹੋਏਗੀ, ਬਟ ਇਹਦਾ ਇੱਕ ਆਵੀ ਜ਼ੂਨੋਟਿਕ ਡਿਜ਼ੀਜ਼ ਹੈਗੀ ਹੈ ਜੋ ਕਿ ਬਹੁਤ ਜਾਨਲੇਵਾ ਹੈਗੀ ਹੈ
1: ਜੀ।
0: ਤੇ ਜ਼ੂਨੋਟਿਕ ਜਿਹੜੀ ਰੇਬੀਜ਼ ਆ ਉਹ ਤਿੰਨ ਕੈਟੇਗਰੀ ਚ ਮੈਂ ਡਿਵਾਈਡ ਕਰਾਂਗੀ। ਪਹਿਲਾਂ ਜੇ ਆਪਾਂ ਮਤਲਬ ਜੋ ਡੌਗ ਹੈ ਸਿਰਫ ਆਪਾਂ ਨੂੰ ਲਿਕ ਕਰਦਾ ਜਾਂ ਚੱਟਦਾ ਜਾਂ ਜਦੋਂ ਆਪਾਂ ਰੋਟੀ ਖਵਾਉਂਦੇ ਹਾਂ, ਤੇ ਸਿਰਫ ਉਹਦੇ ਲਈ ਉਸ ਕੈਟੇਗਰੀ ਲਈ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ। ਤੁਹਾਨੂੰ 15 ਮਿੰਟ ਆਪਣੇ ਜਿੱਥੇ ਉਹਨੇ ਲਿਕ ਕੀਤਾ ਇੰਟੈਕਟ ਸਕਿਨ, ਫਿਰ ਮੈਂ ਕਹੂੰਗੀ ਬਿਨਾਂ ਜ਼ਖਮੀ ਸਕਿਨ ਤੇ ਸਿਰਫ ਉਹਨੇ ਚੱਟਿਆ ਜਾਂ ਤੁਸੀਂ ਐਵੇਂ ਖਰੋਚ ਮਾਰੀ ਜਿਹਦਾ ਕੋਈ ਬਲੱਡ ਨਹੀਂ ਆਇਆ, ਤੇ ਉਹ ਕੈਟੇਗਰੀ 1 ਵਿੱਚ ਆਉਂਦਾ। ਤਾਂ ਉਹਨੇ ਸਿਰਫ ਤੁਸੀਂ ਵਾਸ਼ ਕਰਨਾ, ਉਹਦੀ ਕੋਈ ਵੀ ਤੁਹਾਨੂੰ ਇਮਨਾ ਆਪਣੀ ਰੈਜਮੇ ਜਾਂ ਟੀਕਾਕਰਨ ਕਰਾਉਣ ਦੀ ਲੋੜ ਨਹੀਂ ਹੈ। ਜੇ ਆਪਾਂ ਕੈਟੇਗਰੀ 2 ਦੀ ਗੱਲ ਕਰੀਏ ਤਾਂ ਉਹਦੇ ਵਿੱਚ ਜਦੋਂ ਖਰੋਚ ਮਾਰਦਾ ਜਾਂ ਜਦੋਂ ਤੁਹਾਡੇ ਕਿੱਥੇ ਜ਼ਖਮ ਹੋਏ ਤਾਂ ਉੱਥੇ ਤੁਹਾਨੂੰ ਖਰੋਚ ਮਾਰਦਾ, ਤਾਂ ਤੁਸੀਂ ਉਹਦੇ ਲਈ ਆਪਣਾ ਟੀਕਾਕਰਨ ਜ਼ਰੂਰ ਕਰਾਓ। ਅਤੇ ਤੀਜਾ ਆਪਣਾ ਹੈ ਕੈਟੇਗਰੀ 3, ਜਿਹਦੇ ਵਿੱਚ ਤੁਹਾਨੂੰ ਬਹੁਤ ਸਾਰੇ ਮਤਲਬ ਦੰਦ ਵੜ ਜਾਂਦੇ ਜਿਹਦੇ ਵਿੱਚ ਬਲੀਡਿੰਗ ਹੁੰਦੀਆਂ ਨੇ, ਮਤਲਬ ਖੂਨ ਆਉਂਦਾ ਜਿਹਦੇ ਵਿੱਚ, ਤੁਸੀਂ ਉਹ ਕੈਟੇਗਰੀ 3 ਵਿੱਚ ਆਉਂਦੇ। ਉਹਦੇ ਵਿੱਚ ਆਪਣਾ ਰੇਬੀਜ਼ ਇਮਨੋਗਲੋਬਿਨ ਹੁੰਦੇ ਨੇ, ਉਹ ਵੀ ਲਵਾਓ ਅਤੇ ਆਪਣਾ ਟੀਕਾਕਰਨ ਪੂਰਾ ਕਰਾਓ। ਅਤੇ ਜੇ ਆਪਾਂ ਗੱਲ ਕਰੀਏ ਕਿ ਟੀਕਾਕਰਨ ਦੀ, ਤਾਂ ਉਹਦੀ ਵੀ ਆਪਾਂ ਫਰੀ ਆਫ ਕੋਸਟ ਆਪਣੀ ਵੈਕਸੀਨੇਸ਼ਨਸ ਅਵੇਲੇਬਲ ਹੈਗੀਆਂ ਨੇ। ਜਦੋਂ ਆਪਾਂ ਡੋਗ ਆਪਣਾ ਡੋਗ ਕੱਟਦਾ ਅਤੇ 0, 3, 7 ਅਤੇ 28 ਡੇਜ਼, ਮਤਲਬ ਪਹਿਲੇ ਦਿਨ ਜਿਸ ਦਿਨ ਕੱਟਿਆ, ਫਿਰ ਉਸ ਤੋਂ 3 ਦਿਨ ਬਾਅਦ, ਫਿਰ ਉਸ ਤੋਂ 7 ਦਿਨਾਂ ਬਾਅਦ, ਫਿਰ 28 ਦਿਨਾਂ ਬਾਅਦ ਤੁਸੀਂ ਆਪਣਾ ਵੈਕਸੀਨੇਸ਼ਨ ਪੂਰਾ ਕਰਾਓ। ਅਤੇ ਜਿਹੜਾ ਰੇਬੀਜ਼ ਇਮਨੋਗਲੋਬਿਨ ਹੈ, ਵਿਦਇਨ 7 ਡੇਜ਼, ਕੁੱਤਾ ਕੱਟਣ ਤੋਂ ਬਾਅਦ ਵਿਦਇਨ 7 ਡੇਜ਼, ਵੈਸੇ ਤਾਂ ਜਦੋਂ ਆਪਾਂ ਕਹੀਏ ਉਸ ਦਿਨ ਆਪਾਂ ਨੀਅਰੈਸਟ ਹੋਸਪਿਟਲ ਜਾ ਕੇ ਤੁਸੀਂ ਆਪਣਾ ਉਹ ਵੈਕਸੀਨੇਸ਼ਨ ਇਮਨੋਗਲੋਬਿਨ ਕਰਾਓ ਜੇ ਤੁਹਾਨੂੰ ਖੂਨ ਮਤਲਬ ਉਸ ਟਾਈਮ ਆ ਰਿਹਾ, ਨਹੀਂ ਤਾਂ ਤੁਸੀਂ ਵਿਦਇਨ 7 ਡੇਜ਼ ਉਹ ਤੁਸੀਂ ਲਗਵਾ ਸਕਦੇ ਹੋ
1: ਜੀ। ਡਾਕਟਰ ਸਾਹਿਬ, ਕਈ ਵਾਰ ਇਹ ਹੁੰਦਾ ਵੀ ਜਿਵੇਂ ਰਾਤ ਦਾ ਸਮਾਂ ਹੈ ਨਾ, ਤੇ ਕੋਈ ਕੁੱਤਿਆਂ ਨੂੰ ਖਾਣਾ ਪਾਣੀ ਦੇਣ ਵਾਸਤੇ ਗਿਆ ਤੇ ਕੁੱਤਿਆਂ ਨੇ ਬਾਈਟ ਕਰ ਲਿਆ, ਹਨਾ, ਮੰਨ ਲਓ ਦੰਦ ਵੱਜ ਗਏ ਹੋਏ ਨੇ, ਤਾਂ ਕੀ ਜਿਵੇਂ ਆਪਾਂ ਕਹਿੰਦੇ ਹਾਂ ਵੀ ਜਿਹੜੇ ਸਰਕਾਰੀ ਹਸਪਤਾਲ ਹੁੰਦੇ ਨੇ ਉਹ ਦਿਨ ਦੇ ਸਮੇਂ ਖੁੱਲੇ ਹੁੰਦੇ ਆ, ਕਿ ਰਾਤ ਨੂੰ ਜਾਂ ਐਮਰਜੈਂਸੀ ਦੇ ਵਿੱਚ ਵੀ ਇਹ ਸੇਵਾਵਾਂ ਉਪਲਬਧ ਨੇ ਜੇਕਰ ਕਿਸੇ ਨੂੰ ਕੁੱਤੇ ਦੀ ਸਮੱਸਿਆ ਆ ਜੇ?
0: ਹਾਂਜੀ, ਜੇ ਤੁਹਾਨੂੰ ਲੱਗ ਰਿਹਾ ਕੈਟੇਗਰੀ 3 ਹੈਗੀ ਹੈ, ਖੂਨ ਨਹੀਂ ਹੈਗਾ, ਤੁਸੀਂ ਇਮੀਜੀਏਟ ਭੱਜੋ ਏਮਸ ਬਠਿੰਡਾ ਵਿੱਚ, ਐਮਰਜੈਂਸੀ ਵਿੱਚ ਤੁਹਾਨੂੰ

0: 15-15 मिनट रनिंग वाटर नाल तुसी उस जख्म नू साफ करना है, फिर एक एंटी मतलब पोविडिन आईडिन नाल तुसी साफ करना है, तुसी इमीजिएटली आके तुसी एम्स बठिंडा आओ, तुसी उदा अपना वैक्सीनेशन लवाओ। तो एमरजेंसी विच हैगियां ने एमरजेंसी सेवाएं, डिस्ट्रिक्ट हॉस्पिटल एम्स बठिंडा विच हर जगह उपलब्ध हुंदियां ने
1: जी। सरकारी हस्पताल दे विच भी स्रोते तुसी जा सकदे हो, उत्थे भी जेकर कुत्ते दे कट्टन दे करके तुहानू कोई समस्या आई है तां तुसी रेबीज दा टीका लगवा सकदे हो। ते डॉक्टर साहब हुण जे आपां गल करिए रेबीज दे जो टीके दी गल हो गई है ना, इक अगला सवाल ए आउंदा स्रोतियां दे मन दे विच कि भई असीं जा नहीं सके, मान लो कोई कम हो गया या कोई साधन नहीं बनिया, ता पहला टीका असीं वैसे तां कहने कि सेम डे जिस दिन कुत्ते ने कट्टिया है, जानी जीरो डे असीं उस नूं टीके नूं कहने आ, पर जेकर मान लो डिले हो भी जांदा तां किन्ने क घंटिया तक डिले है जिहड़ा फिर घबराउण दी जरूरत नहीं है जी?
0: ਉਹ ਦੇਖੋ ਡਿਪੈਂਡ ਕਰਦਾ ਤੁਹਾਡੀ ਕੈਟੇਗਰੀ ਕੀ ਹੈ। ਜੇ ਕੈਟੇਗਰੀ 3 ਹੈ, ਬਹੁਤ ਸਾਰਾ ਜਿਵੇਂ ਵਾਈਲਡ ਐਨੀਮਲ ਦਾ ਅਟੈਕ ਹੋਇਆ, ਤਾਂ ਤੁਸੀਂ ਦੇਖੋ ਜਾਣ ਤੋਂ ਇਲਾਵਾ ਪਹਿਲਾਂ ਕੁਛ ਨਹੀਂ ਹੈ, ਤੁਸੀਂ ਅਰੇਂਜ ਕਰਕੇ ਜਾਣਾ ਹੀ ਹੈ। ਜੇ ਹੈਗੀ ਮੰਨ ਲਓ ਕੈਟੇਗਰੀ 2 ਹੈਗਾ, ਸਿਰਫ ਮਾੜਾ ਜਿਹਾ ਕੱਟ ਹੈਗਾ, ਮਾੜਾ ਜਿਹਾ ਹੈਗਾ, ਤੁਸੀਂ ਰਨਿੰਗ ਵਾਟਰ ਨਾਲ ਕਰੋ, ਤਾਂ ਤੁਸੀਂ ਜਿਵੇਂ ਰਾਤੀ ਕੱਟੇ ਤੁਸੀਂ ਸਵੇਰ ਜਾ ਕੇ ਆਪਣਾ ਇੰਜੈਕਸ਼ਨ ਲੈ ਸਕਦੇ ਹੋ
1: ਜੀ। ਡਾਕਟਰ ਸਾਹਿਬ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲੈਂਦੇ ਹਾਂ। ਹੈਲੋ, ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਆਪਣਾ ਨਾਮ ਸਰੋਤਿਆਂ ਨਾਲ ਸਾਂਝਾ ਕਰ ਦਿਓ।
2: ਸਤਿ ਸ੍ਰੀ ਅਕਾਲ ਮੈਡਮ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਬੋਲਦੇ ਹੋ?
2: ਮੈਂ ਮੀਤ ਸਿੰਘ ਬੋਲਦਾ ਜੀ, ਪਿੰਡ ਮੈਸਰਖਾਨਾ ਤੋਂ
1: ਜੀ। ਮੀਤ ਬਾਈ ਜੀ, ਡਾਕਟਰ ਸਾਹਿਬ ਤੁਹਾਡੀ ਗੱਲ ਸੁਣ ਰਹੇ ਨੇ, ਕੀ ਸਵਾਲ ਹੈ ਜੀ?
2: ਮੈਡਮ ਜੀ, ਨਾ ਸਾਡੇ ਘਰੋਂ ਜੀ ਉਹਦਾ ਕੁੱਤੇ ਨੇ ਕੱਟ ਲਿਆ ਸੀਗਾ ਜੀ।
1: ਕਿੰਨਾ ਸਮਾਂ ਹੋ ਗਿਆ?
2: ਉਹ ਤਾਂ ਗਏ ਜੀ ਉਹਨੂੰ 2 ਸਾਲ, ਤੇ ਬਾਕੀ ਹੁਣ ਨੀਂਦ ਉਹਦੀ ਘੱਟ ਗਈ ਜੀ। ਅੱਜ ਵੀ ਮੈਂ ਬਠਿੰਡੇ ਤੋਂ ਦਵਾਈ ਲੈ ਕੇ ਆਇਆ ਜੀ।
1: ਜੀ, ਤੁਹਾਨੂੰ ਐਂ ਲੱਗਦਾ ਵੀ ਜਦੋਂ ਕੁੱਤੇ ਨੇ ਕੱਟਿਆ
2: ਤੇ ਉਹਨੂੰ ਜਾਵੇ ਰਹਿੰਦੇ ਜੀ, ਗਰਮੀ ਝੱਲ ਨਹੀਂ ਸਕਦੀ
1: ਜੀ? ਜਿਹੜਾ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਕਿੰਨਾ ਕੁ ਕੱਟਿਆ ਸੀ, ਜ਼ਖਮ ਦੇ ਵਿੱਚ ਵੀ ਟੀਕੇ ਲੱਗੇ ਸੀ ਉਸ ਸਮੇਂ?
2: ਜ਼ਖਮ ਹੋ ਗਿਆ ਸੀਗਾ ਜੀ ਬਾਬਾ।
1: ਜ਼ਖਮ ਦੇ ਵਿੱਚ ਵੀ ਟੀਕੇ ਲੱਗੇ ਸੀ ਜੀ?
2: ਨਹੀਂ, ਟੀਕੇ ਉਹ ਲਵਾਏ ਸੀਗੇ ਜੀ ਮੋਢੇ 'ਚ।
1: ਜੀ ਜੀ, ਡਾਕਟਰ ਸਾਹਿਬ ਇਹ ਪੁੱਛ ਰਹੇ, ਕਹਿੰਦੇ ਜੀ 2 ਸਾਲ ਪਹਿਲਾਂ ਮਤਲਬ ਕਿ ਡੌਗ ਬਾਈਟ ਹੋਇਆ ਸੀ, ਪਰ ਹੁਣ ਇਹਨਾਂ ਨੂੰ ਇਹ ਲੱਗਦਾ ਵੀ ਨੀਂਦ ਦੀ ਜਿਹੜੀ ਸਮੱਸਿਆ ਹੈ ਉਹ ਉਸ ਦੇ ਨਾਲ ਐਸੋਸੀਏਟਡ ਹੈ ਕਿ ਨਹੀਂ ਜੀ?
0: ਨੀਂਦ ਦੀ ਸਮੱਸਿਆ ਨਹੀਂ ਹੈਗੀ ਹੈ ਸਭ, ਜੇ ਵੈਸੇ 2 ਸਾਲ ਹੋ ਗਿਆ, ਜੇ ਇਹਨਾਂ ਦਾ ਟੀਕਾਕਰਨ ਪੂਰਾ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਅਤੇ ਜਿਹੜਾ ਆਪਣਾ ਆਉਂਦਾ ਹੈ ਕਿ ਪਾਣੀ ਤੋਂ ਡਰ ਲੱਗਦਾ, ਹਵਾ ਤੋਂ ਡਰ ਲੱਗਦਾ, ਜੇ ਉਹ ਨਹੀਂ ਲੱਗ ਰਿਹਾ ਤਾਂ ਕੋਈ ਘਬਰਾਉਣ ਦੀ ਲੋੜ ਨਹੀਂ, ਇਹਦੇ ਨਾਲ ਕੋਈ ਰੇਬੀਜ਼ ਦਾ ਨੀਂਦ ਦੀ ਸਮੱਸਿਆ ਨਾਲ ਕੋਈ ਵੀ ਦਿੱਕਤ ਨਹੀਂ ਹੈਗੀ
1: ਜੀ। ਡਾਕਟਰ ਸਾਹਿਬ, ਅਸੀਂ ਸਰੋਤਿਆਂ ਦੇ ਲਈ ਜਾਣਕਾਰੀ ਤੁਹਾਡੇ ਤੋਂ ਹਾਸਲ ਕਰਨਾ ਚਾਹਾਂਗੇ ਵੀ ਜੇਕਰ ਕਿਸੇ ਨੂੰ ਰੇਬੀਜ਼ ਬਿਮਾਰੀ ਹੋ ਗਈ, ਯਾਨੀ ਉਸਨੇ ਟੀਕਾਕਰਨ ਨਹੀਂ ਕਰਾਇਆ ਜਾਂ ਅਧੂਰਾ ਛੱਡ ਦਿੱਤਾ, ਤਾਂ ਉਸ ਦੇ ਚਿੰਨ੍ਹ ਲੱਛਣ ਕੀ ਹੁੰਦੇ ਨੇ, ਇਸ ਬਾਰੇ ਵੀ ਸਰੋਤਿਆਂ ਨੂੰ ਜਾਣਕਾਰੀ ਦਿਓ।
0: ਦੇਖੋ, ਮੈਂ ਤਾਂ ਜਿਹੜੇ ਆਪਾਂ ਕਹਿੰਦੇ ਕਿ ਟੀਕਾਕਰਨ ਉਹਨੇ ਅੱਧ ਵਿਚਾਲਾ ਛੱਡਤਾ, ਜਦੋਂ ਯਾਦ ਆਏ ਉਦੋਂ ਹੀ ਸ਼ੁਰੂ ਕਰਾ ਲਓ, ਅਤੇ ਆਪਣਾ ਜਿੰਨੇ ਵੀ 4 ਡੋਜ਼ ਹੈਗੇ ਨਾ ਤੁਸੀਂ ਉਹਨੂੰ ਪੂਰਾ ਕਰ ਲਓ। ਅਤੇ ਤੁਸੀਂ ਹੋਰ ਕਿਹੜਾ ਪੁੱਛਿਆ ਸੀ
1: ਜੀ? ਕਿ ਜੇ ਚਿੰਨ ਲੱਛਣਾਂ ਦੀ ਆਪਾਂ ਗੱਲ ਕਰੀਏ, ਰੇਬੀਜ਼ ਦੀ ਬਿਮਾਰੀ ਹੋਣ 'ਤੇ ਕਿਹੜੇ ਕਿਹੜੇ ਚਿੰਨ ਲੱਛਣ ਹੁੰਦੇ ਨੇ?
0: ਪਾਣੀ ਤੋਂ ਡਰ ਲੱਗਣ ਲੱਗ ਜਾਂਦਾ ਹੈ, ਘਬਰਾਉਣ, ਉਚਾਈ ਤੋਂ ਡਰ ਲੱਗਣ ਲੱਗ ਜਾਂਦਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ, ਅਤੇ ਮੂੰਹ ਤੋਂ ਥੁੱਕ, ਸਲਾਈਵਾ ਬਾਹਰ, ਮਤਲਬ ਜਿਵੇਂ ਝਾਗ ਕੱਢਣ ਦੀ, ਅਤੇ ਜਿਵੇਂ ਇੱਕ ਕੁੱਤੇ ਵਾਂਗੂ ਲੱਛਣ ਆਉਣ ਲੱਗ ਜਾਂਦੇ ਨੇ
1: ਜੀ। ਇੱਕ ਸਵਾਲ ਡਾਕਟਰ ਸਾਹਿਬ ਮੈਂ ਹੋਰ ਪੁੱਛਣਾ ਚਾਹਾਂਗੀ ਵੀ ਜਦੋਂ ਅਸੀਂ ਕਈ ਵਾਰੀ ਕੁੱਤਿਆਂ ਨੂੰ ਕੋਈ ਖਾਣਾ ਜਾਂ ਦੁੱਧ ਵਗੈਰਾ ਪਾਉਣ ਜਾਂਦੇ ਹਾਂ, ਉਹ ਆਪਣਾ ਦੁੱਧ ਪੀਣ ਤੋਂ ਬਾਅਦ ਇੱਕ ਤਰ੍ਹਾਂ ਨਾਲ ਧੰਨਵਾਦ ਦੇ ਰੂਪ ਦੇ ਵਿੱਚ ਜਦੋਂ ਪੰਜੇ ਮਾਰਦੇ ਨੇ, ਮਤਲਬ ਪੰਜੇ ਲੈ ਕੇ ਉਹ ਉੱਪਰ ਚੜ੍ਹਨ ਦੀ ਕੋਸ਼ਿਸ਼ ਕਰਦੇ ਕਿਸੇ ਵਿਅਕਤੀ ਦੇ, ਮੰਨ ਲਓ 5 ਵੱਜ ਗਿਆ, ਕੀ ਫੇਰ ਵੀ ਸਾਨੂੰ ਰੇਬੀਜ਼ ਦੇ ਟੀਕੇ ਲਗਵਾਉਣੇ ਚਾਹੀਦੇ ਨੇ?
0: 5 ਵੱਜ ਗਿਆ, ਜੇ ਆਪਣਾ 5 ਵੱਜ ਗਿਆ, ਜੇ ਤੁਹਾਨੂੰ ਕੋਈ ਵੀ ਖਰੋਚ ਨਹੀਂ ਆਈ, ਬਲੀਡਿੰਗ ਨਹੀਂ ਹੋਈ, ਤਾਂ ਜਸਟ ਯੂ ਹੈਵ ਤੁਹਾਨੂੰ ਇੱਕ ਆਪਣਾ ਹੱਥ ਉੱਥੇ ਵਾਸ਼ ਕਰਨਾ ਜਿੱਥੇ ਉਹ ਲੱਗਿਆ ਉੱਥੇ ਵਾਸ਼ ਕਰਨਾ। ਮੈਂ ਵੀ ਇੱਕ ਡੌਗ ਲਵਰ ਹੈਗੀ ਹਾਂ, ਅਤੇ ਮੈਨੂੰ ਵੀ ਪਤਾ ਕਿ ਕਿਵੇਂ ਉਹ ਪਲੇਫੁੱਲ ਨਾਲ ਖੇਡਦਾ, ਅਤੇ ਉਹਦੇ ਸਿਰਫ 5 ਵੱਜ ਗਿਆ ਜਿੱਥੇ ਤੁਹਾਡੀ ਬਲੀਡਿੰਗ ਨਹੀਂ ਆ ਰਹੀ, ਤੁਹਾਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈ, ਤੁਹਾਨੂੰ ਸਿਰਫ 15 ਮਿੰਟ ਰਨਿੰਗ ਵਾਟਰ ਨਾਲ ਬਹਿੰਦੇ ਪਾਣੀ ਨਾਲ ਤੁਸੀਂ ਹੱਥ ਸਾਫ਼, ਜਾਂ ਜਿੱਥੇ ਵੀ ਕੱਟੇ ਬਸ ਉੱਥੇ ਹੱਥ ਸਾਫ਼ ਅਤੇ ਐਂਟੀਸੈਪਟਿਕ ਨਾਲ ਆਪਣਾ ਹੱਥ ਕਰਨਾ ਸਾਫ਼
1: ਜੀ। ਅਤੇ ਡਾਕਟਰ ਸਾਹਿਬ, ਜਿਵੇਂ ਹੁਣ ਮੰਨ ਲਓ ਕਿਸੇ ਨੂੰ ਆਪਾਂ ਜਿਵੇਂ 4 ਬਿਮਾਰੀਆਂ ਅੱਜ ਆਪਾਂ ਮੁੱਖ ਰੂਪ ਦੇ ਵਿੱਚ ਡਿਸਕਸ ਕੀਤੀਆਂ, ਹੈ ਨਾ, ਰੇਬੀਜ਼ ਦੀ ਆਪਾਂ ਗੱਲ ਕੀਤੀ, ਲੈਪਟੋਸਪਾਇਰੋਸਿਸ ਦੀ ਗੱਲ ਕੀਤੀ, ਬਰੂਸੇਲੋਸਿਸ ਦੀ ਗੱਲ ਕੀਤੀ, ਸਕ੍ਰਬ ਟਾਈਫਸ ਦੀ ਗੱਲ ਕੀਤੀ, ਮੰਨ ਲਓ ਵਿਅਕਤੀ ਨੂੰ ਪਤਾ ਨਹੀਂ ਲੱਗਿਆ ਕਿ ਮੈਨੂੰ ਇਹ ਬਿਮਾਰੀਆਂ ਨੇ, ਤਾਂ ਉਸ ਕੇਸ ਦੇ ਵਿੱਚ ਫਿਰ ਕੀ ਸੁਝਾਅ, ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ ਸਾਡੇ ਸਰੋਤਿਆਂ ਨੂੰ ਕਿ ਬਈ ਕਿਵੇਂ ਉਹ ਪਤਾ ਕਰਨ, ਜਾਂ ਮੰਨ ਲਓ ਵੀ ਕੀ ਕਰਨ ਉਹਦੇ ਵਾਸਤੇ? ਜਾਂ ਦੂਜਾ ਸਵਾਲ ਇਹ ਵੀ ਬਣਦਾ ਕਿ ਮੰਨ ਲਓ ਪਤਾ ਲੱਗ ਗਿਆ, ਉਹਨਾਂ ਨੇ ਆਪਣਾ ਇਲਾਜ ਕਰਵਾ ਲਿਆ, ਪਰ ਪਸ਼ੂ ਦੇ ਬਾਰੇ ਉਹਨਾਂ ਨੂੰ ਨਹੀਂ ਪਤਾ, ਮਤਲਬ ਸਮਝ ਨਹੀਂ ਆਈ ਉਹਨਾਂ ਨੂੰ ਕਿ ਪਸ਼ੂ ਦਾ ਵੀ ਇਲਾਜ ਕਰਾਉਣਾ, ਸੋ ਕੀ ਸੁਨੇਹਾ ਜਾਂ ਕੀ ਗੱਲ ਤੁਸੀਂ ਉਹਨਾਂ ਨੂੰ ਸਮਝਾਉਣਾ ਚਾਹੋਗੇ ਵੀ ਕਿਵੇਂ ਦੁਬਾਰਾ ਨਾ ਹੋਵੇ ਉਹ ਬਿਮਾਰੀ, ਕੀ ਗੱਲਾਂ ਦਾ ਧਿਆਨ ਰੱਖਣ?
0: ਤੁਸੀਂ ਆਪਣੇ ਜਾਨਵਰਾਂ ਦਾ ਟੀਕਾਕਰਨ ਪੂਰਾ ਕਰਾਓ, ਜਿਵੇਂ ਆਪਣੀ ਸਵਸਥ, ਆਪਣੀ ਹੈਲਥ ਇੰਪੋਰਟੈਂਟ ਹੈ, ਉਵੇਂ ਜਾਨਵਰਾਂ ਦੀ ਇੰਪੋਰਟੈਂਟ ਹੈ, ਉਹ ਉਨਾ ਹੀ ਤੁਸੀਂ ਆਪਣੀ ਜਿਹੜੇ ਨੀਅਰੈਸਟ ਵੈਟਨਰੀ ਡਾਕਟਰ ਨੇ ਉਹਨਾਂ ਨੂੰ ਆਪਣੀ ਜਾਨਵਰਾਂ ਦੀ ਆਪਣੀ ਹੈਲਥ ਇੰਪਰੂਵ ਕਰੋ। ਅਤੇ ਆਪਣੀ ਜੇ ਮੈਂ ਇੱਕ ਹੋਰ ਆਪਣਾ ਦੱਸਣਾ ਚਾਹੂੰਗੀ, ਏਮਸ ਬਠਿੰਡਾ ਵਿੱਚ 2 ਤਰੀਕ ਨੂੰ ਇੱਕ ਹੈਲਥ ਐਂਡ ਵੈਲਨੈਸ ਸੈਂਟਰ ਸ਼ੁਰੂ ਹੋਣ ਵਾਲਿਆ ਹੈ, ਅਤੇ ਉਹਦੇ ਵਿੱਚ ਤੁਹਾਨੂੰ ਇਹ ਕਿ ਬਿਮਾਰੀ ਹੋਣ ਤੋਂ ਪਹਿਲਾਂ, ਆਪਾਂ ਜਦੋਂ ਵੀ ਅਕਸਰ ਹੋਸਪਿਟਲ ਜਾਂਦੇ ਹਾਂ ਬਿਮਾਰੀ ਲੈ ਕੇ ਜਾਂਦੇ ਹਾਂ, ਅਤੇ ਤੁਸੀਂ ਮਤਲਬ ਕੋਸ਼ਿਸ਼ ਕਰੋ ਬਿਮਾਰੀ ਹੋਣ ਤੋਂ

0: ਪਹਿਲਾਂ ਆਪਣੇ ਇੱਕ ਪ੍ਰੀਵੈਂਟਿਵ ਪ੍ਰੀਵੈਂਟਿਵ ਕੇਅਰ ਤੇ ਆਪਾਂ ਇੱਕ ਇੱਕ ਆਪਾਂ ਸ਼ੁਰੂ ਕਰ ਰਹੇ ਹਾਂ ਹੈਲਥ ਐਂਡ ਵੈਲਨੈਸ ਕਲੀਨਿਕ ਸੈਂਟਰ, ਜਿਹਦਾ ਨਾਮ ਹੈ ਆਯੁਸ਼ਮਾਨ ਆਰੋਗਯ ਸੈਂਟਰ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਲੋਕਾਂ ਨੂੰ ਕਹਿੰਦੇ ਕਿ ਨਿਰੋਗੀ ਕਾਇਆ, ਮਤਲਬ ਇੱਕ ਨਿਰੋਗ ਹੋਣ ਲਈ ਆਪਾਂ ਇੱਕ ਸੈਂਟਰ ਸ਼ੁਰੂ ਕੀਤਾ ਏਮਸ ਦੀ ਓਪੀਡੀ ਦੇ ਸਟਾਰਟਿੰਗ ਵਿੱਚ ਹੀ ਹੈ। ਤਾਂ ਉਹਦੇ ਵਿੱਚ ਤੁਸੀਂ ਉੱਥੇ ਜਾ ਕੇ ਤੁਸੀਂ ਸਾਰੀ ਆਪਣੀ ਜਿਹੜੇ ਵੀ ਜਿੰਨੇ ਵੀ ਡਾਊਟਸ ਹੈਗੇ ਨੇ ਕਿ ਸਾਨੂੰ ਐ ਨਾ ਹੋ ਜਾਏ ਉਹ ਨਾ ਹੋ ਜਾਏ, ਤਾਂ ਉੱਥੇ ਜਾ ਕੇ ਸਾਰੀ ਜਾਣਕਾਰੀ ਤੁਸੀਂ ਪ੍ਰਾਪਤ ਕਰ ਸਕਦੇ
1: ਜੀ। ਡਾਕਟਰ ਸਾਹਿਬ, ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ, ਆਪਾਂ ਉਹਨਾਂ ਦਾ ਵੀ ਸਵਾਲ ਲੈ ਲਈਏ। ਹੈਲੋ, ਜੀ ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸ ਦਿਓ।
2: ਸੁਖਬੀਰ ਕੌਰ ਜੀ, ਪੱਲੋ ਖਾਰੀ ਤੋਂ
1: ਜੀ। ਕੀ ਸਵਾਲ ਹੈ ਜੀ ਤੁਹਾਡਾ?
2: ਸਵਾਲ ਜੀ, ਮੁੰਡਿਆਂ ਛੁੱਟੀਆਂ ਚ ਕੁੱਤੇ ਨੇ ਵੱਢਿਆ ਸੀ, ਚਾਰ ਜ਼ਖਮ ਹੋਏ ਸੀ, ਚਾਰ ਦੰਦ ਵੱਜੇ ਸਨ।
1: ਹਾਂਜੀ,
2: ਤੇ ਵੀ ਵੈਸੇ ਟੀਕੇ ਸੀ, ਦੂਜੇ ਦਿਨ ਸ਼ਾਮ ਨੂੰ ਰਾਤ ਨੂੰ ਵੱਢੇ ਸੀ 9 ਵਜੇ
1: ਜੀ,
2: ਤੇ ਦੂਜੇ ਦਿਨ ਟੀਕੇ ਲਵਾ ਕੇ ਲਿਆਂਦੇ ਸੀ, ਟੀਕੇ ਚਾਰ ਲਵਾ ਲਏ, ਮੋਢੇ ਚ ਲੱਗੇ ਆ
1: ਜੀ,
2: ਕੋਈ ਡਰ ਤਾਂ ਨੀ ਜੀ?
1: ਹੁਣ ਕੋਈ ਤਕਲੀਫ਼?

0: ਦੂਜੇ ਦਿਨ ਟੀਕੇ ਲਵਾ ਕੇ ਲਿਆਂਦੇ ਸੀ, ਟੀਕੇ ਚਾਰ ਲਵਾ ਲਏ, ਮੋਢੇ ਚ ਲੱਗੇ ਆ
1: ਜੀ,
0: ਕੋਈ ਡਰਦਾ ਨੀ ਜੀ।
1: ਹੁਣ ਕੋਈ ਤਕਲੀਫ
0: ਤਕਲੀਫ ਤਾਂ ਕੁਛ ਹੈ ਨੀ ਜੀ।
1: ਤੇ ਕਿੰਨਾ ਸਮਾਂ ਹੋ ਗਿਆ ਜੀ ਕੁੱਤਾ ਕੱਟੇ ਨੂੰ? ਆਪਣੇ ਚਾਰੇ ਟੀਕੇ ਲਗਵਾ ਲਏ, ਮੰਨ ਲਓ ਇੱਕ ਮਹੀਨੇ ਦੇ ਵਿੱਚ ਉਹਦੇ ਚਾਰੇ ਟੀਕੇ 28 ਦਿਨਾਂ ਤੇ ਪੂਰੇ ਹੋ ਗਏ, ਪਰ ਅਗਲੇ ਮਹੀਨੇ ਯਾਨੀ 10-15 ਦਿਨਾਂ ਬਾਅਦ ਫੇਰ ਕੁੱਤੇ ਨੇ ਕੱਟ ਲਿਆ, ਤਾਂ ਕੀ ਦੁਬਾਰਾ ਇਮੀਡੀਏਟਲੀ ਸਾਨੂੰ ਜੋ ਚਾਰ ਟੀਕਿਆਂ ਦਾ ਪ੍ਰੋਸੀਜਰ ਹੈ ਉਸ ਨੂੰ ਕਰਵਾਉਣਾ ਪਏਗਾ, ਜਾਂ ਫਿਰ ਉਹਦੇ ਵਾਸਤੇ ਕੀ ਗਾਈਡਲਾਈਨਸ ਨੇ ਜੀ?
2: ਜੇ ਦੁਬਾਰਾ ਤੁਸੀਂ ਆਪਣਾ ਉਹ ਚਾਰ ਆਪਣੇ ਟੀਕੇ ਪੂਰੇ ਕਰ ਲਏ, ਕੁੱਤੇ ਨੇ ਫੇਰ ਕੱਟਿਆ, ਤੁਸੀਂ ਸਿਰਫ ਬੂਸਟਰ ਡੋਜ਼ ਲਗਵਾਉਣੀਆਂ ਨੇ ਉਸ ਜਿਸ ਦਿਨ ਕੱਟਿਆ ਉਸ ਦਿਨ, 0 ਦਿਨ, ਤੁਸੀਂ 3 ਦਿਨ ਬਸ ਸਾਲ ਦੇ ਅੰਦਰ ਅੰਦਰ, ਮੈਂ ਇੱਕ ਮਹੀਨਾ ਵੀ ਨਹੀਂ ਕਹੂੰਗੀ, ਸਾਲ ਦੇ ਅੰਦਰ ਅੰਦਰ ਕੁੱਤੇ ਨੇ ਫੇਰ ਕੱਟਿਆ ਤੇ ਸਿਰਫ ਬੂਸਟਰ ਡੋਜ਼ ਲੱਗਣਗੀਆਂ 0 ਤੇ 3
1: ਜੀ,
2: ਯਾਨੀ 0 ਮੀਨਸ ਪਹਿਲੇ ਦਿਨ ਤੇ ਤੀਜਾ ਦਿਨ ਤੇ ਰਾਹੀਂ, ਤੇ ਸਾਲ ਦੇ ਅੰਦਰ ਅੰਦਰ ਤੁਸੀਂ ਹੋਰ
1: ਜੀ। ਜਿਵੇਂ ਹੁਣ ਇਹਨਾਂ ਨੇ ਗੱਲ ਕੀਤੀ ਵੀ ਸਾਨੂੰ 1 ਸਾਲ ਹੋ ਗਿਆ, ਤਾਂ ਵੀ ਹੁਣ ਸਾਨੂੰ ਕੋਈ ਡਰਨ ਦੀ ਜ਼ਰੂਰਤ ਤਾਂ ਨਹੀਂ ਹੈ?
2: ਬਿਲਕੁਲ ਨਹੀਂ, ਬਿਲਕੁਲ ਡਰਨ ਦੀ ਲੋੜ ਨਹੀਂ ਹੈ
1: ਜੀ। ਤੇ ਦੂਸਰੀ ਗੱਲ, ਜੇ ਡਾਕਟਰ ਸਾਹਿਬ ਸਾਲ ਤੋਂ ਬਾਅਦ ਅਗਰ ਕੋਈ ਕੁੱਤਾ ਕੱਟਦਾ ਤਾਂ ਫਿਰ ਕੀ ਸਾਨੂੰ ਚਾਰੇ ਟੀਕੇ ਲੈਣੇ ਪੈਣਗੇ?
2: ਹਾਂਜੀ, ਫਿਰ ਤੁਹਾਨੂੰ ਸਾਰੇ ਟੀਕੇ ਲੈਣ ਪੈਣਗੇ। ਉਹ ਕੈਟੇਗਰੀ ਵੀ ਡਿਪੈਂਡ ਕਰਦੀ ਹੈ, ਜਿਵੇਂ ਵਾਈਲਡ ਕੱਟਿਆ ਹੈ ਤੇ ਤੁਹਾਨੂੰ ਤਾਂ ਇਮਨੋਗਲੋਬਿਨ ਵੀ ਲੈਣਾ ਪਏਗਾ ਤੇ ਆਪਣੇ ਚਾਰੋਂ ਇੰਜੈਕਸ਼ਨਸ ਵੀ ਲੈਣੇ ਪੈਣਗੇ। ਚਾਰ ਵਿਦਿਨ ਮਤਲਬ 1 ਸਾਲ ਤੋਂ ਘੱਟ ਘੱਟ ਤੁਹਾਨੂੰ ਸਿਰਫ ਬੂਸਟਰ ਡੋਜ਼ ਲੈਣੀਆਂ ਨੇ, 1 ਸਾਲ ਤੋਂ ਬਾਅਦ ਤੁਹਾਨੂੰ ਆਪਣਾ ਟੀਕਾਕਰਨ ਪੂਰਾ ਕਰਾਉਣਾ ਹੈ
1: ਜੀ। ਹੁਣ ਇੱਥੇ ਡਾਕਟਰ ਸਾਹਿਬ ਇਹ ਵੀ ਸਵਾਲ ਪੁੱਛਣਾ ਬਣਦਾ ਵੀ ਕੁਝ ਲੋਕ ਡੋਗਸ ਦੀ ਸੇਵਾ ਦੇ ਵਿੱਚ ਲੱਗੇ ਹੋਏ ਹੁੰਦੇ ਨੇ, ਕੀ ਉਹਨਾਂ ਨੂੰ ਕੁਝ ਖਾਸ ਧਿਆਨ ਰੱਖਣ ਦੀ ਜ਼ਰੂਰਤ, ਜਾਂ ਪਸ਼ੂਆਂ ਦੀ ਜੋ ਸੇਵਾ ਕਰਦੇ, ਕਿਉਂਕਿ ਪਸ਼ੂ ਫੈਰੋਸ਼ੀਅਸ ਨਹੀਂ ਹੁੰਦੇ, ਕੱਟਦੇ ਨਹੀਂ ਹੈ, ਪਰ ਜਿਹੜੇ ਕੁੱਤੇ ਉਹ ਕੱਟ ਲੈਂਦੇ ਆ, ਜਾਂ ਜਿਹੜੇ ਇਸ ਤਰ੍ਹਾਂ ਦੇ ਕੁਝ ਜਾਨਵਰ ਹੁੰਦੇ ਨੇ, ਕਿਉਂਕਿ ਸਟ੍ਰੇ ਡੋਗਸ ਤਾਂ ਆਮ ਤੌਰ ਤੇ ਜਿਹੜੇ ਗਲੀਆਂ ਦੇ ਕੁੱਤੇ ਜਿਹਨੂੰ ਅਸੀਂ ਕਹਿੰਦੇ ਆ, ਕਈ ਵਾਰ ਉਹ ਡਰ ਦੇ ਕਾਰਨ ਹੀ ਕਿਸੇ ਨੂੰ ਕੱਟ ਜਾਂਦੇ, ਉਹ ਕੱਟਣ ਦੇ ਚਾਂਸ ਜ਼ਿਆਦਾ ਹੁੰਦੇ ਆ, ਤਾਂ ਜੋ ਲੋਕ ਉਹਨਾਂ ਦੀ ਸੇਵਾ ਕਰ ਰਹੇ ਆ, ਕਿਉਂਕਿ ਦੇਖੋ ਉਹਨਾਂ ਨੇ ਖੁਦ ਤਾਂ ਰੋਟੀ ਬਣਾਉਣੀ ਨਹੀਂ, ਆਪਾਂ ਹੀ ਉਹਨਾਂ ਨੂੰ ਕੋਈ ਬਚਿਆ ਖੁਚਿਆ ਜੋ ਹੈ ਆਪਣੇ ਕੋਲ ਆਪਾਂ ਪਾ ਸਕਦੇ ਹਾਂ ਉਹਨਾਂ ਨੂੰ, ਹਨਾ, ਉਹ ਕਿਵੇਂ ਧਿਆਨ ਰੱਖਣ ਆਪਣਾ ਤਾਂ ਕਿ ਉਹਨਾਂ ਨੂੰ ਬਿਮਾਰੀਆਂ ਨੇ ਜਿਹੜੀਆਂ ਜ਼ੂਨੋਟਿਕ ਬਿਮਾਰੀਆਂ ਨੇ ਉਹ ਜਾਨਵਰਾਂ ਤੋਂ ਨਾ ਹੋਣ ਜੀ?
2: ਤੁਸੀਂ ਰੋਟੀ ਖਵਾਉਣ ਤੋਂ ਬਾਅਦ ਤੁਸੀਂ ਬਸ ਆਪਣੇ ਹੈਂਡਸ ਵਾਸ਼, ਆਪਣਾ ਹੈਂਡ ਵਾਸ਼ ਕਲੀਨ ਕਰਨਾ, ਤੁਹਾਨੂੰ ਫਿਰ ਵੀ ਲੱਗ ਰਿਹਾ ਕਿ ਚੱਟੇ ਆ ਜਾਂ ਮੈਨੂੰ ਡਾਊਟ ਲੱਗ ਰਿਹਾ, ਤੇ ਐਂਟੀਸੈਪਟਿਕ ਨਾਲ ਤੁਸੀਂ ਹੈਂਡ ਵਾਸ਼ ਕਰ ਲਓ ਜਾਂ ਆਪਣੀ ਹਾਈਜੀਨ ਮੇਨਟੇਨ ਕਰ ਲਓ, ਤੇ ਹੋਰ ਕੁਛ ਨਹੀਂ, ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਮਤਲਬ ਜੇ ਆਪਾਂ ਹੈਗੇ ਹਾਂ, ਜਾਨਵਰ ਵੀ ਹੈਗੇ, ਵਾਤਾਵਰਨ ਵੀ ਹੈਗੇ ਨੇ, ਸਭ ਕੁਝ ਆਪਣੇ ਨਾਲ ਹੀ ਚੱਲਣਗੀਆਂ, ਤੇ ਤੁਹਾਨੂੰ ਬਸ ਕੁਛ ਨਹੀਂ ਕਰਨਾ ਇਹਦੇ ਨਾਲ, ਸਿਰਫ ਹਾਈਜੀਨ, ਹਾਈਜੀਨ ਇਜ਼ ਦਾ ਇੰਪੋਰਟੈਂਟ ਕੀ
1: ਜੀ। ਯਾਨੀ ਜਿਹੜੇ ਉਹਨਾਂ ਦੇ ਬਰਤਨ ਨੇ ਜਿਹਦੇ ਚ ਅਸੀਂ ਦੁੱਧ ਜਾਂ ਖਾਣਾ ਦੇ ਰਹੇ ਹਾਂ ਕੁੱਤਿਆਂ ਨੂੰ, ਤਾਂ ਉਹਨੂੰ ਵੀ ਅਸੀਂ ਸਾਫ ਕਰ ਸਕਦੇ ਹਾਂ, ਉਸ ਤੋਂ ਬਾਅਦ ਆਪਣੇ ਹੱਥ ਧੋ ਲਈਏ ਤਾਂ ਸਾਨੂੰ ਬਿਮਾਰੀ ਨਹੀਂ ਹੋਏਗੀ ਜੀ। ਬਹੁਤ ਵਧੀਆ ਤੇ ਬਹੁਤ ਵਿਸਥਾਰ ਸਹਿਤ ਡਾਕਟਰ ਗੁਰਸਿਮਰਨ ਕੌਰ ਕੋਚਰ ਜੀ, ਤੁਸੀਂ ਸਾਡੇ ਸਰੋਤਿਆਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ। ਇੱਕ ਵਾਰ ਫਿਰ ਤੋਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਸਰੋਤਿਆਂ ਦੇ ਰੂਬਰੂ ਹੋਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਮ।
2: ਧੰਨਵਾਦ ਖੁਸ਼ਪ੍ਰੀਤ ਜੀ
1: ਜੀ। ਤੇ ਸਰੋਤਿਓ, ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹਾਂਗੇ ਕਿ ਅੱਜ ਸਾਡੇ ਨਾਲ ਡਾਕਟਰ ਗੁਰਸਿਮਰਨ ਕੌਰ ਕੋਚਰ ਜੀ ਜੁੜੇ ਸੀ, ਜੋ ਕਿ ਕੰਸਲਟੈਂਟ ਨੇ ਵਨ ਹੈਲਥ ਦੇ, ਏਮਜ਼ ਹਸਪਤਾਲ ਬਠਿੰਡਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਜੋ ਨਿਵਾਰਨ ਕਰਕੇ ਜੋ ਐਪ ਇਹਨਾਂ ਵੱਲੋਂ ਚਲਾਈ ਜਾ ਰਹੀ ਹੈ ਜਾਂ ਏਮਜ਼ ਹਸਪਤਾਲ ਬਠਿੰਡਾ ਨਾਲ ਜੁੜੀ ਹੈ, ਉਹ ਤੁਸੀਂ ਨੋਟ ਕਰੋ, 0164-2864-957। ਤਕਨੀਕੀ ਟੀਮ ਦਾ ਧੰਨਵਾਦ ਕਰਦੇ ਹੋਏ, ਵਿਸ਼ੇਸ਼ ਸਹਿਯੋਗ ਲਈ ਰਜਿੰਦਰ ਜੀ ਦਾ ਧੰਨਵਾਦ ਕਰਦੇ ਹੋਏ ਤੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਡਾਇਰੈਕਟਰ ਜੀ ਦਾ ਧੰਨਵਾਦ ਕਰਦੇ ਹੋਏ ਤੁਹਾਡੇ ਤੋਂ ਅੱਜ ਦਾ ਪ੍ਰੋਗਰਾਮ ਸਮਾਪਤ ਕਰਨ ਦੀ ਚਾਹਾਂਗੇ ਆਗਿਆ। ਨਮਸਕਾਰ।

0: ਨਮਸਕਾਰ, ਇਹ ਆਕਾਸ਼ਵਾਣੀ ਏ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਸਰਕਾਰ ਨੇ ਅੱਜ ਮੁੜ ਭਰੋਸਾ ਦਵਾਇਆ ਕਿ ਭਾਰਤ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਅਤੇ LPG ਦੀ ਕਾਫੀ ਸਪਲਾਈ ਏ। ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਸ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਏ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਦੋ ਵਿਅਕਤੀਆਂ ਨੂੰ ਹੀਰੋਇਨ ਤੇ ਪਿਸਤੌਲਾਂ ਸਮੇਤ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੰਜਾਬ ਤੇ ਹਰਿਆਣਾ ਵਿੱਚ 26 ਮਈ ਤੱਕ ਜ਼ਬਰਦਸਤ ਗਰਮੀ ਤੇ ਤੇਜ਼ ਹਵਾਵਾਂ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਤੇ IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਅੱਜ ਮੁੜ ਭਰੋਸਾ ਦਵਾਇਆ ਕਿ ਭਾਰਤ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਅਤੇ LPG ਦੀ ਕਾਫੀ ਸਪਲਾਈ ਏ ਤੇ ਤੇਲ ਸੋਧ ਕਾਰਖਾਨੇ ਮੰਗ ਨੂੰ ਪੂਰਾ ਕਰਨ ਲਈ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ। LPG ਉਤਪਾਦਨ ਵਿੱਚ ਵਾਧਾ ਕੀਤਾ ਗਿਆ ਤੇ ਤੇਲ ਸੋਧ ਕਾਰਖਾਨਿਆਂ ਵਿੱਚ ਹਰ ਰੋਜ਼ ਕਰੀਬ 46 ਤੋਂ 47 ਹਜ਼ਾਰ ਟਨ LPG ਦਾ ਉਤਪਾਦਨ ਹੁੰਦਾ ਹੈ। ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਨਵੀਂ ਦਿੱਲੀ ਵਿੱਚ ਇੱਕ ਅੰਤਰ ਮੰਤਰਾਲਾ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਵਿੱਚ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਪਲਾਈ ਸਥਿਰ ਬਣੀ ਹੋਈ ਏ ਅਤੇ ਸਾਰੇ ਪੈਟਰੋਲ ਪੰਪਾਂ ਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਨੇ। ਉਨ੍ਹਾਂ ਇਹ ਵੀ ਕਿਹਾ ਕਿ ਖਾਣਾ ਪਕਾਉਣ ਲਈ LPG ਦੀ ਸਪਲਾਈ ਸਥਿਰ ਏ ਅਤੇ ਪਿਛਲੇ 3 ਦਿਨਾਂ ਵਿੱਚ 1,34,00,000 ਘਰੇਲੂ LPG ਸਿਲੰਡਰਾਂ ਦੀ ਡਿਲੀਵਰੀ ਕੀਤੀ ਗਈ ਏ, ਜਦੋਂ ਕਿ ਇਸ ਮਹੀਨੇ ਦੀ 1 ਤਰੀਕ ਤੋਂ ਵਪਾਰਕ LPG ਦੀ ਸਪਲਾਈ 1,32,000 ਟਨ ਰਹੀ। ਉਨ੍ਹਾਂ ਨਾਗਰਿਕਾਂ ਨੂੰ ਘਬਰਾਹਟ ਵਿੱਚ ਖਰੀਦਦਾਰੀ ਕਰਨ ਤੋਂ ਬਚਣ ਦੀ ਅਪੀਲ ਕੀਤੀ ਤੇ ਦੱਸਿਆ ਕਿ ਈਂਧਣ ਦਾ ਕਾਫ਼ੀ ਭੰਡਾਰ ਉਪਲਬਧ ਏ ਅਤੇ ਲੋਕਾਂ ਨੂੰ ਲੋੜ ਅਨੁਸਾਰ ਹੀ ਖਰੀਦਣ ਅਤੇ ਊਰਜਾ ਬਚਾਉਣ ਦੀ ਸਲਾਹ ਕੀਤੀ।
1: हमारी रिफाइनरीज ऑप्टिमम कैपेसिटी पर ऑपरेट कर रही हैं ताकि जो देश की डिमांड है उसको मीट किया जा सके। इसके अलावा रिफाइनरीज में LPG प्रोडक्शन को रैंप अप किया गया है और लगभग 46 से 47 हजार टन LPG देश की रिफाइनरीज में बनाई जा रही है।
0: ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਨੇ ਕਿਹਾ ਕਿ ਰੇਲਵੇ ਓਵਰ ਬ੍ਰਿਜ ROP ਦੀ ਉਸਾਰੀ ਤੋਂ ਬਾਅਦ ਲੈਵਲ ਕਰੋਸਿੰਗਸ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਏ, ਬਸ਼ਰਤੇ ਤਕਨੀਕੀ ਤੇ ਕਾਰਜਸ਼ੀਲ ਤੌਰ ਤੇ ਸੰਭਵ ਹੋਵੇ। ਉਨ੍ਹਾਂ ਕਿਹਾ ਕਿ ਭਾਰਤੀ ਰੇਲਵੇ ਨੇ ਸਥਾਨਕ ਲੋਕਾਂ, ਨੇੜਲੇ ਦੁਕਾਨਦਾਰਾਂ ਅਤੇ ਛੋਟੇ ਪੱਧਰ ਦੇ ਵਪਾਰੀਆਂ ਦੀ ਰੋਜ਼ੀ ਰੋਟੀ ਲਈ ROP ਦੀ ਉਸਾਰੀ ਤੋਂ ਬਾਅਦ ਵੀ ਲੈਵਲ ਕਰੋਸਿੰਗਸ ਨੂੰ ਚਾਲੂ ਰੱਖਣ ਲਈ ਲੋਕ ਹਿੱਤ ਨੀਤੀ ਅਪਣਾਈ ਹੋਈ ਏ। ਰਵਨੀਤ ਸਿੰਘ ਕੱਲ੍ਹ ਚੰਡੀਗੜ੍ਹ ਨੇੜੇ ਬਟਲਟਾਣਾ 'ਚ ਸਨ, ਜਿੱਥੇ ਉਨ੍ਹਾਂ ਨੇ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਅੰਬਾਲਾ ਚੰਡੀਗੜ੍ਹ ਰੇਲ ਸੈਕਸ਼ਨ 'ਤੇ ਸਥਿਤ ਲੈਵਲ ਕਰੋਸਿੰਗ ਨੰਬਰ 123 'ਤੇ ਰੋਡ ਅੰਡਰ ਬ੍ਰਿਜ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਰਾਜਪਾਲ ਨੇ ਕਿਹਾ ਕਿ ਭਾਰਤੀ ਰੇਲਵੇ ਦੇਸ਼ ਵਿੱਚ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਏ। ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਕਾਊਂਟਰ ਇੰਟੈਲੀਜੈਂਸ CI ਅੰਮ੍ਰਿਤਸਰ ਨੇ ਦੋ ਭਰਾਵਾਂ ਨੂੰ 5.5 ਕਿਲੋਗ੍ਰਾਮ ਹੀਰੋਇਨ, 4 ਪਿਸਤੌਲਾਂ ਅਤੇ 10 ਜ਼ਿੰਦਾ ਕਾਰਤੂਸ ਸਮੇਤ ਗ੍ਰਿਫਤਾਰ ਕਰਕੇ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਪੁਲਿਸ ਦੇ ਡਾਇਰੈਕਟਰ ਜਨਰਲ ਪੰਜਾਬ ਗੌਰਵ ਯਾਦਵ ਨੇ ਸਾਂਝੀ ਕੀਤੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਬੌਬੀ ਸਿੰਘ ਤੇ ਹਰਜੀਤ ਸਿੰਘ, ਦੋਵੇਂ ਵਾਸੀ ਪਿੰਡ ਰੋਖੇ ਅਚਨਾਲਾ ਅੰਮ੍ਰਿਤਸਰ ਵਜੋਂ ਹੋਈ ਏ। ਨਸ਼ੀਲੇ ਪਦਾਰਥ ਤੇ ਹਥਿਆਰ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਉਨ੍ਹਾਂ ਦਾ 1-ਦੁਪਹੀਆ ਵਾਹਨ ਵੀ ਜ਼ਬਤ ਕੀਤਾ ਹੈ। DGP ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਸਰਹੱਦ ਪਾਰ ਦੇ ਤਸਕਰ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੂੰ ਹਥਿਆਰ ਤੇ ਗੋਲੀ ਸਿੱਕੇ ਦੀਆਂ ਖੇਪਾਂ ਪ੍ਰਾਪਤ ਹੋਈਆਂ ਸਨ ਜੋ ਸੂਬੇ ਵਿੱਚ ਅੱਗੇ ਡਿਲੀਵਰੀ ਕੀਤੀਆਂ ਜਾਣੀਆਂ ਸਨ। ਆਪਰੇਸ਼ਨ ਸਬੰਧੀ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ CI ਅੰਮ੍ਰਿਤਸਰ ਨੂੰ ਪੁਖਤਾ ਇਤਲਾਹ ਮਿਲੀ ਸੀ ਕਿ ਸ਼ੱਕੀ ਬੌਬੀ ਅਤੇ ਹਰਜੀਤ ਨੂੰ ਹਾਲ ਹੀ ਵਿੱਚ ਹਥਿਆਰ ਤੇ ਗੋਲੀ ਸਿੱਕੇ ਦੀ ਖੇਪ ਪ੍ਰਾਪਤ ਹੋਈ ਹੈ ਜਿਸ ਨੂੰ ਅੱਗੇ ਪਹੁੰਚਾਉਣ ਜਾ ਰਹੇ ਨੇ। ਉਨ੍ਹਾਂ ਦੱਸਿਆ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਇਲਾਕੇ ਦੇ ਆਲੇ ਦੁਆਲੇ ਨਾਕਾਬੰਦੀ ਕੀਤੀ ਅਤੇ ਪਿੰਡ ਕਾਲੇ ਘਣੂਪੁਰ ਨੇੜੇ ਬਾਈਪਾਸ ਦੇ ਦੋਵਾਂ ਨੂੰ ਹਿਰਾਸਤ ਵਿੱਚ ਲੈ ਲਿਆ। DGP ਨੇ ਇਹ ਵੀ ਕਿਹਾ ਕਿ ਇਸ ਨੈਟਵਰਕ ਦੇ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਾਉਣ ਅਤੇ ਮੋਡਿਊਲ ਤੇ ਹੋਰ ਕਾਰਕੁਨਾਂ ਦੀ ਪਛਾਣ ਲਈ ਹੋਰ ਜਾਂਚ ਕੀਤੀ ਜਾ ਰਹੀ ਏ। ਇਸ ਸਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ @EIR ਜਲੰਧਰ। ਅੰਮ੍ਰਿਤਸਰ ਦੇ ਅਨਗੜ੍ਹ ਇਲਾਕੇ ਵਿੱਚ ਇੱਕ ਘਰ ਅੰਦਰ ਹੋਏ ਭਿਆਨਕ ਧਮਾਕੇ ਅਤੇ ਅੱਗ ਲੱਗਣ ਦੇ ਹਾਦਸੇ ਦੌਰਾਨ ਦੋ ਔਰਤਾਂ ਬੁਰੀ ਤਰ੍ਹਾਂ ਝੁਲਸ ਗਈਆਂ, ਜਿਨ੍ਹਾਂ ਵਿੱਚੋਂ ਇੱਕ ਔਰਤ ਦੀ ਮੌਤ ਹੋ ਗਈ ਜਦਕਿ ਦੂਜੀ ਦਾ

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਪ੍ਰੋਗਰਾਮ ਗੱਲਾਂ ਚੋਂ ਗੱਲ, ਆਓ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣੇ ਪੈਣਾ।
2: ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ pmsuryaghar.gov.in। ਹਰ ਘਰ

0: ਅੱਜ ਹਸਪਤਾਲ ਵਿਚ ਚੱਲ ਰਿਹਾ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਸਵੇਰੇ ਕਰੀਬ 11:45 ਤੇ ਪੁਲਿਸ ਨੂੰ ਅਨਗੜ੍ਹ ਇਲਾਕੇ ਵਿਚ ਸਥਿਤ ਇਕ ਘਰ ਵਿਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਦੇ ਹੀ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤੇ ਅੱਗ ਬੁਝਾਉਣ ਵਾਲੀਆਂ ਗੱਡੀਆਂ ਦੀ ਮਦਦ ਨਾਲ ਅੱਗ ਤੇ ਕਾਬੂ ਪਾਇਆ ਗਿਆ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਘਰ ਦੇ ਅੰਦਰ ਨਜਾਇਜ਼ ਤੌਰ ਤੇ ਪਟਾਕੇ ਬਣਾਉਣ ਅਤੇ ਸਟੋਰ ਕਰਨ ਦਾ ਕੰਮ ਕੀਤਾ ਜਾ ਰਿਹਾ ਸੀ। ਇਨ੍ਹਾਂ ਗੈਰ ਕਾਨੂੰਨੀ ਪਟਾਕਿਆਂ ਕਾਰਨ ਅਚਾਨਕ ਅੱਗ ਭੜਕੀ ਅਤੇ ਜ਼ੋਰਦਾਰ ਧਮਾਕਾ ਹੋਇਆ। ਹਾਦਸੇ ਵਿਚ ਇਕ ਔਰਤ ਦੀ ਮੌਤ ਹੋ ਗਈ ਜਦਕਿ ਗੁਰਪ੍ਰੀਤ ਕੌਰ ਗੰਭੀਰ ਰੂਪ ਵਿਚ ਜ਼ਖਮੀ ਹੋਈ ਏ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਸਬੰਧਤ ਧਾਰਾਵਾਂ ਹੇਠ FIR ਦਰਜ ਕਰ ਲਈ ਗਈ ਅਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਏ। ਉਨ੍ਹਾਂ ਨੇ ਚੇਤਾਵਨੀ ਦਿੰਦੇ ਹੋਇਆ ਕਿਹਾ ਕਿ ਇਲਾਕੇ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਉਣ ਜਾਂ ਸਟੋਰ ਕਰਨ ਵਾਲਿਆਂ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾਏਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਜਲੰਧਰ ਪ੍ਰਸ਼ਾਸਨ ਵੱਲੋਂ ਫੇਫੜਿਆਂ ਦੀ ਦੇਖਭਾਲ ਬਾਰੇ ਫਾਊਂਡੇਸ਼ਨ ਦੇ ਸਹਿਯੋਗ ਨਾਲ ਕੱਲ੍ਹ ਸਾਂਝੀ ਹਵਾ ਤੇ ਸਿਹਤ ਸਿਰਲੇਖ ਤਹਿਤ ਸਮਰੱਥਾ ਨਿਰਮਾਣ ਸੈਸ਼ਨ ਕਰਵਾਇਆ ਗਿਆ। ਇਹ ਖਾਸ ਸੈਸ਼ਨ ਸੰਯੁਕਤ ਰਾਸ਼ਟਰ ਚਿਕਿਰਦਾ ਪ੍ਰੋਗਰਾਮ ਦੇ ਸਹਿਯੋਗ ਨਾਲ ਚੱਲ ਰਹੇ ਯਤਨਾਂ ਤਹਿਤ ਕਰਵਾਇਆ ਗਿਆ ਸੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਨਿੰਦਰ ਕੌਰ ਨੇ ਕਿਹਾ,
1: ਸਾਫ਼ ਹਵਾ ਸਿਰਫ ਇੱਕ ਵਾਤਾਵਰਨ ਨਾਲ ਜੁੜੀ ਚਿੰਤਾ ਹੀ ਨਹੀਂ ਹੈ, ਸਗੋਂ ਸਾਡੀ ਸਮੂਹਿਕ ਜ਼ਿੰਮੇਵਾਰੀ ਹੈ, ਜਿਸ ਦੇ ਲਈ ਇਕਜੁੱਟ ਹੋ ਕੇ ਸਾਂਝੇ ਯਤਨ ਕੀਤੇ ਜਾਣੇ ਚਾਹੀਦੇ ਨੇ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸੀਂ ਸਾਫ਼ ਸੁਥਰੀ ਹਵਾ ਅਤੇ ਪ੍ਰਦੂਸ਼ਣ ਮੁਕਤ ਵਾਤਾਵਰਨ ਮੁਹੱਈਆ ਕਰਵਾ ਕੇ ਜਾਈਏ। ਇਸ ਉਪਰਾਲੇ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਦੇ ਲਈ ਜ਼ਮੀਨੀ ਪੱਧਰ ਤੇ ਆਮ ਲੋਕਾਂ ਦੇ ਸਹਿਯੋਗ ਦੀ ਵੀ ਬਹੁਤ ਲੋੜ ਹੈ, ਤਾਂ ਜੋ ਅਸੀਂ ਆਪਣੇ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਲਈ ਅੱਗੇ ਵੱਧ ਚੜ ਕੇ ਹਿੱਸਾ ਪਾਈਏ।
0: ਸੈਸ਼ਨ ਦੌਰਾਨ ਹਵਾ ਪ੍ਰਦੂਸ਼ਣ ਦੇ ਸਿਹਤ ਤੇ ਪੈਣ ਵਾਲੇ ਅਸਰ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਜ਼ਿਲ੍ਹਾ ਮਾਲ ਅਫਸਰ ਮੋਗਾ ਦੇ ਲੀਡਰ ਦਵਿੰਦਰਪਾਲ ਸਿੰਘ ਨੂੰ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਚੰਡੀਗੜ੍ਹ ਵਿਖੇ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਦੋਸ਼ੀ ਨੂੰ ਪਿੰਡ ਚੱਕ ਕਾਨੀਆ ਖੁਰਦ ਤਹਿਸੀਲ ਧਰਮਕੋਟ ਮੋਗਾ ਦੇ ਇਕ ਨਿਵਾਸੀ ਵੱਲੋਂ ਦਰਜ ਕਰਾਈ ਗਈ ਸ਼ਿਕਾਇਤ ਦੇ ਆਧਾਰ ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਦਾ 13 ਏਕੜ ਜ਼ਮੀਨ ਦੀ ਵੰਡ ਸਬੰਧੀ DRO ਮੋਗਾ ਦੀ ਅਦਾਲਤ ਵਿਚ ਕੇਸ ਚੱਲ ਰਿਹਾ ਸੀ। ਦੋਸ਼ੀ ਲੀਡਰ ਦਵਿੰਦਰਪਾਲ ਸਿੰਘ ਨੇ ਕਥਿਤ ਤੌਰ ਤੇ 5 ਤੋਂ 6 ਮਹੀਨਿਆਂ ਦੇ ਅੰਦਰ ਕੇਸ ਦਾ ਜਲਦੀ ਨਿਪਟਾਰਾ ਕਰਨ ਲਈ 1,00,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਉਸਨੇ ਸ਼ਿਕਾਇਤਕਰਤਾ ਨੂੰ 50,000 ਰੁਪਏ ਰਿਸ਼ਵਤ ਦੀ ਰਕਮ ਪੇਸ਼ਗੀ ਵਜੋਂ ਦੇਣ ਅਤੇ ਬਾਕੀ ਰਿਸ਼ਵਤ ਬਾਅਦ ਵਿਚ ਦੇਣ ਲਈ ਕਿਹਾ ਸੀ। ਸ਼ਿਕਾਇਤਕਰਤਾ ਦੀ ਸ਼ਿਕਾਇਤ ਤੇ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਲੀਡਰ ਨੂੰ 2 ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਪੰਜਾਬ ਤੇ ਹਰਿਆਣਾ ਵਿਚ 26 ਮਈ ਤੱਕ ਜ਼ਬਰਦਸਤ ਗਰਮੀ ਤੇ ਤੇਜ਼ ਹਵਾਵਾਂ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਨੇ ਪਹਿਲਾਂ ਹੀ ਇਨ੍ਹਾਂ ਰਾਜਾਂ ਲਈ ਔਰੇਂਜ ਅਲਰਟ ਜਾਰੀ ਕਰ ਦਿੱਤਾ ਹੈ। ਦੋਵੇਂ ਰਾਜ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਗਰਮੀ ਦੀ ਮਾਰ ਚੱਲ ਰਹੇ ਨੇ ਤੇ ਵੱਧ ਤੋਂ ਵੱਧ ਤਾਪਮਾਨ 40 ਤੋਂ 46 ਡਿਗਰੀ ਸੈਲਸੀਅਸ ਦਰਮਿਆਨ ਏ, ਜੋ ਨਾ ਸਿਰਫ਼ ਮਨੁੱਖਾਂ ਨੂੰ ਸਗੋਂ ਪੰਛੀਆਂ ਤੇ ਜਾਨਵਰਾਂ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ। ਮੌਸਮ ਵਿਭਾਗ ਨੇ ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿਚ ਕੁਝ ਥਾਵਾਂ ਤੇ ਲੂ ਚੱਲਣ ਦੀ ਚੇਤਾਵਨੀ ਦਿੱਤੀ ਏ। ਹਰਿਆਣਾ ਵਿਚ ਵੀ ਜ਼ਿਆਦਾਤਰ ਥਾਵਾਂ ਤੇ ਗਰਮੀ ਦੀ ਲਹਿਰ ਤੋਂ ਲੈ ਕੇ ਗੰਭੀਰ ਗਰਮੀ ਦੀ ਸਥਿਤੀ ਹੋਣ ਦੀ ਸੰਭਾਵਨਾ ਹੈ। IPL ਕ੍ਰਿਕਟ ਵਿਚ ਅਹਿਮਦਾਬਾਦ ਦੇ ਨਰੇਂਦਰ ਮੋਦੀ ਸਟੇਡੀਅਮ ਵਿਖੇ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਸ਼ਾਮ 7:30 ਵਜੇ ਹੋਏਗਾ। ਆਖਿਰ ਚ ਖਾਸ ਖਬਰਾਂ। ਸਰਕਾਰ ਨੇ ਅੱਜ ਮੁੜ ਭਰੋਸਾ ਦਵਾਇਆ ਕਿ ਭਾਰਤ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਤੇ LPG ਦੀ ਕਾਫ਼ੀ ਸਪਲਾਈ ਏ। ਕੇਂਦਰੀ ਰੇਲਵੇ ਰਾਜ ਮੰਤਰੀ ਰਵਦੀਪ ਸਿੰਘ ਨੇ ਕਿਹਾ ਕਿ ਰੇਲਵੇ ਓਵਰ ਬ੍ਰਿਜ ਦੀ ਉਸਾਰੀ ਤੋਂ ਬਾਅਦ ਲੈਵਲ ਕਰਾਸਿੰਗਸ ਨੂੰ ਬੰਦ ਕਰਨਾ ਹੁਣ ਲਾਜ਼ਮੀ ਨਹੀਂ ਏ। ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ 2 ਵਿਅਕਤੀਆਂ ਨੂੰ ਹੈਰੋਇਨ ਤੇ ਪਿਸਤੌਲਾਂ ਸਮੇਤ ਗ੍ਰਿਫ਼ਤਾਰ ਕਰਕੇ ਨਸ਼ੀਲੇ ਪਦਾਰਥਾਂ ਤੇ ਗੈਰ ਕਾਨੂੰਨੀ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ ਤੇ ਪੰਜਾਬ ਤੇ ਹਰਿਆਣਾ ਵਿਚ 26 ਮਈ ਤੱਕ ਜ਼ਬਰਦਸਤ ਗਰਮੀ ਤੇ ਤੇਜ਼ ਹਵਾਵਾਂ ਦੇ ਕਈ ਹਿੱਸਿਆਂ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
2: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 MHz ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 6:30 ਤੇ 25 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਨੌਜਵਾਨ ਸਰੋਤਿਆਂ ਦੇ ਲਈ ਪ੍ਰੋਗਰਾਮ ਯੁਵਾਣੀ। ਅੱਜ ਦੇ ਪ੍ਰੋਗਰਾਮ ਯੁਵਾਣੀ ਦੇ ਤਹਿਤ ਮਾਹਿਰ ਮਹਿਮਾਨ ਮੈਡਮ

FM ਬਠਿੰਡਾ ਦੇ ਪਿਆਰੇ ਸਰੋਤਿਓ 22 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਹਜ਼ਰਤ ਬਾਬਾ ਸ਼ੇਖ ਫਰੀਦ ਜੀ

0: जी
1: वॉइस असिस्टेंट्स है, ऑनलाइन शॉपिंग है, अते सोशल मीडिया, हर जगह AI वरती जा रही है
0: जी।
1: आप ये गल सोच भी नहीं सकते कि AI तो डिपेंड हो चुके हैं कि आप यूज कर रहे हैं, लेकिन आप फील नहीं हो रहा कि आप AI ही रियूज कर रहे हैं लाइफ
0: जी।
1: चाहे वह iPhones ने, उस विच सीरी है, ठीक है, एंड्रॉयड फोन है, उसके विच अपना गूगल असिस्टेंट है, मतलब आप एक फोन चक के डायलिंग भी नहीं कर रहे, आप सीरीज नू इंस्ट्रक्शन दे रहे हैं, आप गूगल जेमिनी इन इंस्ट्रक्शन दे रहे हैं, इन्हों तो नॉलेज ले रहे हैं, अपने टास्क करवा रहे हैं, ये सारा कुछ की है, ये AI ही है
0: जी। ते अजकल असि वेख रहे हैं कि जेडे पहली क्लास दे विच विद्यार्थी पढ़ते हैं ना, पहली क्लास दे विच ही जेड़ा सब्जेक्ट AI दा लग चुकिया है, ते साडा टेक्नोलॉजी किस तरह मतलब अगे वध रहा है, इस दे बारे तुसी विस्तार नाल दसो कि असी बच्चियां नू क्यों AI दे बारे इन्ना दस रहे हैं।
1: ਆਪਾਂ ਕਹਿ ਰਹੇ ਹਾਂ ਕਿ AI ਦਾ ਪ੍ਰਭਾਵ ਇੰਨਾ ਜ਼ਿਆਦਾ ਵੱਧ ਗਿਆ ਕਿ ਆਪਾਂ ਰੋਜ਼ਾਨਾ ਜ਼ਿੰਦਗੀ ਵਿੱਚ ਇਹਨੂੰ ਆਮ ਕਰ ਚੁੱਕੇ ਹਾਂ, ਇਸੇ ਕਰਕੇ ਹੁਣ ਸਕੂਲਾਂ ਵਿੱਚ ਛੋਟੀ ਕਲਾਸਾਂ ਤੋਂ ਹੀ AI ਬਾਰੇ ਸਿੱਖਿਆ ਦਿੱਤੀ ਜਾ ਰਹੀ ਹੈ, ਤਾਂ ਜੋ ਬੱਚੇ ਨਵੀਂ ਟੈਕਨੋਲੋਜੀ ਨਾਲ ਜਾਣੂ ਹੋ ਸਕਣ ਅਤੇ ਭਵਿੱਖ ਲਈ ਤਿਆਰ ਹੋ ਸਕਣ। ਜਿਵੇਂ ਪਹਿਲਾਂ ਕੰਪਿਊਟਰ ਸਿੱਖਣਾ ਜ਼ਰੂਰੀ ਬਣ ਗਿਆ ਸੀ, ਉਸੇ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ AI ਦੀ ਜਾਣਕਾਰੀ ਵੀ ਬਹੁਤ ਜ਼ਰੂਰੀ ਹੋ ਗਈ ਹੈ, ਠੀਕ ਹੈ
0: ਜੀ।
1: AI ਪੜ੍ਹਾਉਣ ਦਾ ਮਕਸਦ ਸਿਰਫ ਟੈਕਨੋਲੋਜੀ ਸਿਖਾਉਣਾ ਨਹੀਂ ਹੈ, ਸਗੋਂ ਬੱਚਿਆਂ ਵਿੱਚ ਕ੍ਰੀਏਟਿਵਿਟੀ, ਲੌਜੀਕਲ ਥਿੰਕਿੰਗ ਅਤੇ ਪ੍ਰੋਬਲਮ ਸੋਲਵਿੰਗ ਸਕਿੱਲਸ ਇਨਬਿਲਟ ਕਰਨ ਦਾ, ਮਤਲਬ ਕਿ ਵਿਕਸਿਤ ਕਰਨ ਦਾ ਇਹ ਉਹਨਾਂ ਦਾ ਇੱਕ ਏਮ ਬਣ ਚੁੱਕਿਆ ਕਿ ਛੋਟੇ ਬੱਚੇ ਹੀ ਇਸ ਚੀਜ਼ ਨੂੰ, ਜਿਵੇਂ ਆਪਾਂ ਕਹਿੰਦੇ ਅਲਫਾਬੈਟ ਸਿੱਖ ਰਹੇ ਹੈ ਤੇ ਲੈਟਰ ਸਿੱਖ ਕੇ ਵਰਡਸ ਬੋਲ ਸਕਣ, ਉਦਾਂ ਹੀ AI ਨੂੰ ਫਸਟ ਕਲਾਸ ਦੇ ਵਿੱਚ ਕਿਉਂ ਇੰਟਰੋਡਿਊਸ ਕੀਤਾ ਗਿਆ ਹੈ ਕਿ ਉਹ ਸ਼ੁਰੂ ਤੋਂ ਹੀ AI ਦੇ ਨਾਲ ਜੁੜ ਸਕਣ, ਤਾਂ ਕਿ ਅੱਗੇ ਜਾ ਕੇ ਉਹਨਾਂ ਨੂੰ ਕੋਈ ਵੀ ਦਿੱਕਤ ਨਾ ਆਵੇ, ਅੱਗੇ ਆਪਣੇ ਆਪ ਨੂੰ ਹੋਰ ਵੀ ਉਹ ਕੰਪੀਟੀਸ਼ਨ ਲਈ, ਟੈਕਨੋਲੋਜੀ ਲਈ ਤਿਆਰ ਕਰ ਸਕਣ। ਭਵਿੱਖ ਵਿੱਚ ਬਹੁਤ ਸਾਰੀਆਂ ਨੌਕਰੀਆਂ ਅਤੇ ਕੰਮ AI ਨਾਲ ਹੀ ਜੁੜੇ ਹੋਣਗੇ, ਇਸ ਲਈ ਜੇ ਬੱਚੇ ਛੋਟੀ ਉਮਰ ਵਿੱਚ ਹੀ AI ਬਾਰੇ ਸਿੱਖਣਗੇ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਸਮਝਦਾਰ ਅਤੇ ਟੈਕਨੋਲੋਜੀ ਤੋਂ ਮਜ਼ਬੂਤ ਬਣ ਸਕਣਗੇ
0: ਜੀ। ਤੇ ਪੜ੍ਹਾਈ ਦੇ ਖੇਤਰ ਵਿੱਚ AI ਵਿਦਿਆਰਥੀਆਂ ਦੀ ਕਿਵੇਂ ਮਦਦ ਕਰ ਸਕਦੀ ਹੈ? ਫਿਰ
1: ਪੜ੍ਹਾਈ ਵਿੱਚ AI ਹਰ ਇੱਕ ਸਟੇਜ ਦੇ ਬੱਚੇ ਲਈ ਹੀ ਹੈਲਪਫੁਲ ਹੈ। ਹਾਂ, ਅੱਜ ਕੱਲ AI ਜੋ ਹੈ ਉਹ ਪੜ੍ਹਾਈ ਨੂੰ ਹੋਰ ਆਸਾਨ, ਦਿਲਚਸਪ ਅਤੇ ਸਮਝਣ ਯੋਗ ਬਣਾ ਰਹੀ ਹੈ, ਮਤਲਬ ਈਜ਼ੀ ਟੂ ਅੰਡਰਸਟੈਂਡ ਹੋ ਚੁੱਕੇ ਹੈ ਕੰਸੈਪਟ, ਜਿਹੜੇ ਕਿ ਬੱਚਿਆਂ ਨੂੰ ਕਹਿੰਦੇ ਸਮਝ ਨਹੀਂ ਆ ਰਿਹਾ ਲੈਂਦੀ ਹੈ, ਉਸ ਚੀਜ਼ ਨੂੰ AI ਨੇ ਈਜ਼ੀ ਕਰਤਾ, ਉਸਦੀ ਲੈਂਗੁਏਜ ਈਜ਼ੀ ਕਰਕੇ ਬੱਚਿਆਂ ਨੂੰ ਉਹ ਹੁਣ ਅੰਡਰਸਟੈਂਡੇਬਲ ਹੋ ਚੁੱਕੇ ਨੇ ਕੰਸੈਪਟ। ਇਹ ਬਹੁਤ ਹੀ ਮਤਲਬ ਵੱਡੀ ਹੈਲਪ ਕੀਤੀ ਹੈ AI ਨੇ। AI ਦੀ ਮਦਦ ਦੇ ਨਾਲ ਵਿਦਿਆਰਥੀ ਕਿਸੇ ਵੀ ਵਿਸ਼ੇ ਨੂੰ ਆਸਾਨ ਭਾਸ਼ਾ ਵਿੱਚ ਸਮਝ ਸਕਦੇ ਹਨ, ਜੇ ਕੋਈ ਟੌਪਿਕ ਮੁਸ਼ਕਿਲ ਲੱਗੇ ਤਾਂ AI ਉਸਨੂੰ ਉਦਾਹਰਣਾਂ ਦੇ ਕੇ ਉਹਨੂੰ ਈਜ਼ੀ ਕਰ ਦਿੰਦਾ, ਠੀਕ ਹੈ, ਜਾਂ ਫਿਰ ਵੀਡੀਓਜ਼ ਦਿਖਾ ਕੇ ਬੱਚਿਆਂ ਨੂੰ ਅੰਡਰਸਟੈਂਡ ਕਰਦਾ ਕਿ ਬੱਚੇ ਆਪਣੇ ਹੀ ਲੈਂਗੁਏਜ ਵਿੱਚ ਉਸ ਨੂੰ ਆਨਸਰ ਦੇ ਸਕਣ। AI ਬੇਸਡ ਐਪਸ ਅਤੇ ਟੂਲਸ ਨੋਟਸ ਬਣਾਉਣ ਵਾਸਤੇ, ਠੀਕ ਹੈ, ਸਮਰਾਈਜ਼ ਕਰਨ ਲਈ, ਐਗਜ਼ਾਮਪਲਸ ਦੇਣ ਲਈ, PPT ਬਣਾਉਣ ਲਈ ਬਹੁਤ ਹੀ ਮਦਦ ਕਰ ਰਹੇ ਹਨ। ਇਸ ਨਾਲ ਸਮਾਂ ਬਚਦਾ ਹੈ ਅਤੇ ਪੜ੍ਹਾਈ ਹੋਰ ਪ੍ਰਭਾਵਸ਼ਾਲੀ ਬਣਦੀ ਹੈ
0: ਜੀ।
1: ਜੋ ਵਿਦਿਆਰਥੀ ਹੈ ਉਹ AI ਦੀ ਮਦਦ ਨਾਲ ਮੌਕ ਟੈਸਟ, ਕੁਇਜ਼ਿਸ ਵੀ ਦੇ ਸਕਦੇ ਹਨ, ਠੀਕ ਹੈ, ਉਹ ਆਪਣੇ ਆਪ ਨੂੰ ਇੰਪਰੂਵ ਕਰ ਰਹੇ ਡੇ ਬਾਏ ਡੇ, ਅਗਰ ਉਹ ਟੈਸਟ ਦੇ ਰਹੇ AI ਦੀ ਹੈਲਪ ਨਾਲ, ਜਿਵੇਂ ਕਿ ਆਪਾਂ ਕਹੀਏ ChatGPT ਹੈ, Gemini ਹੈ, ਇਹ ਬੱਚਿਆਂ ਨੂੰ ਬਹੁਤ ਹੀ ਹੈਲਪਫੁਲ ਹੈ। ਲੇਕਿਨ ਇਹਦਾ ਮਤਲਬ ਇਹ ਨਹੀਂ ਹੈ ਕਿ ਬੱਚੇ ਟੋਟਲੀ ਹੀ ਉਸ ਤੇ ਡਿਪੈਂਡ ਹੋ ਜਾਣ, ਉਹ ਆਪਣੇ ਕੰਸੈਪਟ ਨੂੰ ਈਜ਼ੀ ਕਰ ਸਕਦੇ ਹਨ, ਲੇਕਿਨ ਅਗਰ ਆਪਾਂ ਕਹੀਏ ਕਿ ਟੋਟਲੀ ਜੋ ਵੀ ਉਹ ਆਨਸਰ ਦੇ ਰਹੇ ਹੈ ਉਹੀ ਆਪਾਂ ਅਟੈਂਪਟ ਕਰਕੇ ਆਈਏ, ਪਰ ਇਹ ਚੀਜ਼ ਜੋ ਹੈ ਉਹ ਵਰਕ ਨਹੀਂ ਕਰੂਗੀ, ਕਿਉਂਕਿ ਲੈਂਥ ਵੀ ਦੇਖੀ ਜਾਂਦੀ ਕੁਐਸਚਨਸ ਦੀ, ਐਗਜ਼ਾਮਪਲਸ ਦੇਖੇ ਜਾਂਦੇ ਹੈ, ਉਹ ਚੀਜ਼ ਉਹ ਆਪਾਂ ਨੂੰ ਪ੍ਰੋਵਾਈਡ ਨਹੀਂ ਕਰਦੇ, ਉਹ ਜਸਟ ਆਪਾਂ ਨੂੰ ਕੰਸੈਪਟ ਸਮਝਾਉਣ ਦੀ ਹੈਲਪ ਕਰਦੇ ਹੈ, ਠੀਕ ਹੈ। ਪਰ ਅਗਰ ਆਪਾਂ ਕਰੀਏ ਹੈਲਪ ਵਾਸਤੇ ਤਾਂ ਆਨਲਾਈਨ ਕਲਾਸਾਂ ਵੀ ਜੋ ਹੈ AI ਦੇ ਹੈਲਪ ਨਾਲ ਆਪਾਂ ਲਗਾ ਸਕਦੇ ਹਾਂ, ਠੀਕ ਹੈ, ਪਰਫਾਰਮੈਂਸ ਟਰੈਕ ਕਰ ਸਕਦੇ ਹਾਂ ਆਪਣੀ। ਸਮਾਰਟ ਲਰਨਿੰਗ ਸਿਸਟਮ ਵਿੱਚ ਵੀ AI ਜੋ ਹੈ ਉਹ ਯੂਜ਼ ਕੀਤੀ ਜਾਂਦੀ ਹੈ
0: ਜੀ। ਜੀ, ਤੇ ਅਗਲਾ ਪ੍ਰਸ਼ਨ ਮੇਰਾ ਨਾ ਤੁਹਾਡੇ ਤੋਂ ਇਹ ਹੈ ਕਿ AI ਇਨਸਾਨੀ ਸੋਚ ਅਤੇ ਫੈਸਲੇ ਲੈਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ ਹੈ, ਇਸ ਦੇ ਬਾਰੇ ਵੀ ਫਿਰ ਤੁਸੀਂ ਦੱਸੋ।
1: AI ਜੋ ਹੈ ਉਹ ਇਨਸਾਨੀ ਸੋਚ ਅਤੇ ਫੈਸਲਿਆਂ ਤੇ ਪ੍ਰਭਾਵ ਪਾ ਸਕਦੀ ਹੈ। ਅੱਜ ਕੱਲ ਲੋਕ ਕਈ ਫੈਸਲੇ AI ਸੁਜੈਸ਼ਨਸ ਦੇ ਆਧਾਰ ਤੇ ਹੀ ਲੈਂਦੇ ਹਨ, ਜਿਵੇਂ ਸ਼ਾਪਿੰਗ ਰੈਕਮੈਂਡੇਸ਼ਨਸ ਹੋ ਗਈਆਂ, ਵੀਡੀਓਜ਼ ਹੋ ਗਈਆਂ, ਜਾਂ ਫਿਰ ਨਿਊਜ਼ ਫੀਡ ਹੋ ਗਈਆਂ। ਜੇ ਲੋਕ ਹਰ ਗੱਲ AI ਤੇ ਨਿਰਭਰ ਹੋ ਜਾਣ ਤਾਂ ਉਹਨਾਂ ਨੇ ਆਪਣੇ ਜੋ ਹੈ ਖੁਦ ਦੀ ਸੋਚ ਨੂੰ ਉਹ ਜ਼ੀਰੋ ਕਰ ਦਿੰਦੇ ਨੇ, ਘੱਟ ਹੋ ਜਾਂਦੀ ਹੈ, ਠੀਕ ਹੈ, ਤਾਂ ਬਿਲਕੁਲ ਵੀ ਡਿਪੈਂਡ ਨਾ ਹੋਣ। ਇਸ ਲਈ AI ਨੂੰ ਸਿਰਫ ਇੱਕ ਮਦਦਗਾਰ ਟੂਲ ਵਜੋਂ ਹੀ ਵਰਤਿਆ ਜਾਣਾ ਚਾਹੀਦਾ ਹੈ, ਪੂਰੀ ਤਰ੍ਹਾਂ ਆਪਾਂ ਉਸ ਤੇ ਡਿਪੈਂਡ ਨਾ ਹੋਈਏ, ਠੀਕ ਹੈ, ਆਪਾਂ ਨੂੰ ਜਸਟ ਜਿੰਨੀ ਕੀ ਲੋੜ ਹੈ ਉਹਨਾਂ ਕੋ ਉਸ ਤੋਂ ਕੰਟੈਂਟ ਲੈ ਕੇ ਖੁਦ ਦੀ ਸੋਚ, ਖੁਦ ਦੇ ਆਈਡੀਆਜ਼ ਵੀ ਆਪਾਂ ਨੂੰ ਐਡ ਆਨ ਕਰਨੇ ਚਾਹੀਦੇ ਹਨ। ਇਨਸਾਨੀ ਜੋ ਆਪਣੀ ਸੋਚ ਹੈ, ਤਜਰਬਾ ਹੈ ਅਤੇ ਸਮਝ ਹੈ, ਉਸ ਹਮੇਸ਼ਾ ਹੀ ਸਭ ਤੋਂ ਮਹੱਤਵਪੂਰਨ ਰਹਿਣਗੇ, ਮਸ਼ੀਨ ਉਸ ਨੂੰ ਰਿਪਲੇਸ ਨਹੀਂ ਕਰ ਸਕਦੀ।
0: ਜਿਸ ਤਰ੍ਹਾਂ ਅਸੀਂ ਵੇਖ ਰਹੇ ਹਾਂ ਕਿ ਅੱਜ ਕੱਲ ਜਿੰਨੇ ਵੀ ਲੋਕ ਹੈ ਨਾ, ਉਹ AI ਦੀ ਵਰਤੋਂ ਹੀ ਕਰਦੇ ਆ ਹਰ ਛੋਟੀ ਤੋਂ ਵੱਡੀ ਚੀਜ਼ ਦੇ ਲਈ, ਤੇ ਭਵਿੱਖ ਦੇ ਵਿੱਚ ਕੀ AI ਇਨਸਾਨਾਂ ਦੀ ਜਗ੍ਹਾ ਲੈ ਸਕਦੀ ਹੈ ਜਾਂ ਨਹੀਂ ਲੈ ਸਕਦੀ ਹੈ? ਫਿਰ
1: AI ਕਈ ਕੰਮਾਂ ਨੂੰ ਆਟੋਮੇਟ ਕਰ ਸਕਦੀ ਹੈ ਨਿਤਿਸ਼, ਪਰ ਇਹ ਪੂਰੀ ਤਰ੍ਹਾਂ ਇਨਸਾਨਾਂ ਦੀ ਜਗ੍ਹਾ ਨਹੀਂ ਲੈ ਸਕਦੀ। ਇਨਸਾਨਾਂ ਵਿੱਚ ਕ੍ਰੀਏਟਿਵਿਟੀਜ਼ ਹੈ, ਠੀਕ ਹੈ, ਇਮੋਸ਼ਨਸ ਹੈ, ਮੋਰਲ ਵੈਲਿਊਜ਼ ਹੈ ਅਤੇ ਸਮਝ ਹੁੰਦੀ ਹੈ ਜੋ ਮਸ਼ੀਨ ਵਿੱਚ ਨਹੀਂ ਹੁੰਦੀ। AI ਸਿਰਫ ਉਹੀ ਕਰੇਗੀ ਜੋ ਆਪਾਂ ਉਸ ਵਿੱਚ ਫੀਡ ਕਰਦੇ ਹਾਂ ਡਾਟਾ, ਜਾਂ ਕੋਈ ਪ੍ਰੋਗਰਾਮਿੰਗ ਕੀਤੀ ਹੁੰਦੀ ਹੈ, ਠੀਕ ਹੈ, ਉਹੀ ਉਸਦੇ ਆਧਾਰ ਤੇ ਹੀ ਉਹ ਆਪਾਂ ਨੂੰ ਆਉਟਪੁੱਟ ਦੇਗੀ, ਉਸਦੇ ਜਵਾਬ ਦੇਗੀ। ਇਸ ਲਈ

0: AI ਨੂੰ ਇਨਸਾਨਾਂ ਦੀ ਜਗ੍ਹਾ ਨਹੀਂ ਦੇ ਸਕਦੇ, ਸਗੋਂ ਇੱਕ ਸਹਾਇਕ ਟੈਕਨੋਲੋਜੀ ਵਜੋਂ ਦੇਖਣਾ ਚਾਹੀਦਾ ਹੈ।
1: ਜੀ ਮੈਡਮ, ਅੱਗੇ ਗੱਲ ਕਰਨਾ ਚਾਹਾਂਗੇ ਕਿ ਜਿਸ ਤਰ੍ਹਾਂ ਅਸੀਂ ਗੱਲ ਅੱਜ ਕਰ ਰਹੇ ਹਾਂ ਪ੍ਰੋਗਰਾਮ ਦੇ ਵਿੱਚ AI ਦੇ ਬਾਰੇ, ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਬਾਰੇ, ਤੇ ਜਿਸ ਤਰ੍ਹਾਂ ਅਸੀਂ ਵੇਖ ਰਹੇ ਨਾ ਕਿ ਅੱਜ ਕੱਲ ਛੋਟੇ ਤੋਂ ਛੋਟੇ ਕੰਮ AI ਦੇ ਥਰੂ ਹੀ ਆਪਾਂ ਕਰ ਰਹੇ ਹਾਂ, ਤੇ ਇਸ ਦੇ ਸਾਈਡ ਇਫੈਕਟ ਕੀ ਹੋ ਸਕਦੇ ਨੇ, ਇਸ ਦਾ ਖਤਰਾ ਕਿਸ ਤਰ੍ਹਾਂ ਹੋ ਸਕਦਾ, ਇਸ ਦੇ ਬਾਰੇ ਵੀ ਤੁਸੀਂ ਦੱਸੋ।
0: ਹਰ ਇੱਕ ਚੀਜ਼ ਦੇ ਪ੍ਰੋਸ ਐਂਡ ਕੌਨਸ ਹੁੰਦੇ ਆ, AI ਦੀ ਵੀ ਹੈ। AI ਦੇ ਨਾਲ ਕਈ ਖਤਰੇ ਵੀ ਜੁੜੇ ਹੋਏ ਹਨ। ਸਭ ਤੋਂ ਪਹਿਲਾਂ ਤੇ ਵੱਡਾ ਖਤਰਾ ਹੈ ਪ੍ਰਾਈਵੇਸੀ
1: ਜੀ,
0: ਅਤੇ ਆਪਣੇ ਡਾਟਾ ਦਾ ਮਿਸਯੂਜ਼। ਜੇ AI ਗਲਤ ਹੱਥਾਂ ਵਿੱਚ ਚਲੀ ਜਾਵੇ ਤਾਂ ਫੇਕ ਵੀਡੀਓਜ਼, ਠੀਕ ਹੈ, ਮਿਸ ਇਨਫੋਰਮੇਸ਼ਨ ਅਤੇ ਸਾਈਬਰ ਕ੍ਰਾਈਮਸ ਵੱਧ ਸਕਦੇ ਹਨ।
1: ਜੀ
0: ਆਪਾਂ ਅੱਜ ਕੱਲ ਰੋਜ਼ ਕੋਈ ਨਾ ਕੋਈ ਨਵੀਂ ਖਬਰ ਸੁਣਦੇ ਹਾਂ AI ਦੇ ਨਾਲ ਉਹਨਾਂ ਨੇ ਵੀਡੀਓਜ਼ ਨੂੰ ਐਡਿਟ ਕਰਕੇ ਕੁਛ ਨਾ ਕੁਛ ਮਿਸਯੂਜ਼ ਕੀਤਾ ਗਿਆ, ਫਿਰ ਉਹਨਾਂ ਨੂੰ ਧਮਕੀਆਂ ਦਿੰਦੇ ਆ ਬੱਚੇ, ਹਨਾ। AI ਦੀ ਹੈਲਪ ਨਾਲ ਆਪਣੀ ਆਵਾਜ਼ ਨੂੰ ਕੈਪਚਰ ਕਰਕੇ, ਆਪਣੇ ਫੋਟੋਗ੍ਰਾਫ ਨੂੰ ਯੂਜ਼ ਕਰਕੇ ਆਪਣੇ ਜੋ IDs ਹੈ ਉਹਨਾਂ ਨੂੰ ਹੈਕ ਕਰ ਲੈਂਦੇ ਆ, ਠੀਕ ਹੈ। ਹੈਕ ਮਤਲਬ ਉਹਨਾਂ ਨੂੰ ਕੰਟਰੋਲ ਸਾਰਾ ਉਹਨਾਂ ਦੂਸਰੇ ਪਾਰਟੀ ਕੋਲ ਚਲਾ ਜਾਂਦਾ ਹੈਕ ਕਰਨ ਤੋਂ ਬਾਅਦ, ਠੀਕ ਹੈ। ਤਾਂ ਕਈ ਲੋਕਾਂ ਨੂੰ ਡਰ ਹੈ ਕਿ ਆਟੋਮੇਸ਼ਨ ਕਾਰਨ ਕੁਝ ਨੌਕਰੀਆਂ ਘੱਟ ਹੋ ਸਕਦੀਆਂ ਹਨ। ਆਟੋਮੇਸ਼ਨ ਮੀਨਸ ਜੋ ਕੰਮ ਆਪਣੇ ਆਪ ਹੋ ਰਿਹਾ, ਜੋ AI ਸਾਰਾ ਕੰਮ ਆਪਣਾ ਖੁਦ ਕਰ ਰਿਹਾ, ਹਨਾ। ਤਾਂ ਕਈ ਲੋਕਾਂ ਨੂੰ ਇਹ ਡਰ ਵੀ ਰਹਿੰਦਾ ਕਿ ਕੱਲ ਨੂੰ ਜਿਵੇਂ ਕਿ ਐਜ਼ ਅ ਟੀਚਰ ਆਪਾਂ ਕਹੀਏ ਵੀ ਜੇ ਬੱਚੇ ਆਨਲਾਈਨ ਸਟੱਡੀ ਕਰ ਰਹੇ ਆ ਤਾਂ ਫਿਰ ਟੀਚਰਸ ਦੀ ਵੈਲਿਊ ਘੱਟ ਜੂਗੀ। ਪਰ ਨਹੀਂ, ਇੰਨਾ ਵੀ ਨਹੀਂ ਆਪਾਂ ਨੂੰ ਡਰਨਾ ਚਾਹੀਦਾ, ਕਿਉਂਕਿ ਉਹ ਮਸ਼ੀਨ ਹੈ, ਜੋ ਇਨਸਾਨ ਹੈ ਉਹ ਇਨਸਾਨੀ ਕੰਮ ਦਾ ਇਨਸਾਨ ਹੀ ਕਰ ਸਕਦਾ। ਮਸ਼ੀਨ ਸਿਰਫ ਉਹਨਾਂ ਕਰੂਗੀ ਜਿੰਨਾ ਕੁ ਆਪਾਂ ਉਹਨਾਂ ਨੂੰ ਸਿਖਾਵਾਂਗੇ, ਠੀਕ ਹੈ। ਨੌਕਰੀਆਂ ਘੱਟ ਹੋ ਸਕਦੀਆਂ ਹਨ, ਨੋ ਡਾਊਟ। ਕਈ ਇਹੋ ਜਿਹੇ ਕੰਮ ਹੈ ਜੋ ਰਿਪੀਟ ਤੇ ਹੁੰਦੇ ਹੈ ਜਾਂ ਜਿਹਦੇ ਵਿੱਚ ਲੂਪ ਲੱਗਿਆ ਹੋਇਆ, ਠੀਕ ਹੈ, ਡਾਟਾ ਐਂਟਰੀ ਹੋ ਗਈ ਜਿਵੇਂ, ਜਾਂ ਰੈਪਟੀਸ਼ਨ ਦੇ ਜਿਹੜੇ ਕੰਮ ਹੋ ਗਏ, ਉਹ ਉਹਨਾਂ ਕੰਮਾਂ ਨੂੰ AI ਨੇ ਰਿਪਲੇਸ ਕਰ ਲਿਆ, ਨੋ ਡਾਊਟ, ਠੀਕ ਹੈ। ਇਸ ਤੋਂ ਇਲਾਵਾ AI ਹਮੇਸ਼ਾ ਸਹੀ ਨਹੀਂ ਹੁੰਦੀ। ਜੇ ਗਲਤ ਡਾਟਾ ਆਪਾਂ ਉਸ ਵਿੱਚ ਐਂਟਰ ਕਰਾਂਗੇ ਤਾਂ AI ਵੀ ਗਲਤ ਫੈਸਲੇ ਹੀ ਦੇ ਸਕਦੀ ਹੈ, ਰੋਂਗ ਇਨਪੁਟ ਰੋਂਗ ਆਊਟਪੁਟ। ਇਸ ਲਈ AI ਦੀ ਵਰਤੋਂ ਜ਼ਿੰਮੇਵਾਰੀ ਅਤੇ ਨੈਤਿਕਤਾ ਨਾਲ ਕਰਨੀ ਬਹੁਤ ਹੀ ਜ਼ਰੂਰੀ ਹੈ।
1: ਜੀ, ਜੇਕਰ ਕੋਈ ਪ੍ਰੋਗਰਾਮ ਯੁਵਾ ਨੀ ਇਸ ਵਕਤ ਸੁਣ ਰਿਹਾ ਤੇ ਮੰਨ ਲਓ ਵੀ ਕੋਈ ਵੀ ਸਾਥੀ AI ਦੇ ਫੀਲਡ ਦੇ ਬਾਰੇ ਚੰਗੀ ਤਰ੍ਹਾਂ ਵਿਸਥਾਰ ਨਾਲ ਪੜ੍ਹਨਾ ਚਾਹੁੰਦਾ ਹੈ, AI ਕੀ ਹੈ, ਇਸ ਦੇ ਕਿਹੜੇ ਕਿਹੜੇ ਸਕਿੱਲਸ ਹੈ, ਉਹ ਕਿਸ ਤਰ੍ਹਾਂ ਸਿੱਖ ਸਕੇ, ਇਸ ਦੇ ਬਾਰੇ ਵੀ ਫਿਰ ਤੁਸੀਂ ਦੱਸੋ।
0: ਸਭ ਤੋਂ ਪਹਿਲਾਂ ਬੱਚੇ ਨੂੰ ਜੋ ਹੈ ਕੰਪਿਊਟਰ ਨੌਲੇਜ ਹੋਣੀ ਬਹੁਤ ਜ਼ਰੂਰੀ ਹੈ।
1: ਜੀ,
0: ਕੰਪਿਊਟਰ ਨੂੰ ਕਿੱਦਾਂ ਆਪਾਂ ਅਸੈਸ ਕਰਨਾ, ਕੰਪਿਊਟਰ ਨੂੰ ਕਿਵੇਂ ਯੂਜ਼ ਕਰਨਾ, ਉਹ ਆਪਾਂ ਨੂੰ ਆਉਣਾ ਚਾਹੀਦਾ। ਉਸ ਤੋਂ ਬਾਅਦ ਹੈ ਸੈਕਿੰਡ ਸਟੈਪ, ਪ੍ਰੋਗਰਾਮਿੰਗ ਲੈਂਗੁਏਜ। ਤਾਂ ਉਹਦੇ ਵਿੱਚ ਸਭ ਤੋਂ ਪਹਿਲੀ ਮਹੱਤਵਪੂਰਨ ਜੋ ਲੈਂਗੁਏਜ ਹੈ ਉਹ ਹੈ ਪਾਈਥਨ, ਠੀਕ ਹੈ। ਇਸ ਤੋਂ ਇਲਾਵਾ ਮੈਥਮੈਟਿਕਸ, ਲੋਜੀਕਲ ਥਿੰਕਿੰਗ ਅਤੇ ਪ੍ਰੋਬਲਮ ਸੋਲਵਿੰਗ ਸਕਿੱਲਸ, ਇਹ ਸਕਿੱਲਸ ਹੁੰਦੇ ਆ ਨਿਤੀਸ਼, ਇਹ ਆਪਾਂ ਨੂੰ ਜਦੋਂ ਆਪਾਂ ਕੰਪਿਊਟਰ ਦੀ ਸਟੱਡੀ ਕਰਦੇ ਹਾਂ ਉਸ ਵਿੱਚ ਆਪਾਂ ਨੂੰ ਸਿਖਾਏ ਜਾਂਦੇ ਹਨ, ਠੀਕ ਹੈ। ਜਿਵੇਂ ਕਿ ਡਾਟਾ ਐਨਾਲਿਸਿਸ ਹੋ ਗਿਆ, ਮਸ਼ੀਨ ਲਰਨਿੰਗ ਹੋ ਗਿਆ, ਇਹ ਸਾਰੇ ਜੋ ਹੈ ਸਕਿੱਲਸ ਹੈ, ਇਹਨਾਂ ਦੀ ਆਪਾਂ ਕਹਾਂਗੇ ਪਰਟੀਕੁਲਰ ਸਟੱਡੀ ਵੀ ਕਰਨੀ ਜ਼ਰੂਰੀ ਹੈ, ਇਹਨਾਂ ਨੂੰ ਸਟੈਪ ਬਾਏ ਸਟੈਪ ਸਿੱਖਣਾ ਵੀ ਜ਼ਰੂਰੀ ਹੈ, ਠੀਕ ਹੈ। ਤੇ ਇਸ ਤੋਂ ਇਲਾਵਾ AI ਦੇ ਖੇਤਰ ਵਿੱਚ ਆਪਾਂ ਨੂੰ ਸਭ ਤੋਂ ਜ਼ਰੂਰੀ ਹੈ ਕਿ ਨੌਜਵਾਨਾਂ ਜੋ ਹੈ ਉਹ ਹਰ ਰੋਜ਼ ਆਪਣੇ ਆਪ ਨੂੰ ਅਪਡੇਟ ਰੱਖਣ ਤੇ ਨਵੀਂ ਟੈਕਨੋਲੋਜੀਜ਼ ਨੂੰ ਸਿੱਖਣ ਦੀ ਹਮੇਸ਼ਾ ਹੀ ਤਿਆਰ ਰਹਿਣ, ਠੀਕ ਹੈ। ਇਹ ਹੀ ਆਪਣੇ ਕੁਛ ਸਟੈਪਸ ਹੈ ਜਿਨ੍ਹਾਂ ਉੱਤੇ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈ। ਪਰਟੀਕੁਲਰ ਅਗਰ AI ਦੇ ਕੰਮ ਕਰਨਾ ਹੈ ਤਾਂ ਆਪਾਂ ਨੂੰ ਕੁਛ ਕੋਰਸਿਸ ਅਵੇਲੇਬਲ ਹੈ, ਉਹ ਕੋਰਸਿਸ ਦੇ ਵਿੱਚ ਬੱਚੇ ਜ਼ਰੂਰ ਜਾਣ। ਸਭ ਤੋਂ ਪਹਿਲਾਂ ਲੇਕਿਨ ਉਹ ਆਪਣੀ ਪ੍ਰੋਗਰਾਮਿੰਗ ਨੂੰ ਸਟਰੋਂਗ ਕਰਨ, ਜਿਹਦੇ ਵਿੱਚ ਸਭ ਤੋਂ ਪਹਿਲਾਂ ਹੈ ਪਾਈਥਨ। ਜੇ ਤੁਸੀਂ AI ਸਿੱਖਣਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਕੁਝ ਬਹੁਤ ਵਧੀਆ ਕੋਰਸਿਸ ਹਨ ਜੋ ਬਿਗਨਰਸ ਲਈ ਵੀ ਆਸਾਨ ਹਨ ਤੇ ਫਿਊਚਰ ਕਰੀਅਰ ਲਈ ਵੀ ਯੂਜ਼ਫੁਲ ਹੈਗੇ ਹੈ। ਹਾਂਜੀ, ਜੋ ਬਿਗਨਰ ਲੈਵਲ ਹੈ ਆਪਣਾ, ਸਭ ਤੋਂ ਪਹਿਲਾਂ ਹੈ ਉਹ AI ਦੇ ਕੋਰਸਿਸ ਵਾਸਤੇ ਇੰਟਰੋਡਕਸ਼ਨ ਟੂ ਆਰਟੀਫਿਸ਼ਲ ਇੰਟੈਲੀਜੈਂਸ, ਇਹਦੀ ਬੁੱਕ ਵੀ ਆਪਾਂ ਨੂੰ ਮਿਲ ਜਾਏਗੀ, ਇਹਦੇ ਕੋਰਸ ਵੀ ਅਵੇਲੇਬਲ ਹਨ ਨੈਟ ਤੇ, ਠੀਕ ਹੈ। ਉਸ ਤੋਂ ਬਾਅਦ ਹੈ AI ਵਿਦ ਪਾਈਥਨ ਫੋਰ ਬਿਗਨਰਸ। ਜੀ, ਮੈਂ ਜਿਵੇਂ ਕਾਲਜ ਟੀਚ ਕਰਦੀ ਹਾਂ ਤਾਂ ਫਸਟ ਸਮੈਸਟਰ ਸੈਕਿੰਡ ਸਮੈਸਟਰ ਦੇ ਵਿੱਚ ਅਸੀਂ ਬੱਚਿਆਂ ਨੂੰ ਪਾਈਥਨ, C++ ਇਹਨਾਂ ਨਾਲ ਅਸੀਂ ਜਾਗਰੂਕ, ਮਤਲਬ ਉਹਨਾਂ ਨੂੰ ਬੱਚਿਆਂ ਨੂੰ ਜਾਣੂ ਕਰਵਾਉਂਦੇ ਹਾਂ, ਠੀਕ ਹੈ ਨਾ। ਉਹਨਾਂ ਸਬਜੈਕਟ ਹੈ ਪ੍ਰੋਪਰ। 6th ਸਮੈਸਟਰ ਤੱਕ ਆਉਂਦੇ ਆਉਂਦੇ ਬੱਚੇ ਗ੍ਰਾਫਿਕਸ ਵਗੈਰਾ ਸਿੱਖ ਜਾਂਦੇ ਹਨ ਤੇ ਉਹ ਅੱਗੇ ਜਾ ਕੇ ਫਿਰ ਅਗਰ ਪਰਟੀਕੁਲਰ ਕਿਸੇ ਫੀਲਡ 'ਚ ਜਾਣਾ, ਉਹਨਾਂ ਨੇ ਸਪੋਜ਼ AI 'ਚ ਜਾਣਾ, ਤਾਂ ਫਿਰ ਉਹਨਾਂ ਨੂੰ ਡੀਪ ਲਰਨਿੰਗ ਵਗੈਰਾ, ਮਸ਼ੀਨ ਲਰਨਿੰਗ ਵਗੈਰਾ ਨੂੰ ਸਿੱਖਣਾ ਪੈਂਦਾ।
1: ਜੀ, ਤੇ ਮੈਡਮ ਅਗਲਾ ਪ੍ਰਸ਼ਨ ਮੇਰਾ ਤੁਹਾਡੇ ਤੋਂ ਇਹ ਹੈ, ਮੋਬਾਈਲ ਐਪਸ, ਸੋਸ਼ਲ ਮੀਡੀਆ ਅਤੇ ਆਨਲਾਈਨ ਸਰਵਿਸ ਵਿੱਚ AI ਕਿਵੇਂ ਕੰਮ ਕਰ ਰਹੀ ਹੈ, ਇਸ ਦੇ ਬਾਰੇ ਵੀ ਫਿਰ ਤੁਸੀਂ ਦੱਸੋ।
0: ਅੱਜ ਕੱਲ ਮੋਬਾਈਲ ਐਪਸ, ਸੋਸ਼ਲ ਮੀਡੀਆ ਅਤੇ ਆਨਲਾਈਨ ਸਰਵਿਸਿਸ ਵਿੱਚ ਜੋ ਆਪਣੀ AI ਹੈ ਉਹ ਬਹੁਤ ਵੱਡੀ ਭੂਮਿਕਾ ਨਿਭਾ ਰਹੀ ਹੈ। AI ਯੂਜ਼ਰਸ ਦੀ ਪਸੰਦ, ਸਰਚ ਹਿਸਟਰੀ ਅਤੇ ਆਨਲਾਈਨ ਬਿਹੇਵੀਅਰ ਨੂੰ ਸਮਝ ਕੇ ਉਹਨਾਂ ਨੂੰ ਪਰਸਨਲਾਈਜ਼ਡ ਐਕਸਪੀਰੀਅੰਸ ਦਿੰਦੀ ਹੈ। ਮਤਲਬ ਜੋ ਵੀ ਆਪਾਂ ਸਰਚ ਕਰਦੇ, ਤੁਸੀਂ ਦੇਖਿਆ ਹੋਊਗਾ ਨਿਤੀਸ਼, ਤੁਹਾਡੇ ਨਾਲ ਵੀ ਐਕਸਪੀਰੀਅੰਸ ਹੋਇਆ ਹੋਣਾ ਕਿ ਜੋ ਤੁਸੀਂ ਸਰਚ ਕਰਦੇ ਹੋ ਯੂਟਿਊਬ ਦੇ ਉੱਤੇ, ਰੀਲਸ ਵਗੈਰਾ ਹੋ ਗਿਆ, ਵੀਡੀਓਜ਼ ਹੋ ਗਈਆਂ, ਤੁਹਾਨੂੰ ਫਿਰ ਨੈਕਸਟ ਟਾਈਮ ਤੁਸੀਂ ਜਦੋਂ ਯੂਟਿਊਬ ਖੋਲੋਗੇ ਤੁਹਾਨੂੰ ਉਸ ਦੇ ਰਿਲੇਟਡ ਹੀ ਰੀਲਸ ਮਿਲਦੀਆਂ ਨੇ, ਰਾਈਟ। ਅਗਰ ਤੁਸੀਂ ਐਮਾਜ਼ੋਨ ਜਾਂ ਫਲਿੱਪਕਾਰਟ ਤੇ ਕੋਈ ਵੀ ਚੀਜ਼ ਸਰਚ ਕਰਦੇ ਹੋ, ਨੈਕਸਟ ਟਾਈਮ ਤੁਹਾਨੂੰ ਸੁਜੈਸ਼ਨ ਦੇ ਵਿੱਚ ਉਹੋ ਜਿਹੀ ਹੀ ਪ੍ਰੋਡਕਟ ਤੁਹਾਨੂੰ ਸ਼ੋਅ ਕਰ ਰਿਹਾ ਹੁੰਦਾ। ਇਹੀ AI ਹੈ, ਉਹ ਆਪਣੇ ਡੇਲੀ ਡੇਲੀ ਟਰੈਕਿੰਗ ਕਰਦੇ ਆ। ਇਹਨੂੰ ਕਹਿੰਦੇ ਆਪਾਂ ਆਨਲਾਈਨ ਸਿਗਨੇਚਰ ਜਾਂ ਬਰਾਊਜ਼ਿੰਗ ਸਿਗਨੇਚਰ। ਇਸ ਪਰਟੀਕੁਲਰ ਚੀਜ਼ ਨੂੰ ਬੋਲਿਆ ਜਾਂਦਾ ਬਰਾਊਜ਼ਿੰਗ ਸਿਗਨੇਚਰ। ਇਹ ਮੈਨੇ 8th ਕਲਾਸ ਵਿੱਚ ਬੱਚਿਆਂ ਨੂੰ ਪੜ੍ਹਾਇਆ ਹੋਇਆ, ਬਿਗ ਡਾਟਾ, ਡਾਟਾ ਸਾਇੰਸ ਚੈਪਟਰ

0: ऑलरेडी
1: जी
0: हाँ दे आर अवेयर अबाउट इट कि ये सारा कुछ ट्रैकिंग जो हो रही है जो आप जो भी उन्होंने भी लग रहा होगा ना भी ऐसे जो सर्च करते हैं वही वो फोन शो हो रहे हैं वो सारे इस चीज लेके जागरूक है जिवें यूट्यूब तो हम वही वीडियो सुजेस्ट करता है जो पहली बार देखिया होनी है सर्च कितिया होनी है इदा ही इंस्टाग्राम फेसबुक टिकटॉक है जो अपना जो है अजकल चल रहा है स्नैपचैट वगैरह ठीक है ये भी थोड़ी लाइक्स नो थोड़े कमेंट्स से वॉच टाइम के आधार से ही कंटेंट दिखाता है यह सब तो वड्डा जो है ए आई की मदद नाल ही होंगे कि ऑनलाइन शॉपिंग ऐप जिवें एमाजोन है या फ्लिपकार्ट है और तुहाड़ी सर्च और परचेज हिस्टरी के आधार से ही प्रोडक्ट्स रेकमेंड करते हैं इस नाल यूजर्स नू अपनी पसंद दी चीजा लभने विच बहुत ही आसानी होंदी है गूगल मैप्स विच एआई ट्रैफिक नू एनालाइज करके फास्टेस्ट रूट दिखाउंदा आपां नू कि इत्थे ट्रैफिक घट होगा इधर ट्रैफिक हैगा है ना वो आपां नू दिखा के शॉर्टेस्ट ते फास्टेस्ट रूट ही आपां नू सजेस्ट करदा है सो गूगल असिस्टेंट जो है वह एआई की मदद नाल ही तुहाडी आवाज नू समझदे होए तुहाडे सवालां दा जवाब दिंदा है आपां कहिंदे हे सीरी कॉल दिस परसन जां आपां कहिंदे आ वी गूगल कहने भी हे गूगल कुछ भी आप क्वेश्चन पूछ रहे हैं वो अपनी आवाज नू ही जो कैच कर रहे हैं ना वो की है एआई कि आप कहने भी हाँ मेरी फोन ने गल सुन ली वो सब कुछ है कि लेकिन वो पीछे वर्क कौन कर रहे हैं एआई मोबाइल बैंकिंग एप्स विच एआई जो है वो फ्रॉड डिटेक्शन नू भी डिटेक्ट करता है ठीक है जिमें कि कोई सस्पीशियस ट्रांजेक्शन हो रही है कि आपको लगता है कोई अनऑथराइज यूजर है ओद विच भी एआई आपां नू वार्निंग्स दिंदा है
1: जी ते फिर नाल ही फिर मैं थोड़े तो ये भी पूछना चाहूंगा कि फिर सोशल मीडिया वरतदे समय सानू किहड़ियां ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਜੀ ਤੇ ਫਿਰ ਨਾਲ ਹੀ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੂੰਗਾ ਕਿ ਜਦੋਂ ਅਸੀਂ ਸੋਸ਼ਲ ਮੀਡੀਆ ਵਰਤਦੇ ਹਾਂ ਨਾ ਫਿਰ ਸਾਨੂੰ ਕਿਹੜੀਆਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਕਿ ਅਸੀਂ ਕਿਸੇ ਫਰੋਡ ਦਾ ਸ਼ਿਕਾਰ ਨਾ ਹੋ ਜਾਈਏ ਇਸ ਦੇ ਬਾਰੇ ਵੀ ਫਿਰ ਤੁਸੀਂ ਨੁਕਤੇ ਦਿਓ
0: ਸੋਹਣਾ ਪ੍ਰਸ਼ਨ ਪੁੱਛਿਆ ਜੋ ਅੱਜ ਕੱਲ੍ਹ ਦੇ ਨੌਜਵਾਨਾਂ ਲਈ ਬਹੁਤ ਹੀ ਜ਼ਰੂਰੀ ਹੈ ਜਾਣਨਾ
1: ਜੀ
0: ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਸਾਡੀ ਜ਼ਿੰਦਗੀ ਦਾ ਮਹੱਤਵਪੂਰਨ ਹਿੱਸਾ ਬਣ ਚੁੱਕੀ ਹੈ ਪਰ ਇਸ ਦੇ ਨਾਲ ਸਾਈਬਰ ਫਰੋਡ ਅਤੇ ਆਨਲਾਈਨ ਠੱਗੀਆਂ ਦੇ ਮਾਮਲੇ ਵੀ ਬਹੁਤ ਵੱਧ ਰਹੇ ਹਨ
1: ਜੀ
0: ਇਸ ਲਈ ਹਰ ਵਿਅਕਤੀ ਨੂੰ ਜਾਗਰੂਕ ਹੋਣਾ ਤੇ ਸਾਵਧਾਨ ਰਹਿਣਾ ਦੀ ਬਹੁਤ ਹੀ ਲੋੜ ਹੈ ਸਭ ਤੋਂ ਪਹਿਲਾਂ ਆਪਣੀ ਨਿੱਜੀ ਜਾਣਕਾਰੀ ਜਿਵੇਂ ਮੋਬਾਈਲ ਨੰਬਰ ਘਰ ਦਾ ਪਤਾ ਬੈਂਕ ਡਿਟੇਲ ਓਟੀਪੀ ਜਾਂ ਫਿਰ ਲਾਈਵ ਲੋਕੇਸ਼ਨ ਕਦੇ ਵੀ ਸੋਸ਼ਲ ਮੀਡੀਆ ਤੇ ਸ਼ੇਅਰ ਨਹੀਂ ਕਰਨੀ ਚਾਹੀਦੀ ਜੋ ਅੱਜ ਕੱਲ੍ਹ ਲੋਕ ਜੋ ਕਿ ਅੱਜ ਕੱਲ੍ਹ ਦੇ ਲੋਕ ਆਪਦੇ ਸਟੇਟਸ ਨੂੰ ਅਪਲੋਡ ਕਰਦੇ ਹੋਏ ਇਹ ਸਭ ਚੀਜ਼ਾਂ ਦਾ ਧਿਆਨ ਨਹੀਂ ਰੱਖਦੇ ਉਹ ਲਾਈਵ ਲੋਕੇਸ਼ਨ ਵੀ ਡਾਲ ਦਿੰਦੇ ਆਪਣਾ ਫੋਨ ਨੰਬਰ ਵੀ ਪਾ ਦਿੰਦੇ ਨੇ ਠੀਕ ਹੈ ਕਿਸ ਜਗ੍ਹਾ ਤੇ ਹੈ ਉਹ ਵੀ ਉਹ ਉੱਥੇ ਅਪਡੇਟ ਕਰ ਦਿੰਦੇ ਨੇ ਜੋ ਕਿ ਬਹੁਤ ਹੀ ਗਲਤ ਹੈ ਇਹਨਾਂ ਗੱਲਾਂ ਦਾ ਹੀ ਮਿਸਯੂਜ ਲੋਕ ਕਰ ਲੈਂਦੇ ਨੇ ਓਟੀਪੀ ਅਣਜਾਣ ਲੋਕਾਂ ਦੀ ਫਰੈਂਡ ਰਿਕੁਐਸਟ ਤੁਰੰਤ ਅਸੈਪਟ ਨਾ ਕਰੋ
1: ਜੀ
0: ਕਈ ਵਾਰ ਫੇਕ ਪ੍ਰੋਫਾਈਲਸ ਬਣਾ ਕੇ ਲੋਕਾਂ ਨੇ ਠੱਗੀ ਕੀਤੀ ਜਾਂਦੀ ਹੈ ਪਹਿਲਾਂ ਉਸ ਵਿਅਕਤੀ ਦੀ ਪ੍ਰੋਫਾਈਲ ਅਤੇ ਜਾਣਕਾਰੀ ਪੂਰੀ ਚੈੱਕ ਕਰੋ ਕਿ ਉਹ ਉਹੀ ਪਰਸਨ ਹੈ ਕਿ ਨਹੀਂ ਹੈ ਮੇਰੇ ਪਰਸਨਲ ਐਕਸਪੀਰੀਅੰਸ ਵੀ ਹੈ ਤੇ ਮੇਰੇ ਜਾਣੂ ਕਈ ਲੋਕ ਇਹੋ ਜਿਹੇ ਹਨ ਜਿਨ੍ਹਾਂ ਨਾਲ ਇਹ ਚੀਜ਼ ਹੋ ਚੁੱਕੀ ਹੈ ਕਿ ਆਪਾਂ ਪ੍ਰੋਫਾਈਲ ਪਿਕਚਰ ਨੂੰ ਜੋ ਹੈ ਲੋਕਾਂ ਨੂੰ ਪਬਲਿਕ ਕਰ ਰੱਖਿਆ ਉਹ ਹੋਰੀ ਪ੍ਰੋਫਾਈਲ ਪਿਕਚਰ ਨੂੰ ਸੇਵ ਕਰਕੇ ਫਿਰ ਅੱਗੇ ਫੇਕ ਆਈ ਡੀ ਬਣਾ ਕੇ ਤੁਹਾਡੇ ਫਰੈਂਡਸ ਤੋਂ ਹੀ ਪੈਸਿਆਂ ਦੀ ਮੰਗ ਕਰਦੇ ਹਨ
1: ਜੀ
0: ਠੀਕ ਹੈ ਇਹ ਬਹੁਤ ਮਤਲਬ ਆਮ ਜੀ ਗੱਲ ਹੋ ਚੁੱਕੀ ਹੈ ਮਤਲਬ ਆਪਾਂ ਨੂੰ ਆਪਣੀ ਪ੍ਰੋਫਾਈਲ ਪਿਕਚਰ ਵੀ ਅਗਰ ਆਪਾਂ ਦਿਖਾਣੀ ਹੈ ਜਾਂ ਆਪਣੀ ਕੋਈ ਸਟੋਰੀ ਵੀ ਆਪਾਂ ਅਗਰ ਦਿਖਾਣੀ ਹੈ ਸਿਰਫ ਫਰੈਂਡਸ ਤੱਕ ਰੱਖੋ ਤੇ ਫਰੈਂਡਸ ਬਣਾਉਣ ਲੱਗੇ ਥੋੜਾ ਅਵੇਅਰ ਰਹੋ ਕਿ ਉਹ ਬੰਦਾ ਐਕਚੁਅਲ ਉਸਨੂੰ ਜਾਣਦੇ ਹੋ ਕਿ ਨਹੀਂ ਅਣਜਾਣ ਵਿਅਕਤੀ ਨੂੰ ਆਪਣਾ ਫਰੈਂਡ ਨਾ ਬਣਾਓ
1: ਜੀ ਤੇ ਅਸੀਂ ਲਿੰਕ ਦੀ ਵੀ ਗੱਲ ਕਰਨਾ ਚਾਹਾਂਗੇ ਅਸੀਂ ਅਕਸਰ ਵੇਖਦੇ ਹਾਂ ਕਿ ਕੋਈ ਵੀ ਫੈਸਟੀਵਲ ਹੈ ਕੋਈ ਵੀ ਤਿਉਹਾਰ ਹੈ ਤੇ ਨਾ ਇੱਕ ਦੂਜੇ ਦੇ ਵੱਲੋਂ ਨਾ ਲਿੰਕ ਭੇਜੇ ਜਾਂਦੇ ਲਿੰਕ ਦੇ ਜ਼ਰੀਏ ਆਪਾਂ ਇੱਕ ਦੂਜੇ ਨੂੰ ਵਿਸ਼ ਕਰਦੇ ਹਾਂ ਤੇ ਕਈ ਵਾਰ ਅਸੀਂ ਫਰੋਡ ਦੇ ਵੀ ਸ਼ਿਕਾਰ ਹੋ ਜਾਂਦੇ ਹਾਂ ਇਸ ਦੇ ਨਾਲ ਫਿਰ ਅਸੀਂ ਕਿਸ ਤਰ੍ਹਾਂ ਬਚੀਏ
0: ਕਿਸੇ ਵੀ ਸ਼ੱਕੀ ਲਿੰਕ ਜਾਂ ਮੈਸੇਜ ਤੇ ਕਲਿੱਕ ਨਾ ਕਰੋ ਕਈ ਵਾਰ ਆਪਾਂ ਕੀ ਕਰਦੇ ਹਾਂ ਕਿ ਮੇਰੇ ਫਰੈਂਡ ਦਾ ਮੈਸੇਜ ਆਇਆ ਉਹ ਅੱਗੇ ਦੇ ਅੱਗੇ ਆਪਾਂ ਨੂੰ ਫਾਰਵਰਡ ਹੋ ਜਾਂਦੇ ਮੈਸੇਜ ਤੇ ਆਪਾਂ ਕੀ ਕਰਦੇ ਹਾਂ ਸਿੱਧਾ ਕਿ ਉਹ ਇਮੇਜ ਹੈ ਬਲਰ ਦਿਖ ਰਹੀ ਹੈ ਆਪਾਂ ਨੂੰ ਉਹਨੂੰ ਦੇਖਣ ਲਈ ਆਪਾਂ ਉਹਨੂੰ ਕਲਿੱਕ ਕਰਦੇ ਹਾਂ ਜਿੱਦਾਂ ਅਸੀਂ ਕਲਿੱਕ ਕਰੋਗੇ ਤੁਹਾਡਾ ਜਿਹੜਾ ਹੈ ਅਕਾਊਂਟ ਤੁਹਾਡੇ ਸਾਈਟ ਨਾਲ ਜੁੜਿਆ ਹੋਊਗਾ ਜਾਂ ਕੋਈ ਨਾ ਕੋਈ ਕਰਕੇ ਉਹ ਪਿੱਛੋਂ ਥੋੜਾ ਅਕਾਊਂਟ ਦੇ ਉੱਤੇ ਇਫੈਕਟ ਪਾਊਗਾ ਤੇ ਤੁਹਾਡੇ ਅਕਾਊਂਟ ਵਿੱਚੋਂ ਪੈਸੇ ਡਿਡਕਟ ਹੋ ਜਾਂਦੇ ਹੈ ਔਰ ਆਪਾਂ ਨੇ ਕੀਤਾ ਕੀ ਸਿਰਫ ਇੱਕ ਲਿੰਕ ਤੇ ਕਲਿੱਕ ਕੀਤਾ ਸੀ ਜੋ ਵੀ ਫਰੋਡ ਕਰਦੇ ਹੈ ਜੋ ਵੀ ਇਹ ਸਕੈਮ ਕਰਦੇ ਨੇ ਉਹਨਾਂ ਨੇ ਸਭ ਟੈਕਨੋਲੋਜੀ ਯੂਜ਼ ਕੀਤੀ ਹੁੰਦੀ ਹੈ ਠੀਕ ਹੈ ਕਈ ਫਰੋਡ ਜਿਹੜੇ ਹੁੰਦੇ ਨੇ ਉਹ ਲੋਟਰੀ ਜਾਂ ਫਿਰ ਜੋਬ ਆਫਰ ਜਾਂ ਫ੍ਰੀ ਗਿਫਟ ਜਾਂ ਫਿਰ ਬੈਂਕ ਅਪਡੇਟ ਦੇ ਨਾਂ ਤੇ ਫੇਕ ਲਿੰਕ ਭੇਜਦੇ ਹਨ ਇਹ ਲਿੰਕ ਤੁਹਾਡੀ ਪਰਸਨਲ ਇਨਫੋਰਮੇਸ਼ਨ ਚੋਰੀ ਕਰ ਸਕਦੇ ਹਨ ਸੋਸ਼ਲ ਮੀਡੀਆ ਅਕਾਊਂਟ ਲਈ ਹਮੇਸ਼ਾ ਸਟਰੋਂਗ ਪਾਸਵਰਡ ਵਰਤੋ ਇਹ ਇੱਕ ਮੈਂ ਸਟੈਪ ਵਿੱਚ ਐਡ ਕਰ ਰਹੀ ਹਾਂ ਤੁਹਾਡੇ ਪ੍ਰਸ਼ਨ ਦੇ ਨਾਲ ਕਿ ਹਮੇਸ਼ਾ ਹੀ ਆਪਦੀ ਸੋਸ਼ਲ ਮੀਡੀਆ ਦਾ ਜੋ ਵੀ ਆਪਣਾ ਪਾਸਵਰਡ ਹੈ ਉਹਨੂੰ ਸਟਰੋਂਗ ਪਾਸਵਰਡ ਯੂਜ਼ ਕਰੋ ਤੇ ਟੂ ਫੈਕਟਰ ਅਥੈਂਟੀਕੇਸ਼ਨ ਹੁੰਦੀ ਹੈ ਇੱਕ ਉਹ ਚਾਲੂ ਰੱਖੋ ਉਹ ਆਪਣੇ ਵਿੱਚ ਆਪਸ਼ਨ ਆਉਂਦੀ ਸੈਟਿੰਗ ਦੇ ਵਿੱਚ ਕਿ ਆਪਾਂ ਟੂ ਜੋ ਫੇਸ ਫੈਕਟਰਸ ਹੈ ਟੂ ਫੇਸ ਅਥੈਂਟੀਕੇਸ਼ਨ ਹੈ ਉਹ ਐਨੇਬਲ ਕਰਨੀ ਹੈ ਜਾਂ ਡਿਸੇਬਲ ਕਰਨੀ ਹੈ ਉਸ ਨਾਲ ਕੀ ਹੋਊਗਾ ਵਨ ਟੂ ਵਨ ਪਰਸਨ ਦੀ ਚੈਟ ਵੀ ਤੇ ਆਪਣੀ ਵੈਸੇ ਵੀ ਅਥੈਂਟੀਕੇਸ਼ਨ ਪਲੱਸ ਆਪਣੀ ਚੈਟ ਆਪਣਾ ਡਾਟਾ ਉਹ ਇਨਕ੍ਰਿਪਟ ਹੋ ਜਾਂਦਾ ਹੈ ਮਤਲਬ ਕਿ ਉਹ ਲੈਂਗੁਏਜ ਚੇਂਜ ਹੋ ਜਾਂਦੀ ਹੈ ਉਹ ਕੋਡ ਜੋ ਹੈ ਉਹ ਕਿਸੇ ਨੂੰ ਨਹੀਂ ਪਤਾ ਚੱਲਦਾ ਉਹਨੂੰ ਕੋਈ ਵੀ ਆਸਾਨੀ ਨਾਲ ਡੀਕੋਡ ਨਹੀਂ ਕਰ ਸਕਦਾ
1: ਜੀ
0: ਠੀਕ ਹੈ ਇਸ ਦੇ ਨਾਲ ਅਕਾਊਂਟ ਜੋ ਹੈ ਉਹਨੂੰ ਹੈਕਿੰਗ ਦਾ ਖਤਰਾ ਘੱਟ ਜਾਂਦਾ

0: ਕਿ ਆਪਾਂ ਕਿਤੇ ਪੀਜ਼ਾ ਖਾਣ ਜਾ ਰਹੇ ਹਾਂ ਜਾਂ ਕੋਈ ਵੀ ਫੂਡ ਕੋਰਟ ਜਾ ਰਹੇ ਹਾਂ, ਉੱਥੇ ਆਪਾਂ ਨੂੰ ਵਾਈਫਾਈ ਨਾਲ ਫ੍ਰੀ ਦਿੱਤਾ ਜਾਂਦਾ
1: ਜੀ,
0: ਅਵੋਇਡ ਉਸ ਚੀਜ਼ ਨੂੰ, ਅਵੋਇਡ ਕਰੋ ਠੀਕ ਹੈ। ਜੇ ਕੋਈ ਫਰੋਡ ਹੋ ਜਾਵੇ ਤਾਂ ਤੁਹਾਨੂੰ ਤੁਰੰਤ ਹੀ ਬੈਂਕ ਅਤੇ ਸਾਈਬਰ ਕ੍ਰਾਈਮ ਹੈਲਪਲਾਈਨ ਨੰਬਰ ਜੋ ਕਿ ਹੈ 1930 'ਤੇ ਕੰਪਲੇਂਟ ਕਰਨੀ ਚਾਹੀਦੀ ਹੈ
1: ਜੀ।
0: ਠੀਕ ਹੈ, ਸਭ ਤੋਂ ਵੱਡੀ ਸੁਰੱਖਿਆ ਜੋ ਹੈ ਉਹ ਹੈ ਜਾਗਰੂਕਤਾ। ਆਪਣੇ ਆਪ ਨੂੰ ਅਵੇਅਰ ਰੱਖੋ ਹਰ ਚੀਜ਼ ਨੂੰ ਲੈ ਕੇ। ਜੇ ਅਸੀਂ ਸਾਵਧਾਨ ਰਹਾਂਗੇ ਤਾਂ ਅਸੀਂ ਸੋਚ ਸਮਝ ਕੇ ਇੰਟਰਨੈਟ ਵਰਤਾਂਗੇ ਤਾਂ ਅਸੀਂ ਬਹੁਤ ਹੀ ਹੱਦ ਤੱਕ ਸਾਈਬਰ ਕ੍ਰਾਈਮਸ ਤੋਂ ਬਚ ਸਕਦੇ ਹਾਂ। ਠੀਕ ਹੈ, ਆਪਣੇ ਪੇਰੈਂਟਸ ਨੂੰ ਜੋ ਕਿ ਓਲਡ ਏਜ ਚ ਆ ਗਏ ਹੈ ਕਾਫੀ, ਆਪਾਂ ਅੱਜ ਕੱਲ ਸਭ ਨੂੰ ਸਮਾਰਟਫੋਨ ਦਿੱਤੇ ਹੋਏ ਕਿ ਚਲੋ ਆਪਾਂ ਆਪਣੇ ਵਰਕ ਚ ਬਿਜ਼ੀ ਹਾਂ, ਲੇਕਿਨ ਆਪਣੇ ਜੋ ਪੇਰੈਂਟਸ ਹੈ, ਗ੍ਰੈਂਡ ਪੇਰੈਂਟਸ ਹੈ, ਉਹਨਾਂ ਨੂੰ ਆਪਾਂ ਫੋਨ ਦਿੱਤਾ ਹੋਇਆ ਵੀ ਤੁਸੀਂ ਕੋਈ ਨਾ ਵੀ ਆਪਣਾ ਫੇਸਬੁੱਕ ਵਗੈਰਾ ਆਪਣੇ ਆਪ ਨੂੰ ਇੰਗੇਜ ਰੱਖੋ, ਲੇਕਿਨ ਉਹਨਾਂ ਨੂੰ ਵੀ ਇਹ ਗੱਲਾਂ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ। ਕਿਉਂਕਿ ਕਈ ਆਪਣੇ ਗ੍ਰੈਂਡ ਪੇਰੈਂਟਸ ਏਜ ਹੁੰਦੇ ਜਿਹਨਾਂ ਦਾ ਆਪਣਾ ਗੂਗਲ ਪੇ ਵਗੈਰਾ ਉਹਨਾਂ ਦੇ ਫੋਨ 'ਚ ਚੱਲ ਰਿਹਾ ਹੁੰਦਾ ਔਰ ਉਹ ਨਹੀਂ ਜਾਣਦੇ ਹੁੰਦੇ, ਲੇਕਿਨ ਕਿਸੇ ਨਾ ਕਿਸੇ ਲਿੰਕ 'ਤੇ ਕਲਿੱਕ ਕਰ ਦਿੰਦੇ ਨੇ ਅਤੇ ਨਾ ਚਾਹੁੰਦੇ ਹੋਏ ਵੀ ਉਹਨਾਂ ਦੇ ਅਕਾਊਂਟ 'ਚ ਜਾਂ ਫਿਰ ਉਹਨਾਂ ਨਾਲ ਫਰੋਡ ਹੋ ਜਾਂਦਾ। ਸੋ ਜ਼ਰੂਰੀ ਹੈ ਆਪਣੇ ਪਰਿਵਾਰ ਨੂੰ ਵੀ ਇਸ ਚੀਜ਼ ਨਾਲ ਜ਼ਰੂਰ ਜਾਗਰੂਕ ਕਰੋ। ਠੀਕ ਹੈ,
1: ਹਾਂਜੀ ਜੀ ਸੋਨਾਕਸ਼ੀ ਜੀ, ਬਹੁਤ ਬਿਹਤਰੀਨ ਜਾਣਕਾਰੀ ਤੁਸੀਂ ਸਾਡੇ ਨੌਜਵਾਨ ਸਾਥੀਆਂ ਦੇ ਲਈ ਲੈ ਕੇ ਆਈ ਹੋ ਤੇ ਉਹਨਾਂ ਨੂੰ ਦੇ ਰਹੇ ਹੋ। ਤੇ ਜੀ ਮੈਡਮ, ਪ੍ਰੋਗਰਾਮ ਦਾ ਵੇਲਾ ਨਾ ਸਮਾਪਤੀ ਦੇ ਵੱਲ ਜਾ ਰਿਹਾ ਤੇ ਜਾਂਦੇ ਜਾਂਦੇ ਫਿਰ ਤੁਸੀਂ ਸਾਡੇ ਨੌਜਵਾਨ ਸਾਥੀ ਜਿਹੜੇ ਇਸ ਵਕਤ ਪ੍ਰੋਗਰਾਮ ਸੁਣ ਰਹੇ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਮਾਂ ਪਿਓ ਵੀ ਜੇਕਰ ਪ੍ਰੋਗਰਾਮ ਸੁਣ ਰਹੇ ਹੈ ਤੇ ਉਹਨਾਂ ਦੇ ਲਈ ਫਿਰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ?
0: ਮੇਰਾ ਲਾਸਟ ਮੈਸੇਜ, ਅਖੀਰਲਾ ਸੰਦੇਸ਼ ਜੋ ਹੈ ਮਾਪਿਆਂ ਦੇ ਬੱਚਿਆਂ ਲਈ, ਉਹ ਇਹ ਹੈ ਕਿ ਅੱਜ ਦਾ ਸਮਾਂ ਟੈਕਨੋਲੋਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦਾ ਸਮਾਂ ਹੈ। AI ਸਾਡੀ ਜ਼ਿੰਦਗੀ ਨੂੰ ਆਸਾਨ ਅਤੇ ਹੋਰ ਸਮਝਦਾਰ ਬਣਾ ਰਹੀ ਹੈ, ਪਰ ਇਸ ਦਾ ਸਹੀ ਇਸਤੇਮਾਲ ਕਰਨਾ ਬਹੁਤ ਹੀ ਜ਼ਰੂਰੀ ਹੈ
1: ਜੀ।
0: ਬੱਚਿਆਂ ਲਈ AI ਇੱਕ ਵਧੀਆ ਸਿੱਖਣ ਦਾ ਸਾਧਨ ਹੈ ਤੇ ਬਣ ਸਕਦਾ ਹੈ ਹੋਰ ਵੀ, ਜੇਕਰ ਆਪਾਂ ਉਸਨੂੰ ਉਸਦੀ ਨੌਲੇਜ, ਕ੍ਰੀਏਟਿਵਿਟੀ ਅਤੇ ਲਰਨਿੰਗ ਲਈ ਵਰਤਿਆ ਜਾਈਏ
1: ਜੀ।
0: ਪਰ ਨਾਲ ਹੀ ਆਨਲਾਈਨ ਸੇਫਟੀ ਅਤੇ ਡਿਜੀਟਲ ਡਿਸਿਪਲਿਨ ਦੀ ਵੀ ਵਰਤੋਂ ਓਨੀ ਹੀ ਮਹੱਤਵਪੂਰਨ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨਾਲ ਟੈਕਨੋਲੋਜੀ ਬਾਰੇ ਖੁੱਲ੍ਹ ਕੇ ਗੱਲ ਕਰਨ, ਉਹਨਾਂ ਨੂੰ ਗਾਈਡ ਕਰਨ ਅਤੇ ਆਨਲਾਈਨ ਦੁਨੀਆਂ ਦੇ ਫਾਇਦੇ ਅਤੇ ਖਤਰੇ ਵੀ ਸਮਝਾਉਣ। ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਇਹ ਸਮਝਣ ਕਿ AI ਅਤੇ ਇੰਟਰਨੈਟ ਸਿਰਫ ਮਨੋਰੰਜਨ ਲਈ ਨਹੀਂ, ਸਗੋਂ ਭਵਿੱਖ ਬਣਾਉਣ ਲਈ ਵੀ ਇੱਕ ਵੱਡਾ ਮੌਕਾ ਹੈ
1: ਜੀ।
0: ਜੇ ਅਸੀਂ AI ਨੂੰ ਸਮਝਦਾਰੀ, ਜ਼ਿੰਮੇਵਾਰੀ ਅਤੇ ਸਹੀ ਸੋਚ ਨਾਲ ਵਰਤਾਂਗੇ ਤਾਂ ਇਹ ਸਾਡੀ ਤਰੱਕੀ ਅਤੇ ਸਫਲਤਾ ਦਾ ਬਹੁਤ ਹੀ ਵੱਡਾ ਸਾਧਨ ਬਣ ਸਕਦਾ ਹੈ। ਜਾਗਰੂਕ ਰਹੋ, ਸੁਰੱਖਿਅਤ ਰਹੋ ਅਤੇ ਟੈਕਨੋਲੋਜੀ ਨੂੰ ਆਪਣੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਵਰਤੋ।
1: ਤੇ ਅੱਜ ਤੁਸੀਂ ਸਾਡੇ ਆਕਾਸ਼ਵਾਣੀ ਦੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਨਿਤੀਸ਼, ਥੈਂਕ ਯੂ ਸੋ ਮਚ।
2: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
3: ਪੇਸ਼ ਹੈ ਸਭ ਕਾ ਫੇਵਰੇਟ
4: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
5: ਦਸ ਲੱਖ ਦੀ ਲਾਟਰੀ ਮੇਰੀ,
6: ਫਰਜ਼ੀ ਆਫਰਸ ਤੋਂ ਸਾਵਧਾਨ।
7: RBI ਕਹਿੰਦਾ ਹੈ
8: ਜਾਣਕਾਰ ਬਣੋ, ਸੁਚੇਤ ਰਹੋ।

ਹੁਣੇ ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦੇ ਲਈ ਪ੍ਰੋਗਰਾਮ ਯੁਵਾਣੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸੁਣ ਰਹੇ ਸੀ ਮੈਡਮ ਸੋਨਾਕਸ਼ੀ ਸਾਗਰ ਜੀ ਦੇ ਨਾਲ ਗੱਲਬਾਤ, ਤੇ ਜੋ ਕਿ ਮਹਾਰਾਜਾ ਰਣਜੀਤ ਸਿੰਘ ਪੰਜਾਬ ਸਟੇਟ ਟੈਕਨੀਕਲ ਯੂਨੀਵਰਸਿਟੀ ਵਿਖੇ ਸੇਵਾਵਾਂ ਨਿਭਾ ਰਹੇ ਨੇ, ਤੇ ਇਨ੍ਹਾਂ ਦੇ ਨਾਲ ਗੱਲਬਾਤ ਕਰ ਰਹੇ ਸਨ ਨਿਤੇਸ਼ ਕੁਮਾਰ, ਤੇ ਅੱਜ ਦਾ ਵਿਸ਼ਾ ਸੀ ਆਰਟੀਫਿਸ਼ੀਅਲ ਇੰਟੈਲੀਜੈਂਸ ਫਾਇਦੇ ਅਤੇ ਨੁਕਸਾਨ। ਐਫ ਐਮ ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:11 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ।

0: 1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:06 ਦਾ ਤੇ ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਹਾਂਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਭੈਣ ਜੀ, ਪਿੰਡ ਲਾਲ ਬਾਈ ਤੋਂ ਨਛੱਤਰ ਸਿੰਘ ਗੀਤਕਾਰ ਬੋਲਦਾ ਜੀ।
0: ਜੀ ਨਛੱਤਰ ਬਾਈ ਜੀ, ਗੀਤ ਦੱਸ ਦਿਓ ਅੱਜ ਕਿਹਨਾਂ ਦੀ ਆਵਾਜ਼ ਚ ਸੁਣਨਾ?
1: ਗੀਤ ਸੁਣਾ ਦਿਓ ਜੀ, ਸਲਿੰਦਰ ਕੌਰ ਤੇ ਰੀਲੇ ਜੱਟ ਦੀ ਆਵਾਜ਼ ਸੁਣਾ ਦਿਓ ਜੀ।
0: ਜੀ ਤੁਸੀਂ ਦੱਸਿਆ ਕਿ ਤੁਸੀਂ ਵੀ ਗੀਤਕਾਰ ਹੋ ਤੇ ਫਿਰ ਤੁਸੀਂ ਵੀ ਕੋਈ ਨਮੂਨਾ ਸੁਣਾਓਗੇ ਸਾਨੂੰ?
1: ਹਾਂਜੀ, ਆਪਣਾ ਨਾਂ ਦਾ ਗੀਤ ਆਇਆ ਜੀ ਪਿੱਛੇ, ਹੁਣੇ ਹੀ ਆਇਆ ਜੀ।
0: ਬੋਲ ਸਾਨੂੰ ਵੀ ਸੁਣਾ ਦੋ ਜੀ।
1: ਮਾਂ ਤਾਂ ਮਾਂ ਹੁੰਦੀ ਆ ਲੋਕੋ, ਮੇਰੇ ਹੰਝੂ ਵੰਝੇ ਨਾ ਰੋਕੋ। ਉਹ ਬੜਾ ਲਾਲ ਲੜਾਉਂਦੀ ਸੀ, ਮੇਰੇ ਰੱਬ ਯਾਦ ਨੀ ਸੀਗਾ ਜਦੋਂ ਮੇਰੀ ਮਾਂ ਜਿਉਂਦੀ ਸੀ।
0: ਵਾਹ ਜੀ ਵਾਹ, ਬਹੁਤ ਖੂਬ, ਬਹੁਤ ਬਹੁਤ ਜੀ।
1: ਹਾਂਜੀ, ਯੂਟਿਊਬ ਤੇ ਚੱਲੀ ਮੈਂ ਛਿੰਦੇ ਬਰਾੜ ਦੀ ਆਵਾਜ਼ ਤੇ ਮੇਰੀ ਮਾਂ ਜੀ ਦਾ ਨਾਮ ਕੋਈ ਨਹੀਂ ਕੋਈ ਗੱਲ
0: ਜੀ। ਪ੍ਰੋਗਰਾਮ ਚ ਤੁਸੀਂ ਸਾਨੂੰ, ਤੁਹਾਡੇ ਨਾਲ ਮਤਲਬ ਹੈ ਜੀ, ਤੁਸੀਂ ਪ੍ਰੋਗਰਾਮ ਚ ਸ਼ਾਮਿਲ ਹੋਏ ਹੋ, ਅਸੀਂ ਤੁਹਾਨੂੰ ਸੁਣਨਾ ਜੀ ਤੇ ਤੁਸੀਂ ਸੁਣਾਇਆ ਸਾਨੂੰ। ਜੀ ਧੰਨਵਾਦ ਤੁਹਾਡਾ ਬਾਈ ਜੀ।
1: ਸ਼ੁਕਰੀਆ, ਮਿਹਰਬਾਨੀ ਜੀ।

FM ਬਠਿੰਡਾ ਦੇ ਪਿਆਰੇ ਸਰੋਤਿਓ 22 ਮਈ ਦਿਨ ਸ਼ੁੱਕਰਵਾਰ ਸ਼ਾਮ 5 ਵਜੇ ਪ੍ਰੋਗਰਾਮ ਪਿੰਡਾਂ ਵਾਲੇ ਦੇ ਅੰਤਰਗਤ ਸਾਡਾ ਵਿਸ਼ਾ ਹੋਵੇਗਾ ਹਜ਼ਰਤ ਬਾਬਾ ਸ਼ੇਖ ਫਰੀਦ ਜੀ।

0: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:18 ਤੇ 35 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਧੰਨਵਾਦ ਜੀ।
0: ਜੀ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ ਜੀ ਤੇ ਕਿੱਥੋਂ ਬੋਲਦੇ ਹੋ?
1: ਨਾਮ ਮੇਰਾ ਗੁਰਮੇਲ ਸਿੰਘ ਗਿੱਦ ਜੀ, ਪਿੰਡ ਦੇਸੂ ਮਲਕਾਣਾ।
0: ਜੀ, ਇਹ ਦੇਸੂ ਮਲਕਾਣਾ ਕਿਹੜੇ ਜ਼ਿਲ੍ਹੇ ਚ ਪੈ ਜਾਂਦਾ ਜੀ? ਚੌਥੀ ਦੇਖਦੇ ਆਪਾਂ ਕਿੱਧਰ ਨੂੰ ਜਾਊਗੀ। ਤੇ ਤੁਸੀਂ ਗੀਤ ਦੱਸ ਦਿਓ ਬਾਈ ਜੀ, ਕਿਹੜਾ ਸੁਣਨਾ ਅੱਜ? ਜੀ ਜ਼ਰੂਰ ਸੁਣਾਵਾਂਗੇ। ਤੇ ਤੁਸੀਂ ਕੰਮ ਕਾਜ ਕੀ ਕਰਦੇ ਹੋ?
1: ਕੰਮ ਕਾਰ ਤਾਂ ਖੇਤੀਬਾੜੀ ਕਰਦੇ ਜੀ। ਹੁਣ ਤਾਂ ਮੇਰੇ ਸੱਟ ਵੱਜ ਗਈ, ਚੂੜਾ ਪਾਇਆ ਹੋਇਆ, ਹੁਣ ਤਾਂ ਕੁਛ ਨੀ ਹੁੰਦਾ, ਰੇਡੀਓ ਸੁਣ ਚੁੱਕ ਰਹੀ ਹਾਂ।
0: ਚਲੋ ਠੀਕ ਹੈ ਜੀ, ਪਰ ਵਧੀਆ ਤੁਸੀਂ ਆਵਾਜ਼ ਤੋਂ ਸਾਨੂੰ ਦਮਦਾਰ ਆਵਾਜ਼ ਤੁਹਾਡੀ ਲੱਗ ਰਹੀ ਹੈ, ਚੜ੍ਹਦੀ ਕਲਾ ਦੇ ਵਿੱਚ ਲੱਗ ਰਹੇ ਹੋ ਤੇ ਪ੍ਰਮਾਤਮਾ ਇਸੇ ਤਰ੍ਹਾਂ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਏ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
1: ਧੰਨਵਾਦ ਜੀ।
0: ਸਰੋਤਿਓ, ਆਪਾਂ ਬਾਈ ਜੀ ਦੀ ਪਸੰਦ ਤੇ ਸੁਣ ਲੈਂਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ। ਤੇ ਜੇਕਰ ਤੁਸੀਂ ਚੱਲਦੇ ਪ੍ਰੋਗਰਾਮ 'ਚ ਜੁੜਨਾ ਚਾਹੁੰਦੇ ਹੋ ਤਾਂ 0164-2442-3031 ਸਟੂਡੀਓ ਦਾ ਨੰਬਰ ਡਾਇਲ ਕਰਕੇ ਜੁੜ ਸਕਦੇ ਹੋ।

0: கல்லணி, ஏ அசாலை கனாடு கல்லணி.
1: ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।
2: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ।
3: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:23 ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ
4: ਜੀ,
3: ਜੀ ਬਾਈ ਜੀ, ਆਪਣਾ ਨਾਮ ਦੱਸ ਦਿਓ ਜੀ, ਕੌਣ ਬੋਲਦੇ
4: ਹੋ?
3: ਗੀਤ ਬਾਈ ਜੀ ਕਿਹੜਾ ਸੁਣਵਾ ਦਈਏ ਜੀ?
4: ਮਾਨਕ ਦਾ ਮਾਂ ਹੁੰਦਿਆਂ ਮਾਂ ਚੋਣਾਂ ਬਾਰੇ
3: ਜੀ।
4: ਚਿੱਟੇ ਸਾਲਾਂ ਤੋਂ ਉਹਦੇ ਲਾ ਕੇ ਦਿੱਤਾ ਸੀ।
3: ਠੀਕ ਹੈ ਜੀ, ਤੁਸੀਂ ਜਿਹੜੇ ਬਾਈ ਨੇ ਤੁਹਾਡਾ ਫੋਨ ਲਾ ਕੇ ਦਿੱਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ।
5: ਸਰੋਤਿਓ, ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਬਾਰੇ ਤੁਸੀਂ ਵੀ ਸਾਡੇ ਨਾਲ ਮਸ਼ਵਰਾ ਕਰ ਸਕਦੇ ਹੋ। ਤੁਸੀਂ ਆਪਣੇ ਨੇਕ ਸੁਝਾਅ ਸਾਡੇ ਨਾਲ ਸਾਂਝੇ ਕਰਨ ਲਈ ਖਤ ਸਾਨੂੰ ਲਿਖ ਸਕਦੇ ਹੋ। ਸਾਡੇ ਪਤੇ ਇੰਚਾਰਜ ਪ੍ਰੋਗਰਾਮ ਸਰੋਤਾ ਮੰਚ, ਮਾਰਫਤ ਕੇਂਦਰ ਨਿਰਦੇਸ਼ਕ, ਆਕਾਸ਼ਵਾਣੀ ਬਠਿੰਡਾ ਤੇ, ਅਤੇ ਖਤਾਂ ਦੇ ਨਾਲ ਹੀ ਸਾਡੇ ਵਟਸਐਪ ਨੰਬਰ 7173-73-146 ਦੇ ਉੱਤੇ ਵੀ ਵਟਸਐਪ ਸੁਨੇਹਾ ਸਾਨੂੰ ਭੇਜ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਚਲਦੇ ਪ੍ਰੋਗਰਾਮ ਵਿੱਚ 0164-22-40-331 ਨੰਬਰ ਡਾਇਲ ਕਰਕੇ ਵੀ ਆਪਣੇ ਕੀਮਤੀ ਸੁਝਾਅ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸੋ ਜ਼ਰੂਰ ਸੁਣੋ ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸਰੋਤਾ ਮੰਚ ਤੇ ਦਿਓ ਆਪਣੇ ਨੇਕ ਸੁਝਾਅ। ਪ੍ਰੋਗਰਾਮ ਦਾ ਸਮਾਂ ਹਰ ਮੰਗਲਵਾਰ ਦੁਪਹਿਰ 1:15 ਤੋਂ 2 ਵਜੇ ਤੱਕ ਅਤੇ ਸ਼ੁੱਕਰਵਾਰ ਦੁਪਹਿਰ 12:10 ਤੋਂ 1:10 ਤੱਕ।

FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:29 ਤੇ 25 ਸਕਿੰਟ ਹੋ ਰਹੇ ਨੇ। ਠੀਕ 7:30 ਤੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਆਓ ਖ਼ਬਰਾਂ ਲਈ ਕਰਦੇ ਹਾਂ ਚੰਦਪਲ ਇੰਤਜ਼ਾਰ ਤੇ 7:40 ਤੇ ਅਸੀਂ ਮੁੜ ਹਾਜ਼ਰ ਹੋਵਾਂਗੇ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ ਲੈ ਕੇ।

नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨਦੇਵ। ਪਹਿਲਾਂ ਚੋਣਵੀਆਂ ਖਬਰਾਂ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਦੁਨੀਆ ਭਾਰਤ ਨੂੰ ਇੱਕ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਹੀ ਹੈ। ਭਾਰਤ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਸਮੇਤ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਠੋਸ ਵਿਸ਼ਵ ਵਿਆਪੀ ਯਤਨਾਂ ਲਈ ਕਿਹਾ। ਹਾਲ ਹੀ ਵਿੱਚ ਰੇਲ ਗੱਡੀਆਂ 'ਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਦੇਸ਼ ਦੇ ਉੱਤਰ ਪੱਛਮੀ ਅਤੇ ਕੇਂਦਰੀ ਹਿੱਸੇ ਵਿੱਚ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਅਤੇ ਆਈ ਪੀ ਐਲ ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋ ਰਿਹਾ ਹੈ।

0: ਹੁਣ ਖਬਰਾਂ ਵਿਸਥਾਰ ਨਾਲ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਦੁਨੀਆ ਭਾਰਤ ਨੂੰ ਇੱਕ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜ ਦੇਸ਼ਾਂ ਦੇ ਦੌਰੇ ਬਾਰੇ ਅੱਜ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਸ੍ਰੀ ਗੋਇਲ ਨੇ ਕਿਹਾ ਕਿ ਇਸ ਦੌਰੇ ਨਾਲ ਸਮਾਜ ਦੇ ਹਰ ਵਰਗ ਨੂੰ ਲਾਭ ਹੋਏਗਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਦੌਰਾ ਵਿਸ਼ਵ ਪੱਧਰ 'ਤੇ ਭਾਰਤ ਦੀ ਮਜ਼ਬੂਤ ਸਥਿਤੀ ਨੂੰ ਦਰਸਾਉਂਦਾ ਹੈ। ਸ੍ਰੀ ਗੋਇਲ ਨੇ ਕਿਹਾ ਕਿ ਪੰਜ ਦੇਸ਼ਾਂ ਦੇ ਦੌਰੇ ਦੌਰਾਨ 57 ਮਹੱਤਵਪੂਰਨ ਸਮਝੌਤੇ ਸਹੀਬੰਦ ਕੀਤੇ ਗਏ ਨੇ, ਜਿਨ੍ਹਾਂ ਵਿੱਚ ਸੰਯੁਕਤ ਅਰਬ ਅਮੀਰਾਤ ਵੱਲੋਂ ਭਾਰਤ ਵਿੱਚ 75 ਤੋਂ 100 ਅਰਬ ਡਾਲਰ ਦੇ ਨਿਵੇਸ਼ ਦੀ ਵਚਨਬੱਧਤਾ ਵੀ ਸ਼ਾਮਲ ਹੈ।
1: बड़ी बड़ी कंपनियों के अंतर्राष्ट्रीय लेवल की फॉर्च्यून 500 कंपनियों के जो सीईओज हैं उनके साथ बातचीत हुई, उनके साथ आगे भारत में निवेश व्यापार और संबंधों बढ़ाने की चर्चाएं हुई। अगर हम सिर्फ ये जिन सीईओज के साथ माननीय प्रधानमंत्री जी ने बातचीत की उन्हीं का अगर वैल्यू देखें तो वो $3 trillion से ज्यादा इनकी वैल्यू बनती है। यानी भारत की GDP के लेवल के सीईओज मिल के सब उनके साथ चर्चाएं हुई है आगे की भारत की विकास यात्रा में जुड़ने के लिए।
0: ਉਨ੍ਹਾਂ ਕਾਂਗਰਸ ਨੇਤਾ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਉਨ੍ਹਾਂ ਦੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਦੀ ਨੁਕਤਾਚੀਨੀ ਕੀਤੀ। ਉਨ੍ਹਾਂ ਕਿਹਾ ਕਿ ਲੋਕ ਰਾਹੁਲ ਗਾਂਧੀ ਦੀ ਨਕਾਰਾਤਮਕ ਰਾਜਨੀਤੀ ਕਾਰਨ ਚੋਣਾਂ ਵਿੱਚ ਕਾਂਗਰਸ ਨੂੰ ਰੱਦ ਕਰ ਰਹੇ ਨੇ। ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਕੁਦਰਤੀ ਭਾਈਵਾਲਾ ਵਜੋਂ ਕੰਮ ਕਰ ਰਹੇ ਨੇ ਅਤੇ ਤਕਨਾਲੋਜੀ, ਨਵੀਨਤਾ, ਰੱਖਿਆ, ਡਿਜੀਟਲ ਡਾਟਾ ਸੈਂਟਰ, ਕੁਆਂਟਮ ਕੰਪਿਊਟਿੰਗ ਅਤੇ ਮੈਡੀਕਲ ਉਪਕਰਨਾਂ ਸਮੇਤ ਵੱਖ ਵੱਖ ਖੇਤਰਾਂ ਵਿੱਚ ਇੱਕ ਦੂਜੇ ਦੇ ਪੂਰਕ ਨੇ। ਅੱਜ ਨਵੀਂ ਦਿੱਲੀ ਵਿੱਚ ਅਮਰੀਕੀ ਵਪਾਰ ਤੇ ਸਨਅਤ ਮੰਡਲ ਦੇ ਸਾਲਾਨਾ ਲੀਡਰਸ਼ਿਪ ਸੰਮੇਲਨ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਭਾਈਵਾਲੀ ਆਪਸੀ ਵਿਸ਼ਵਾਸ ਅਤੇ ਸਾਂਝੇ ਆਰਥਿਕ ਹਿੱਤਾਂ ਨਾਲ ਮਜ਼ਬੂਤ ਹੁੰਦੀ ਹੈ। ਵਣਜ ਮੰਤਰੀ ਨੇ ਕਿਹਾ ਕਿ ਭਾਰਤ ਆਲਮੀ ਕੰਪਨੀਆਂ ਲਈ ਇੱਕ ਭਰੋਸੇਯੋਗ ਬੁਨਿਆਦੀ ਢਾਂਚਾ ਪ੍ਰਦਾਨ ਕਰਦਾ ਅਤੇ ਇਸ ਵਿੱਚ ਪ੍ਰਤਿਭਾ ਅਤੇ ਬਾਜ਼ਾਰ ਦੇ ਮੌਕਿਆਂ ਦਾ ਸੁਮੇਲ ਹੈ। ਸ੍ਰੀ ਗੋਇਲ ਨੇ ਕਿਹਾ ਕਿ ਸਰਕਾਰ ਨੇ ਛੋਟੇ ਅਤੇ ਦਰਮਿਆਨੇ ਉੱਦਮਾਂ ਲਈ ਤਕਨਾਲੋਜੀ ਸੁਧਾਰ ਅਤੇ ਹੁਨਰ ਵਿਕਾਸ ਨੂੰ ਸਮਰਥਨ ਦੇਣ ਲਈ ਇੱਕ ਤਾਲਮੇਲ ਵਾਲੇ ਯਤਨ ਸ਼ੁਰੂ ਕੀਤੇ ਨੇ। ਸਰਕਾਰ ਨੇ ਭਰੋਸਾ ਦਿੱਤਾ ਕਿ ਦੇਸ਼ ਕੋਲ ਕੱਚੇ ਤੇਲ, ਪੈਟਰੋਲ, ਡੀਜ਼ਲ, ਕੁਦਰਤੀ ਗੈਸ ਅਤੇ LPG ਦਾ ਢੁਕਵਾਂ ਭੰਡਾਰ ਹੈ ਅਤੇ ਮੰਗ ਨੂੰ ਪੂਰਾ ਕਰਨ ਲਈ ਤੇਲ ਸ਼ੋਧ ਕਾਰਖਾਨੇ ਪੂਰੀ ਸਮਰੱਥਾ ਨਾਲ ਕੰਮ ਕਰ ਰਹੇ ਨੇ। LPG ਉਤਪਾਦਨ ਵਿੱਚ ਵਾਧਾ ਕੀਤਾ ਗਿਆ ਅਤੇ ਤੇਲ ਸ਼ੋਧ ਕਾਰਖਾਨੇ ਰੋਜ਼ਾਨਾ ਲਗਭਗ 46,000 ਤੋਂ 47,000 ਟਨ LPG ਪੈਦਾ ਕਰ ਰਹੇ ਨੇ। ਨਵੀਂ ਦਿੱਲੀ ਵਿੱਚ ਪੱਛਮੀ ਏਸ਼ੀਆ ਦੀ ਸਥਿਤੀ ਬਾਰੇ ਇੱਕ ਮੰਤਰੀ ਪੱਧਰੀ ਬਰੀਫਿੰਗ ਨੂੰ ਸੰਬੋਧਨ ਕਰਦਿਆਂ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਕਿਹਾ ਕਿ ਸਪਲਾਈ ਸਥਿਰ ਹੈ ਅਤੇ ਸਾਰੇ ਪੈਟਰੋਲ ਪੰਪਾਂ 'ਤੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਨੇ।
2: हमारी रिफाइनरीज ऑप्टिमम कैपेसिटी पर ऑपरेट कर रही हैं ताकि जो देश की डिमांड है उसको मीट किया जा सके। इसके अलावा रिफाइनरीज में LPG प्रोडक्शन को रैंप अप किया गया है और लगभग 46,000 से 47,000 टन LPG देश की रिफाइनरीज में बनाई जा रही है।
0: ਕੁਦਰਤੀ ਗੈਸ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਕਿ PNG ਕੁਨੈਕਸ਼ਨ ਦਾ ਵਿਸਥਾਰ ਹੋ ਰਿਹਾ ਅਤੇ ਮਾਰਚ ਤੋਂ 7,60,000 ਤੋਂ ਵੱਧ ਘਰਾਂ ਨੂੰ ਜੋੜਿਆ ਗਿਆ ਹੈ। ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ 'ਚ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਕਿਹਾ ਕਿ ਉਹ ਸਮੁੰਦਰੀ ਜਹਾਜ਼ਾਂ ਦੀ ਸੁਰੱਖਿਆ ਅਤੇ ਸਮੁੰਦਰੀ ਕਾਰਜਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ, ਭਾਰਤੀ ਮਿਸ਼ਨਾਂ ਅਤੇ ਸਮੁੰਦਰੀ ਹਿੱਸੇਦਾਰਾਂ ਨਾਲ ਨਿਰੰਤਰ ਤਾਲਮੇਲ ਵਿੱਚ ਨੇ। ਉਨ੍ਹਾਂ ਪੁਸ਼ਟੀ ਕੀਤੀ ਕਿ ਖੇਤਰ ਵਿੱਚ ਸਾਰੇ ਭਾਰਤੀ ਸਮੁੰਦਰੀ ਜਹਾਜ਼ ਸੁਰੱਖਿਅਤ ਨੇ ਅਤੇ ਪਿਛਲੇ 72 ਘੰਟਿਆਂ ਵਿੱਚ ਕਿਸੇ ਵੀ ਭਾਰਤੀ ਝੰਡੇ ਵਾਲੇ ਜਹਾਜ਼ ਜਾਂ ਭਾਰਤੀ ਚਾਲਕ ਦਲ ਵਾਲੇ ਵਿਦੇਸ਼ੀ ਜਹਾਜ਼ ਨਾਲ ਸੰਬੰਧਿਤ ਕਿਸੇ ਘਟਨਾ ਦੀ ਕੋਈ ਖਬਰ ਨਹੀਂ ਹੈ। ਭਾਰਤ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਸਮੇਤ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਠੋਸ ਵਿਸ਼ਵ ਵਿਆਪੀ ਯਤਨਾਂ ਲਈ ਕਿਹਾ ਹੈ। ਅੱਜ ਨਵੀਂ ਦਿੱਲੀ ਵਿੱਚ ਬ੍ਰਿਕਸ ਦਹਿਸ਼ਤਗਰਦੀ ਵਿਰੋਧੀ ਕਾਰਜ ਸਮੂਹ ਦੀ 11ਵੀਂ ਸਾਲਾਨਾ ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਦੇਸ਼ ਮੰਤਰਾਲੇ ਵਿੱਚ ਪੱਛਮ ਬਾਰੇ ਸਕੱਤਰ ਸਿੱਬੀ ਜਾਰਜ ਨੇ ਦਹਿਸ਼ਤਗਰਦੀ ਨੂੰ ਸ਼ਹਿ ਦੇਣ ਅਤੇ ਸਮਰਥਨ ਕਰਨ ਵਾਲਿਆਂ ਨੂੰ ਜਵਾਬਦੇਹ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਸ੍ਰੀ ਜਾਰਜ ਨੇ ਦਹਿਸ਼ਤਗਰਦੀ ਨੂੰ ਬਿਲਕੁਲ ਬਰਦਾਸ਼ਤ ਨਾ ਕਰਨ ਅਤੇ ਦਹਿਸ਼ਤਗਰਦ ਧੜਿਆਂ ਵੱਲੋਂ ਦਹਿਸ਼ਤਗਰਦੀ ਲਈ ਵਿੱਤ ਪੋਸ਼ਣ, ਕੱਟੜਪੁਣੇ ਅਤੇ ਉੱਭਰ ਰਹੀਆਂ ਤਕਨਾਲੋਜੀਆਂ ਦੀ ਦੁਰਵਰਤੋਂ ਦਾ ਮੁਕਾਬਲਾ ਕਰਨ ਲਈ ਮਜ਼ਬੂਤ ਅੰਤਰਰਾਸ਼ਟਰੀ ਸਹਿਯੋਗ ਦਾ ਸੱਦਾ ਦਿੱਤਾ। ਉਨ੍ਹਾਂ ਨੇ ਬ੍ਰਿਕਸ ਦੇ ਦਹਿਸ਼ਤਗਰਦੀ ਵਿਰੋਧੀ ਤੰਤਰ ਨੂੰ ਵਧੇਰੇ ਮਜ਼ਬੂਤ, ਸਮਾਵੇਸ਼ੀ ਅਤੇ ਨਤੀਜਾ ਮੁਖੀ ਬਣਾਉਣ ਦੀ ਵੀ ਅਪੀਲ ਕੀਤੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਅੱਜ ਨਵੀਂ ਦਿੱਲੀ ਵਿੱਚ ਫੀਲਡ ਅਧਿਕਾਰੀਆਂ ਨਾਲ ਇੱਕ ਉੱਚ ਪੱਧਰੀ ਸੁਰੱਖਿਆ ਸਮੀਖਿਆ ਮੀਟਿੰਗ ਕੀਤੀ। ਮੀਟਿੰਗ ਦੌਰਾਨ ਹਾਲ ਹੀ ਵਿੱਚ ਰੇਲ ਗੱਡੀਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੀ ਮੁੱਢਲੀ ਜਾਂਚ ਵਿੱਚ ਸਮਾਜ ਵਿਰੋਧੀ ਅਨਸਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲਿਆ ਗਿਆ ਅਤੇ ਰੇਲਵੇ ਸੁਰੱਖਿਆ ਬਲ RPF ਸਰਗਰਮੀ ਨਾਲ ਉਨ੍ਹਾਂ ਦੀ ਜਾਂਚ ਕਰ ਰਿਹਾ ਹੈ। ਸੁਰੱਖਿਆ ਸਮੀਖਿਆ ਮੀਟਿੰਗ ਦੌਰਾਨ

0: ਬਿਹਤਰ ਰਿਪੋਰਟਿੰਗ ਪ੍ਰਣਾਲੀ ਰਾਹੀਂ ਖੁਫੀਆ ਜਾਣਕਾਰੀ ਇਕੱਠੀ ਕਰਨ ਦੇ ਢੰਗ ਤਰੀਕਿਆਂ ਨੂੰ ਮਜ਼ਬੂਤ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਤਕਨਾਲੋਜੀ ਆਧਾਰਿਤ ਸੁਰੱਖਿਆ ਪ੍ਰਣਾਲੀਆਂ ਨੂੰ ਬਿਹਤਰ ਕਰਨ, ਰੇਲਵੇ ਨੈੱਟਵਰਕ ਲਈ CCTV ਕਵਰੇਜ ਦਾ ਵਿਸਥਾਰ ਕਰਨ ਅਤੇ ਸੰਚਾਲਨ ਸੁਰੱਖਿਆ ਨੂੰ ਬਿਹਤਰ ਬਣਾਉਣ ਤੇ ਵੀ ਜ਼ੋਰ ਦਿੱਤਾ ਗਿਆ। ਝਾਰਖੰਡ 'ਚ ਰਾਂਚੀ ਦੇ ਦਰੋਵਾ ਸਥਿਤ ਪੁਲਿਸ ਹੈੱਡਕੁਆਰਟਰ ਵਿਖੇ CPI ਮਾਓਇਸਟ ਦੇ 25 ਨਕਸਲੀਆਂ ਅਤੇ JJMP ਦੇ ਦੋ ਅੱਤਵਾਦੀਆਂ ਨੇ ਆਪਣੇ ਹਥਿਆਰਾਂ ਸਮੇਤ ਆਤਮ ਸਮਰਪਣ ਕਰ ਦਿੱਤਾ ਹੈ। ਆਤਮ ਸਮਰਪਣ ਕਰਨ ਵਾਲੇ 8 ਨਕਸਲੀਆਂ 'ਤੇ ਕੁੱਲ 33 ਲੱਖ ਰੁਪਏ ਦਾ ਇਨਾਮ ਸੀ ਅਤੇ ਉਹਨਾਂ ਵਿਰੁੱਧ 426 ਮਾਮਲੇ ਦਰਜ ਸਨ। ਨਕਸਲੀਆਂ ਨੇ ਵੱਡੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਸਿੱਕਾ ਵੀ ਸੌਂਪਿਆ, ਜਿਸ ਵਿੱਚ LMG, ਇਨਸਾਸ ਅਤੇ SLR ਰਾਈਫਲਾਂ, ਪਿਸਤੌਲ, ਮੈਗਜ਼ੀਨ ਅਤੇ ਲਗਭਗ 3000 ਜ਼ਿੰਦਾ ਕਾਰਤੂਸ ਸ਼ਾਮਲ ਨੇ। ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੇ ਇਸ ਸਾਲ ਦੀ ਕੈਲਾਸ਼ ਮਾਨਸਰੋਵਰ ਯਾਤਰਾ ਲਈ ਸ਼ਰਧਾਲੂਆਂ ਦੀ ਚੋਣ ਕਰਨ ਵਾਸਤੇ ਇੱਕ ਕੰਪਿਊਟਰ ਡਰਾਅ ਕੱਢਿਆ ਹੈ। ਇਸ ਸਾਲ ਦੀ ਯਾਤਰਾ ਜੂਨ ਵਿੱਚ ਸ਼ੁਰੂ ਹੋਏਗੀ ਅਤੇ ਅਗਸਤ ਵਿੱਚ ਖਤਮ ਹੋਏਗੀ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇੱਕ ਨਿਰਪੱਖ ਅਤੇ ਪਾਰਦਰਸ਼ੀ ਕੰਪਿਊਟਰ ਆਧਾਰਿਤ ਚੋਣ ਪ੍ਰਕਿਰਿਆ ਰਾਹੀਂ 1000 ਸ਼ਰਧਾਲੂਆਂ ਦੀ ਚੋਣ ਕੀਤੀ ਗਈ ਹੈ। ਇਹ ਸ਼ਰਧਾਲੂ ਲਿਪੂਲੇਖ ਅਤੇ ਨਾਥੂਲਾ ਦਰਿਆ ਰਾਹੀਂ 20 ਜਥਿਆਂ ਵਿੱਚ ਰਵਾਨਾ ਹੋਣਗੇ। ਹਰੇਕ ਜਥੇ ਵਿੱਚ 50 ਸ਼ਰਧਾਲੂ ਹੋਣਗੇ। ਚੁਣੇ ਗਏ ਸ਼ਰਧਾਲੂਆਂ ਨੂੰ SMS ਅਤੇ ਈਮੇਲ ਰਾਹੀਂ ਜਾਣਕਾਰੀ ਭੇਜ ਦਿੱਤੀ ਗਈ ਹੈ। ਸ਼ਰਧਾਲੂ ਯਾਤਰਾ ਦੀ ਵੈਬਸਾਈਟ 'ਤੇ ਜਾ ਕੇ ਆਪਣੀ ਚੋਣ ਸਥਿਤੀ ਦੀ ਜਾਂਚ ਕਰ ਸਕਦੇ ਨੇ। ਉਹ ਹੈਲਪਲਾਈਨ ਨੰਬਰ 011-230-88-214 'ਤੇ ਵੀ ਡਾਇਲ ਕਰ ਸਕਦੇ ਨੇ। ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਬਵਾਲੀ ਇਲਾਕੇ ਵਿੱਚ ਸੰਤੋਰੀਅਮ ਰੱਤੀ ਘਾਟ ਬਾਈਪਾਸ ਰੋਡ 'ਤੇ ਦਹਿਲਾ ਪਿੰਡ ਨੇੜੇ ਇੱਕ ਵਾਹਨ ਦੇ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਦੋ ਔਰਤਾਂ ਸਮੇਤ 5 ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਪੁਲਿਸ ਅਤੇ SDRF ਦੀਆਂ ਟੀਮਾਂ ਨੇ ਖੱਡ ਵਿੱਚੋਂ ਲਾਸ਼ਾਂ ਬਾਹਰ ਕੱਢ ਲਈਆਂ ਨੇ। ਪੁਲਿਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਤਾਮਿਲਨਾਡੂ ਵਿੱਚ ਅੱਜ ਜੋਸਫ ਵਿਜੇ ਦੀ ਅਗਵਾਈ ਵਾਲੀ ਸਰਕਾਰ ਨੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਮੰਤਰੀ ਵਿੱਚ 23 ਨਵੇਂ ਮੰਤਰੀ ਸ਼ਾਮਲ ਕੀਤੇ ਗਏ ਨੇ, ਜਿਨ੍ਹਾਂ ਵਿੱਚ ਕਾਂਗਰਸ ਦੇ 2 ਮੰਤਰੀ ਨੇ। ਇਸ ਨਾਲ ਮੁੱਖ ਮੰਤਰੀ ਸੀ ਜੋਸਫ ਵਿਜੇ ਸਮੇਤ ਕੁੱਲ ਮੰਤਰੀਆਂ ਦੀ ਗਿਣਤੀ 32 ਹੋ ਗਈ ਹੈ। ਕਾਂਗਰਸ ਨੇ ਲਗਭਗ 6 ਦਹਾਕਿਆਂ ਬਾਅਦ ਤਾਮਿਲਨਾਡੂ ਮੰਤਰੀ ਮੰਡਲ ਵਿੱਚ ਵਾਪਸੀ ਕੀਤੀ ਹੈ। ਦੇਸ਼ ਦੇ ਉੱਤਰ ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਕੱਲ੍ਹ ਤੱਕ ਲੂ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਵੀ ਅਗਲੇ ਕੁਝ ਦਿਨਾਂ ਦੌਰਾਨ ਲੂ ਚੱਲਣ ਦੀ ਸੰਭਾਵਨਾ ਹੈ। ਪਿਛਲੇ ਕੁਝ ਦਿਨਾਂ ਤੋਂ ਇਨ੍ਹਾਂ ਇਲਾਕਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ 40-47 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਦੇ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ, ਜਦੋਂ ਕਿ ਹਰਿਆਣਾ ਦੇ ਰੋਹਤਕ ਵਿੱਚ ਵੱਧ ਤੋਂ ਵੱਧ ਤਾਪਮਾਨ 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਯੂਸ਼ ਮੰਤਰਾਲੇ ਨੇ ਗਰਮੀਆਂ ਦੇ ਮੌਸਮ ਲਈ ਅੱਤ ਦੀ ਗਰਮੀ ਅਤੇ ਲੂ ਤੋਂ ਬਚਣ ਲਈ ਵਿਆਪਕ ਜਨਤਕ ਸਿਹਤ ਸਲਾਹ ਜਾਰੀ ਕੀਤੀ ਹੈ। ਇਸ ਵਿੱਚ ਕਾਫੀ ਮਾਤਰਾ ਵਿੱਚ ਪਾਣੀ ਪੀਣ, ਤੇਜ਼ ਗਰਮੀ ਦੌਰਾਨ ਸੂਰਜ ਦੇ ਸੰਪਰਕ ਤੋਂ ਬਚਣ, ਹਲਕੇ ਸੂਤੀ ਕੱਪੜੇ ਪਾਉਣ ਅਤੇ ਮੌਸਮੀ ਫਲਾਂ ਅਤੇ ਇਲੈਕਟ੍ਰੋਲਾਈਟ ਨਾਲ ਭਰਪੂਰ ਤਰਲ ਪਦਾਰਥਾਂ ਦਾ ਸੇਵਨ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। IPL ਕ੍ਰਿਕਟ ਵਿੱਚ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਚੇਨਈ ਸੁਪਰ ਕਿੰਗਸ ਨਾਲ ਹੋ ਰਿਹਾ। ਚੇਨਈ ਸੁਪਰ ਕਿੰਗਸ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਹੈ ਕਿ ਦੁਨੀਆ ਭਾਰਤ ਨੂੰ ਇੱਕ ਭਰੋਸੇਮੰਦ ਭਾਈਵਾਲ ਵਜੋਂ ਦੇਖ ਰਹੀ ਹੈ। ਭਾਰਤ ਨੇ ਸਰਹੱਦ ਪਾਰੋਂ ਦਹਿਸ਼ਤਗਰਦੀ ਸਮੇਤ ਹਰ ਤਰ੍ਹਾਂ ਦੀ ਦਹਿਸ਼ਤਗਰਦੀ ਦਾ ਮੁਕਾਬਲਾ ਕਰਨ ਲਈ ਠੋਸ ਵਿਸ਼ਵ ਵਿਆਪੀ ਯਤਨਾਂ ਲਈ ਕਿਹਾ ਹੈ। ਹਾਲ ਹੀ ਵਿੱਚ ਰੇਲ ਗੱਡੀਆਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਸਮਾਜ ਵਿਰੋਧੀ ਅੰਸਰਾਂ ਦੀ ਸ਼ਮੂਲੀਅਤ ਦਾ ਖੁਲਾਸਾ ਹੋਇਆ ਹੈ ਅਤੇ ਦੇਸ਼ ਦੇ ਉੱਤਰ ਪੱਛਮੀ ਅਤੇ ਕੇਂਦਰੀ ਹਿੱਸਿਆਂ ਵਿੱਚ ਗਰਮੀ ਅਤੇ ਲੂ ਦਾ ਕਹਿਰ ਜਾਰੀ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 7:40 ਅਤੇ 15 ਸਕਿੰਟ ਹੋ ਰਹੇ ਨੇ। ਆਓ ਹੁਣ ਸੁਣ ਲੈਂਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ ਦਾ ਬਾਕੀ ਹਿੱਸਾ। ਇੱਕ ਸਰੋਤਾ 0164-242-3431 ਨੰਬਰ ਡਾਇਲ ਕਰਕੇ ਸਾਡੇ ਨਾਲ ਜੁੜ ਗਏ ਨੇ। ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ।
2: ਧੰਨਵਾਦ ਜੀ,
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਪ੍ਰੋਗਰਾਮ ਚ ਸ਼ਾਮਿਲ ਹੋਣ ਲਈ।
2: ਚੰਗਾ ਜੀ, ਸਤਿ ਸ੍ਰੀ ਅਕਾਲ।

0: ਹਿੱਕ ਤੇ ਜੁਦਾਈਆਂ ਦੇ ਭੜਕਦੇ
1: ਹੋਰ ਭਾਬੀਆਂ ਦੇ ਸੀਨੇ ਤੇ ਰੜਕਦੇ
0: ਹਿੱਕ ਤੇ ਜੁਦਾਈਆਂ ਦੇ ਭੜਕਦੇ
1: ਹੋਰ ਭਾਬੀਆਂ

0: ਇਸ ਵੇਲੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:44 ਤੇ 32 ਸਕਿੰਟ ਦਾ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਸਤਿ ਸ੍ਰੀ ਅਕਾਲ ਭੈਣ ਜੀ।
0: ਜੀ ਸਤਿ ਸ੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤੇ ਦੇ ਨਾਲ ਸਾਂਝਾ ਕਰ ਦਿਓ।
1: ਮੇਰਾ ਨਾਮ ਹਰਜਸ ਸਿੰਘ ਢਿੱਲੋਂ, ਪਿੰਡ ਫੁੱਲੋ ਮਿੱਟੀ ਤੋਂ ਬੋਲਦੇ ਜੀ।
0: ਜੀ ਹਰਜਸ ਬਾਈ ਜੀ, ਕਿਹਨਾਂ ਦੀ ਆਵਾਜ਼ ਚ ਗੀਤ ਸੁਣਨਾ ਅੱਜ?
1: ਬਲਵੰਤ ਸਿੰਘ ਰਾਮੋਲ ਦੀ ਇੱਕ ਵਿਸ਼ੇਸ਼ ਹੋਣੀ ਹੈ, ਘੋੜੀ ਜੀ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਤੁਹਾਡਾ ਧੰਨਵਾਦ ਹੈ ਜੀ।
1: ਹਾਂ ਧੰਨਵਾਦ ਜੀ, ਸਤਿ ਸ੍ਰੀ ਅਕਾਲ ਜੀ।
2: ਸਿਰ ਦੇ ਉੱਤੇ ਵੱਡੇ ਸੋਹਣੇ ਚੀਰੇ ਦੇ, ਛੱਡੋ ਪਰੇ ਗਮਾਂ ਦੀਆਂ ਗੱਲਾਂ, ਸ਼ਗਨ ਮਨਾਈਏ ਵੀਰੇ ਦੇ। ਜਗਾ ਤੇਲ ਦੀ ਦੀਪ ਚ ਜਿਸਨੇ ਆਪਣੀ ਰਾਤ ਨਿਚੋੜੀ ਨੀ, ਆਓ ਪਹਿਲੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨੀ। ਪਿੱਛੂ ਬੜੇ ਗਲੋਟੇ ਲੱਗਣ, ਪੂਣੀਆਂ ਕਾਲੀਆਂ ਨਾਗਣੀਆਂ, ਚੀਕਣ ਫੱਟ ਕੁਝ ਕਰ ਲਾਵੇ, ਗੁੱਡੀਆਂ ਰੋਣ ਨਭਾਗਣੀਆਂ। ਕੱਤਣ ਤੁੰਬਲ ਨੂਰ ਕਰਦਾ ਹੈ ਜਿੱਤ ਚੰਦਰਾ ਘੋੜੀ ਨੀ, ਆਓ ਪਹਿਲੋ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ। ਇੱਕ ਮਾਤਾ ਦੇ ਪੇਟ ਪਵਿੱਤਰ, ਇੱਕ ਮਾਤਾ ਦੇ ਪੇਟ ਪਵਿੱਤਰ, ਚੋਨੀ ਮੁੜ ਮੁੜ ਜੰਮੀ ਦਾ ਜਾ ਸਹੋ

0: ਨੂੰ ਨਿਉਂ ਨਿਉਂ ਦੇਣ ਸਲਾਮੀ ਨੀ ਜਾਂਦਾ ਲਾੜਾ ਸਿਹਰੇ ਬੰਨੀ ਦੋ ਜਾਨੀ ਹਨ ਲਾਮੀ ਨੀ
1: ਰਾਜਗੁਰੂ ਸੁਖਦੇਵ ਸੂਰਮੇ ਸਰ ਵਾਲਿਆਂ ਦੀ ਜੋੜੀ ਨੀ ਆਓ ਭੈਣੋ ਰਲ ਮਿਲ ਗਈਏ ਭਗਤ ਸਿੰਘ ਦੀ ਕੋੜੀ ਨੀ
0: ਸੈਂਟਰਲ ਜੇਲ ਲਾਹੌਰ ਚ ਲੈ ਕੇ ਫਾਂਸੀ ਉੱਤੇ ਝੂਟਾ ਨੀ ਦੁਨੀਆਂ ਭਰ ਵਿੱਚ ਮਹਿਕ ਖੰਡਾ ਗਿਆ ਸੜ ਚੰਦਨ ਦਾ ਬੂਟਾ ਨੀ
1: ਬੰਬ ਪਾੜ ਲਈ ਮਿੰਟ ਚ ਸੁੱਟੇ ਸਾਰੀ ਕੌਮ ਚ ਜੋੜੀ ਨੀ ਆਓ ਭੈਣੋ ਰਲ ਮਿਲ ਗਈਏ ਭਗਤ ਸਿੰਘ ਦੀ ਕੋੜੀ ਨੀ
0: ਐਸ਼ਾ ਭਰੀ ਜ਼ਿੰਦਗੀ ਕਰਕੇ ਐਸ਼ਾ ਭਰੀ ਜ਼ਿੰਦਗੀ ਕਰਕੇ ਆਜ਼ਾਦੀ ਤੋਂ ਸਸਤੀ ਨੀ ਕਾਇਮ ਵਜੂਦ ਕੌਮ ਦਾ

0: ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਜੀ ਸਰੋਤਿਓ ਸਟੂਡੀਓ ਦੀ ਘੜੀ ਤੇ ਸਮਾਂ 7:48 ਤੇ 24 ਸਕਿੰਟ ਦਾ ਹੋ ਗਿਆ ਜੀ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ ਹੈਲੋ
1: ਨਮਸਕਾਰ ਜੀ
0: ਨਮਸਕਾਰ ਬਾਈ ਜੀ ਨਮਸਕਾਰ ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ
1: ਨਾਮ ਜੀ ਗੀਗਾ ਸਿੰਘ ਸੱਪਾਂ ਵਾਲਾ ਜ਼ਿਲ੍ਹਾ ਸਰਸਾ ਪਿੰਡ ਜਗਵਾਲ ਵਾਲੀ
0: ਜੀ ਤੇ ਬਾਈ ਜੀ ਗੀਤ ਵੀ ਦੱਸ ਦਿਓ ਜੀ ਕਿਹਨਾਂ ਦੀ ਆਵਾਜ਼ ਦੇ ਵਿੱਚ ਸੁਣਨਾ ਚਾਹੋਗੇ
1: ਗੀਤ ਆ ਜੀ ਬੀਬਾ ਰਣਜੀਤ ਕੌਰ ਦੀ ਆਵਾਜ਼ ਦੇ ਵਿੱਚ ਦਰਦ ਭਰਿਆ ਗੀਤ ਆ ਜੀ ਲੈ ਖਬਰ ਨਿਆਣੇ ਦੀ ਬਾਬਲਾ ਦਰਦ ਮੰਡਾਲਾ ਸੀ
0: ਜੀ ਪ੍ਰੋਗਰਾਮ ਚ ਸ਼ਾਮਿਲ ਹੋਣ ਦੇ ਲਈ ਬਾਈ ਜੀ ਧੰਨਵਾਦ ਤੁਹਾਡਾ ਤੇ ਹਰਿਆਣੇ ਦੇ ਵਿੱਚ ਕੀ ਮਾਹੌਲ ਮੌਸਮ ਕਿੱਦਾਂ ਜਿਹਦਾ ਹੈ
1: ਗਰਮੀ ਮਾਰਦੀ ਹੈ ਜੀ
0: ਠੀਕ ਹੈ ਜੀ ਚਲੋ ਬਚ ਕੇ ਰਹੋ ਫਿਰ ਤੇ ਰੇਡੀਓ ਸੁਣਦੇ ਰਹੋ ਗਰਮੀ ਨਾਲ ਲਵਾ ਲਿਓ ਮੁੜ ਕੇ ਔਖਾ ਹੋ ਜਾਂਦਾ ਬਸ ਅੰਦਰ ਬਹਿ ਕੇ ਪ੍ਰੋਗਰਾਮ ਸੁਣੀ ਚੱਲੋ
1: ਇਦੋਂ ਪਹਿਲਾਂ ਤਾਂ ਗਰਮੀ ਮਸ਼ਹੂਰ ਗਾਣਾ ਸੀ
0: ਠੀਕ ਹੈ ਜੀ ਠੀਕ ਹੈ
1: ਹੋਰ ਕੀ ਸਾਡਾ ਫੋਨ ਹੀ ਨਹੀਂ ਲੱਗਦਾ
0: ਚਲੋ ਅੱਜ ਲੱਗ ਗਿਆ ਜੀ ਤੇ ਤੁਸੀਂ ਪ੍ਰੋਗਰਾਮ ਚ ਸ਼ਾਮਿਲ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ
1: ਨਮਸਕਾਰ ਜੀ ਨਮਸਕਾਰ

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 7:56 ਤੇ 30 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਮੈਮ ਸਤਿ ਸ਼੍ਰੀ ਅਕਾਲ ਜੀ।
0: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਸ਼ਮਸ਼ੇਰ ਸਿੰਘ ਬੋਲਦਾ ਜੀ, ਲੁਧਿਆਣੇ ਤੋਂ।
0: ਜੀ ਸ਼ਮਸ਼ੇਰ ਬਾਈ ਜੀ, ਗੀਤ ਦੱਸ ਦਿਓ ਜੀ, ਕਿਹਨਾਂ ਦੀ ਆਵਾਜ਼ ਦੇ ਵਿੱਚ ਸੁਣਨਾ ਹੈ?
1: ਹਰਜੀਤ ਹਰਮਨ ਦਾ ਸੁਣਾ ਦਿਓ ਜੀ ਸੱਜਣਾ।
0: ਜੀ ਜ਼ਰੂਰ ਸੁਣਾਵਾਂਗੇ ਬਾਈ ਜੀ। ਤੇ ਤੁਸੀਂ, ਤੁਹਾਡੇ ਵਾਲੇ ਪਾਸੇ ਮੌਸਮ ਦਾ ਕੀ ਹਾਲ ਹੈ?
1: ਮੌਸਮ ਤਾਂ ਬਹੁਤ ਗਰਮ ਹੋਇਆ ਜੀ।
0: ਚਲੋ ਠੀਕ ਹੈ ਜੀ, ਧਿਆਨ ਰੱਖੋ ਕਿਉਂਕਿ ਤੁਹਾਡੇ ਵਾਲੇ ਪਾਸੇ ਫੈਕਟਰੀਆਂ ਵੀ ਜ਼ਿਆਦਾ ਹੈ ਔਰ ਗਰਮੀ ਵੈਸੇ ਵੀ ਕਿਉਂਕਿ ਜਗ੍ਹਾ ਤੰਗ ਜੀ ਹੋਣ ਕਰਕੇ ਵੀ ਜ਼ਿਆਦਾ ਵੱਧ ਜਾਂਦੀ ਹੈ। ਤੁਸੀਂ ਪ੍ਰੋਗਰਾਮ 'ਚ ਸ਼ਾਮਿਲ ਹੋਏ, ਤੁਹਾਡਾ ਧੰਨਵਾਦ ਹੈ ਜੀ।
1: ਥੈਂਕ ਯੂ ਮੈਮ।

ਜੀ ਸਰੋਤਿਓ, ਕੁਝ ਜਾਣਕਾਰੀਆਂ ਅਸੀਂ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਤੁਹਾਡੇ ਨਾਲ ਸਾਂਝੀਆਂ ਕਰਦੇ ਹੁੰਦੇ ਹਾਂ। ਅੱਜ ਦਾ ਦਿਨ ਯਾਨੀ ਕਿ 21 ਮਈ, ਅੱਜ ਰਾਸ਼ਟਰੀ ਅੱਤਵਾਦ ਵਿਰੋਧੀ ਦਿਵਸ ਦੇ ਤੌਰ ਤੇ ਭਾਰਤ ਦੇ ਵਿੱਚ ਇਹ ਦਿਨ ਮਨਾਇਆ ਜਾ ਰਿਹਾ ਜੀ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਯਾਦ ਦੇ ਵਿੱਚ ਮਨਾਇਆ ਜਾਂਦਾ ਹੈ, ਜਿਨ੍ਹਾਂ ਦੀ 1991 ਦੇ ਵਿੱਚ ਇਸ ਦਿਨ ਹੱਤਿਆ ਕਰ ਦਿੱਤੀ ਗਈ ਸੀ। ਸਕੂਲ, ਕਾਲਜ ਤੇ ਸਰਕਾਰੀ ਦਫ਼ਤਰ ਔਰ ਨਾਗਰਿਕਾਂ ਨੂੰ ਹਿੰਸਾ ਤੇ ਅੱਤਵਾਦ ਦੇ ਖਤਰਿਆਂ ਬਾਰੇ ਜਾਗਰੂਕ ਕਰਨ ਦੇ ਲਈ ਸਹੁੰ ਚੁੱਕ ਸਮਾਰੋਹ ਵੀ ਆਯੋਜਿਤ ਕੀਤੇ ਜਾਂਦੇ ਨੇ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਅੱਜ ਦਾ ਜਿਹੜਾ ਦਿਨ ਹੈ ਜੀ, ਉਹ ਚਾਹ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ। ਸੰਯੁਕਤ ਰਾਸ਼ਟਰ ਦੁਆਰਾ ਦੁਨੀਆਂ ਭਰ ਦੇ ਵਿੱਚ ਚਾਹ ਦੇ ਟਿਕਾਊ ਉਤਪਾਦਨ, ਖਪਤ ਤੇ ਆਰਥਿਕ ਮਹੱਤਵ ਨੂੰ ਉਤਸ਼ਾਹਿਤ ਕਰਨ ਦੇ ਲਈ ਇਹ ਦਿਨ ਹੈ ਜਿਹੜਾ ਘੋਸ਼ਿਤ ਕੀਤਾ ਗਿਆ ਹੈ।

ਜੀ ਸਰੋਤਿਓ ਤੇ ਅਸੀਂ ਵੀ ਇਸ ਦੇ ਨਾਲ ਤੁਹਾਡੇ ਤੋਂ ਜਾਣ ਦੇ ਲਈ ਪ੍ਰੋਗਰਾਮ ਸਮਾਪਤ ਕਰਨ ਦੇ ਲਈ ਮੰਗਦੇ ਹਾਂ ਜੀ ਵਿਦਾ ਤੇ ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਦੇ ਲਈ ਤਕਨੀਕੀ ਟੀਮ ਦਾ ਧੰਨਵਾਦ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ।

0: ਪ੍ਰੋਗਰਾਮ ਸ਼ਾਮ ਸੁਹਾਣੀ।
1: ਹੁਣੇ ਤੁਸੀਂ ਸੁਣ ਰਹੇ ਸੀ ਤੁਹਾਡੀਆਂ ਫੋਨ ਕਾਲਸ ਅਤੇ ਫਰਮਾਇਸ਼ੀ ਗੀਤਾਂ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਣੀ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:45 ਦਾ। ਆਓ ਹੁਣ ਸੁਣ ਲੈਂਦੇ ਹਾਂ ਇੱਕ ਗਿਆਨਵਰਧਕ ਸਪੋਂਸਰਡ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ NCERT ਨੇ। ਸਰੋਤਿਓ, ਅੱਜ ਤੁਸੀਂ ਇਸ ਦੀ 12

ਹੁਣੇ ਤੁਸੀਂ ਸੁਣ ਰਹੇ ਸੀ ਇੱਕ ਸਪੋਂਸਰਡ ਗਿਆਨਵਰਧਕ ਪ੍ਰੋਗਰਾਮ ਉਮੰਗ। ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਸੀ NCERT ਨੇ। ਸਰੋਤਿਓ, ਅੱਜ ਤੁਸੀਂ ਇਸ ਦੀ 1299ਵੀਂ ਕਿਸ਼ਤ ਸੁਣ ਰਹੇ ਸੀ FM ਬੈਂਡ 101.1 ਮੈਗਾਹਰਟਜ਼ ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 8:31 ਦਾ। ਆਓ ਹੁਣ ਸੁਣਦੇ ਹਾਂ ਅਗਲਾ ਪ੍ਰੋਗਰਾਮ ਪੰਜ ਪਾਣੀਆਂ ਦੇ ਗੀਤ।

ਜੀ ਸਰੋਤਿਓ, ਇਸ ਗੀਤ ਦੀ ਫਰਮਾਇਸ਼ ਸਾਨੂੰ ਆਈ ਸੀ ਜੀ ਪਿੰਡ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਰਾਮਨਾਥ ਅਤਾਪੁਰ, ਸੁਖਮਨਜੀਤ ਸਿੰਘ, ਸਹਿਜਪ੍ਰੀਤ ਕੌਰ ਉਹਨਾਂ ਨੇ ਸਾਨੂੰ ਪ੍ਰੋਗਰਾਮ ਦੇ ਵਿੱਚ ਸੁਨੇਹਾ ਭੇਜਿਆ ਸੀ। ਪਿੰਡ ਭਗਵਾਨਗੜ੍ਹ ਭੁੱਖਿਆਂਵਾਲੀ ਤੋਂ ਬਲਦੇਵ ਸਿੰਘ, ਪਿੰਡ ਲਾਲਵਾਈ ਤੋਂ ਨਛੱਤਰ ਸਿੰਘ ਹੁਣਾਂ ਨੇ ਵੀ ਸਾਨੂੰ ਪ੍ਰੋਗਰਾਮ ਦੇ ਵਿੱਚ ਗੀਤ ਸੁਣਨ ਦੇ ਲਈ ਸੁਨੇਹਾ ਭੇਜਿਆ ਸੀ ਜੀ। ਸੁਖਪਾਲ ਸਿੰਘ, ਸਵਰਨ ਕੌਰ, ਲਵਪ੍ਰੀਤ ਸਿੰਘ, ਜਸਪ੍ਰੀਤ ਸਿੰਘ ਅਤੇ ਰੁਪਿੰਦਰ ਕੌਰ ਹੁਣਾਂ ਨੇ ਨੈਸ਼ਨਲ ਕਲੋਨੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸੁਨੇਹਾ ਭੇਜਿਆ ਜੀ। ਹਰਜਿੰਦਰ ਛਿੰਦਾ ਜੀ, ਜਸਵੀਰ, ਜੱਸੀ, ਸੀਤਾ ਔਰ ਗੀਤਾ ਹੁਣਾਂ ਨੇ ਵੀ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ ਸੁਨੇਹਾ ਭੇਜ ਦਿੱਤਾ ਸਾਨੂੰ। ਔਰ ਅਗਲਾ ਸੁਨੇਹਾ ਸਾਡੇ ਕੋਲ ਆਇਆ ਹੈ ਜੀ ਜਗਸੀਰ ਸਿੰਘ, ਮੰਦਰ ਸਿੰਘ, ਗੁਰਜੀਤ ਸਿੰਘ, ਗਾੜੇਕਾ, ਭੂਰਾ ਸਿੰਘ, ਦਰਸ਼ਨ ਸਿੰਘ, ਵਡਿਆਲਾ, ਲਛਮਣ ਸਿੰਘ, ਮੌੜ, ਮੱਖਣ ਸਿੰਘ, ਪਿੰਡ ਵੱਲੋਂ ਇਹਨਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸਾਰੇ ਸਾਥੀਆਂ ਨੇ ਸ਼ਿਰਕਤ ਕੀਤੀ ਹੈ ਜੀ। ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ, ਇਹ ਪਹੁੰਚਿਆ ਹੈ ਸਾਡੇ ਕੋਲ ਪਿੰਡ ਸੰਦੋਹਾ ਨੇੜੇ ਮੌੜ ਮੰਡੀ ਤੋਂ ਜਗਰਾਜ ਸਿੰਘ, ਕਣਕ ਵਾਲੀਆ, ਬੂਟਾ ਸਿੰਘ, ਰਾਜਾ, ਗੰਗਾ ਰਾਮ, ਪੁੱਛੋ ਮੰਡੀ, ਗੁਰਤੇਜ ਸਿੰਘ ਕਮਾਲੂ, ਅਮਰੀਕ ਕਪੂਰਕਾ, ਸੁਖਦੇਵ ਬਾਬੇਕਾ, ਬੂਟਾ ਜਗਤੂਕਾ ਅਤੇ ਅਵਤਾਰ ਸਿੰਘ ਘੁਮਿਆਰਾ ਖੇੜਾ ਹੁਣਾਂ ਤੋਂ। ਔਰ ਅਗਲਾ ਜੋ ਸੁਨੇਹਾ ਸਾਡੇ ਕੋਲ ਪਹੁੰਚਿਆ ਹੈ ਜੀ, ਹਰਵੰਤ ਸਿੰਘ, ਗੁਰਤੇਜ ਕੌਰ, ਅਰਸ਼ਪ੍ਰੀਤ ਸਿੰਘ, ਸ਼ਿਨਾਜ਼ਪ੍ਰੀਤ ਅਤੇ ਰੁਪਿੰਦਰ ਕੌਰ ਹੁਣਾਂ ਦਾ ਪਿੰਡ ਸੈਦਾ ਸਿੰਘ ਵਾਲਾ, ਜ਼ਿਲ੍ਹਾ ਫਰੀਦਕੋਟ ਤੋਂ ਇਹਨਾਂ ਨੇ ਸਾਨੂੰ ਸੁਨੇਹਾ ਭੇਜਿਆ ਜੀ। ਮਲੋਟ ਤੋਂ ਕੁਲਵੰਤ ਸਿੰਘ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ ਕਨੇਡਾ ਤੋਂ, ਜਗਤਾਰ ਜੱਗਾ ਧੌਲਾ ਕਿੰਗਰਾ ਤੋਂ, ਦਿਸ਼ਾ ਮੋਹਲਾ, ਸੋਨੀ ਗਿੱਲ, ਪਾਲ ਗਿੱਲ, ਗੁਰਦਿਆਲ ਗਿੱਲ, ਮੁਕਤਸਰ ਪਿੰਡ ਮੋਹਲਾ ਤੋਂ ਜੀ। ਇੱਥੇ ਮੋਹਲਾ ਲਿਖਤਾ ਸੀ ਇੱਕ ਥਾਂ 'ਤੇ, ਮੋਹਲਾ ਪਿੰਡ ਕਨੌੜੇ ਦੇ ਨਾਲ ਹੈ ਜੀ। ਗੁਰਲਾਲ ਮਾਹੀ ਨੰਗਲ, ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜ ਕੇ ਲਿਖ ਰਹੇ ਨੇ ਜੀ। ਭਤੀਜਾ ਇਹਨਾਂ ਦਾ ਰਬਾਬ ਸਿੰਘ, ਮਾਹੀ ਨੰਗਲ, ਜਰਨੈਲ ਸਿੰਘ, ਮਾਨ ਦੇ ਮਹੰਤ, ਮਾਹੀ ਨੰਗਲ, ਬਾਬੂ ਸਿੰਘ, ਜਸਵੀਰ, ਮਾਹੀ ਹੁਣਾਂ ਨੇ ਵੀ ਪ੍ਰੋਗਰਾਮ ਦੇ ਵਿੱਚ ਸੁਨੇਹਾ ਸਾਨੂੰ ਭੇਜ ਦਿੱਤਾ ਜੀ। ਅਗਲਾ ਸੁਨੇਹਾ ਸਾਡੇ ਕੋਲ ਮਲਕੀਤ ਸਿੰਘ ਗੁਨਿਆਣਾ ਹੁਣਾਂ ਨੇ ਨਾਲ ਇਹਨਾਂ ਦੇ ਪੋਨੀ ਗੋਲਗੱਪੇ ਵਾਲਾ ਗੁਨਿਆਣਾ ਮੰਡੀ ਤੋਂ ਸਾਨੂੰ ਸੁਨੇਹਾ ਪ੍ਰੋਗਰਾਮ ਦੇ ਵਿੱਚ ਭੇਜ ਰਹੇ ਨੇ। ਇਹਨਾਂ ਸਾਰੇ ਸਾਥੀਆਂ ਦੀ ਰਲਮੀ ਮਿਲਮੀ ਆਵਾਜ਼ ਫਰਮਾਇਸ਼ 'ਤੇ ਸੁਣਦੇ ਹਾਂ ਪ੍ਰੋਗਰਾਮ 'ਚ ਅਗਲਾ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ 11:15 ਹੋ ਰਹੇ ਨੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੀ ਸਮਾਪਤੀ ਹੁੰਦੀ ਹੈ ਕੱਲ੍ਹ ਸਵੇਰੇ 5:55 ਤੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਗਿਆ ਦਿਓ ਜੈ ਹਿੰਦ।